0: ਰੇਡੀਓ ਹਾਂਜੀ 1674 200 ਸਵਾਗਤ ਤੁਹਾਡੇ ਸਾਰਿਆਂ ਦਾ। ਅੱਜ ਦਿਨ ਵੀਰਵਾਰ ਦਾ 2 ਜੁਲਾਈ 2026 ਹੋ ਚੁੱਕੀ ਹੈ। ਨਵਾਂ ਫਾਈਨੈਂਸ਼ੀਅਲ ਜਿਹੜਾ ਵਾ ਉਹ ਕੱਲ੍ਹ ਦਾ ਸਟਾਰਟ ਹੋ ਚੁੱਕਾ ਵਾ। ਕਈ ਸਾਰੇ ਚੇਂਜਿਸ ਨੇ ਜਿਹੜੇ ਉਹ ਇਮੀਗ੍ਰੇਸ਼ਨ ਦੇ ਵਿੱਚ ਵੇਖਣ ਨੂੰ ਮਿਲੇ ਨੇ। ਅੱਜ ਆਪਾਂ ਖਾਸ ਮਹਿਮਾਨ ਯਾਦਵਿੰਦਰ ਸਿੰਘ ਜੀ ਲੈ ਕੇ ਆਏ ਹਾਂ ਬਾਂਸਲ ਇਮੀਗ੍ਰੇਸ਼ਨ ਤੋਂ, ਜਿਹੜੇ ਸਾਨੂੰ ਦੱਸਣਗੇ ਕਿ ਕੀ ਚੇਂਜਿਸ ਨੇ ਜਿਹੜੇ ਉਹ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਏ ਨੇ। ਕਈ ਤਾਂ ਜਿਹੜੇ ਉਹ ਪਹਿਲਾਂ ਹੀ ਅਨੁਮਾਨ ਜਿਨ੍ਹਾਂ ਦੇ ਲਗਾਏ ਜਾ ਰਹੇ ਤੇ, ਪਰ ਕਈ ਇੱਦਾਂ ਦੇ ਹੋਣਗੇ ਕਿ ਜਿਹੜੇ ਇੱਕਦਮ ਆਏ ਨੇ, ਰਾਤੋਂ ਰਾਤ ਆਏ ਨੇ, ਜਿਨ੍ਹਾਂ ਦਾ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ। ਅਤੇ ਆਹੋ ਬਾਂਸਲ ਇਮੀਗ੍ਰੇਸ਼ਨ ਤੋਂ ਯਾਦਵਿੰਦਰ ਜੀ ਨੂੰ ਔਨ-ਏਅਰ ਕਰਦੇ ਹਾਂ ਅਤੇ ਬਾਕੀ ਦੀ ਗੱਲਬਾਤ ਜਿਹੜੀ ਉਹ ਇਹਨਾਂ ਨਾਲ ਕਰਦੇ ਹਾਂ। ਯਾਦਵਿੰਦਰ ਜੀ, ਕੀ ਹਾਲ ਚਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਬਹੁਤ ਬਹੁਤ ਧੰਨਵਾਦ ਬਲਕੀਰ ਜੀ।
0: ਠੀਕ ਠਾਕ ਜੀ,
1: ਹਾਲ ਚਾਲ ਬਹੁਤ ਵਧੀਆ। ਹਾਂਜੀ, ਇਹ ਬਟ ਡਿਪਾਰਟਮੈਂਟ ਹੈ ਜਿਹੜਾ ਉਹ ਸਾਨੂੰ ਸਰਪ੍ਰਾਈਜ਼ ਹੀ ਦੇਈ ਜਾ ਰਹੇ
0: ਹੈ। ਰਾਤੋਂ ਰਾਤ ਕੋਈ ਨਾ ਕੋਈ ਬੰਬ ਸੁੱਟ ਦਿੰਦੇ ਆ।
1: ਬੰਬ ਵਰਗਾ ਹੀ ਵੱਜਿਆ ਜੀ ਇਸ ਟਾਈਮ ਦੇ ਉੱਤੇ ਜੀ। ਤਕਰੀਬਨ ਹਰ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੇ ਫੀਸ ਆ ਜੀ ਉਹ ਇਨਕਰੀਜ਼ ਹੁੰਦੀ ਹੈ
0: ਜੀ,
1: ਪਰ ਉਹ ਨਾ ਜਿਹੜੀ ਫੀਸ ਇਨਕਰੀਜ਼ ਹੁੰਦੀ ਹੈ ਉਹ ਤਕਰੀਬਨ ਹੁੰਦੀ ਹੈ ਇਨਫਲੇਸ਼ਨ ਦੇ ਅਕੋਰਡਿੰਗ, ਹਨਾ, ਜਿਵੇਂ ਕਿ 2-4% ਤਕਰੀਬਨ ਐਵਰੇਜ ਜਿਹੜੀ ਫੀਸ ਇਨਕਰੀਜ਼ ਹੁੰਦੀ ਹੈ
0: ਜੀ।
1: ਪਰ ਸਰਪ੍ਰਾਈਜ਼ਿੰਗਲੀ ਇਸ ਟਾਈਮ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਫੀਸ ਦੇ ਵਿੱਚ ਇਨਕਰੀਜ਼ ਕੀਤਾ ਤਕਰੀਬਨ ਵੱਖ ਵੱਖ ਵੀਜ਼ਿਆਂ ਦੇ ਲਈ, ਉਹ ਤਕਰੀਬਨ ਐਵਰੇਜ ਆ ਜਿਹੜਾ ਉਹ 25% ਦੇ ਕਰੀਬ ਇਨਕਰੀਜ਼ ਕੀਤਾ ਜੀ ਇਕਦਮ।
0: ਬੱਲੇ ਬੱਲੇ ਬੱਲੇ,
1: 25% ਤੇ ਸਾਰਿਆਂ ਨੇ। ਹਾਂਜੀ ਬਲਕੀਰ ਜੀ, ਸਾਡੇ ਲਈ ਵੀ ਇਹ ਸਰਪ੍ਰਾਈਜ਼ਿੰਗ ਹੀ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਗਵਰਨਮੈਂਟ ਦੀ ਜਾਂ ਕਹਿ ਸਕਦੇ ਡਿਪਾਰਟਮੈਂਟ ਦੀ ਇੱਕ ਇਨਡਾਇਰੈਕਟਲੀ ਵੇ ਆ ਜਿਹੜਾ ਉਹ ਮਾਈਗ੍ਰੈਂਟਸ ਨੂੰ ਘੱਟ ਕਰਨ ਦੇ ਲਈ ਜੋ ਪ੍ਰੈਸ਼ਰ ਗਵਰਨਮੈਂਟ ਦੇ ਉੱਤੇ ਬਣਾਇਆ ਜਾ ਰਿਹਾ ਹੈ।
0: ਓਕੇ, ਮਤਲਬ ਵੀ ਇਹ ਇਦਾਂ ਫੀਸਾਂ ਵਧਾ ਕੇ ਆ ਕਿ ਜਿਹੜੇ ਮਾੜਾ ਮੋਟਾ ਜਿਹਦਾ ਮਤਲਬ 50% ਮਾਈਂਡ ਆ ਉਹ ਤੇ ਵੇਖੋ ਛੱਡ ਦੂਗਾ ਕਿ ਯਾਰ ਇੰਨੇ ਪੈਸੇ ਮੈਂ ਕਿਉਂ ਲਾਵਾਂ, ਹਨਾ, ਪਰ ਜਿੰਨੇ ਲਾਉਣੇ ਆ ਚਲੋ ਉਹਨੇ ਲਾਉਣੇ ਹੀ ਆ।
1: ਹਾਂਜੀ, ਨਹੀਂ ਬਿਲਕੁਲ ਜੀ,
0: ਨਹੀਂ ਬਿਲਕੁਲ, ਇਹ ਕਾਫੀ ਸ਼ੌਕਿੰਗ ਹੈ ਕਿਉਂਕਿ 25% ਇੱਕਦਮ ਜਿਹੜਾ ਉਹ ਰਾਤੋਂ ਰਾਤ ਇਨਕਰੀਜ਼ ਹੋਣਾ, ਜਾਂ ਜਿਹੜੇ ਖਾਸ ਕਰਕੇ ਮੈਨੂੰ ਲੱਗਦਾ ਇਹ ਉਹਨਾਂ ਲਈ ਜ਼ਿਆਦਾ ਇੱਕ ਤਰ੍ਹਾਂ ਨਾਲ ਮਾਈਂਡਫੁਲ ਆ ਕਿ ਜਿਹੜੇ ਔਲਰੇਡੀ ਕਤਾਰ ਦੇ ਵਿੱਚ ਲੱਗੇ ਸੀ, ਕਿਊ ਦੇ ਵਿੱਚ ਲੱਗੇ ਸੀ ਵੀਜ਼ਾ ਪਾਉਣ ਦੇ ਲਈ, ਕਿ ਮੰਨ ਲਓ ਆਪਾਂ ਆਉਣ ਵਾਲੇ 30 ਦਿਨਾਂ ਦੇ ਵਿੱਚ ਪਾ ਦਾਂਗੇ, ਜਾਂ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਪਾਉਣਾ ਆ, ਜਾਂ ਆਹ ਪਾਉਣਾ ਵਾ, ਸਲਾਹਾਂ ਚੱਲ ਰਹੀਆਂ ਸੀ, ਅਤੇ ਉਹਨਾਂ ਨੂੰ ਜ਼ਿਆਦਾ ਦੁੱਖ ਲੱਗੂਗਾ ਕਿਉਂਕਿ ਪਹਿਲਾਂ ਉਹਨਾਂ ਨੇ ਕਜਾ ਕੁਛ ਪੈਸਿਆਂ ਦੇ ਪਾਉਣਾ ਸੀ, ਹੁਣ ਉਹਦੇ ਵਿੱਚ ਵਾਧਾ ਕਰਕੇ ਦੇਣਾ ਪਊਗਾ।
1: ਹਾਂਜੀ ਬਿਲਕੁਲ ਬਲਕੀਰ ਜੀ, ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ 485 ਵੀਜ਼ਾ, ਜਿਹੜਾ ਵਰਕ ਵੀਜ਼ਾ ਜਿਹਨੂੰ ਕਿਹਾ ਜਾਂਦਾ ਹੈ, ਜਦੋਂ ਬੱਚਾ ਇੱਥੇ ਪੜ੍ਹਾਈ ਕਰਦਾ ਹੈ ਆਪਣੀ ਮਿਨੀਮਮ 2 ਸਾਲ ਦੀ ਪੜ੍ਹਾਈ ਪੂਰੀ ਕਰਦੇ ਤੇ ਉਸ ਤੋਂ ਬਾਅਦ ਉਹ 485 ਵੀਜ਼ਾ ਜਦੋਂ TR ਅਪਲਾਈ ਕਰਦੇ ਨੇ
0: ਜੀ,
1: ਉਹਦੀ ਜਿਹੜੀ ਫੀਸ ਰੀਸੈਂਟਲੀ ਹਲੇ ਮਾਰਚ ਦੇ ਵਿੱਚ ਹੀ ਇਨਕਰੀਜ਼ ਹੋਈ ਸੀ ਕਿ ਡਿਪਾਰਟਮੈਂਟ ਨੇ ਡਬਲ ਕਰ ਦਿੱਤੀ ਸੀਗੀ, ਤਾਂ ਅਸੀਂ ਉਮੀਦ ਇਹੀ ਕਰ ਰਹੇ ਸੀ ਕਿਉਂਕਿ ਰੀਸੈਂਟਲੀ ਵਾਧਾ ਹੋਇਆ ਸੀਗਾ TR ਦੀ ਫੀਸ ਦੇ ਵਿੱਚ, ਤਾਂ ਸ਼ਾਇਦ ਜਿਹੜੀ TR ਦੀ ਫੀਸ ਆ ਸਾਨੂੰ ਉਮੀਦ ਸੀ ਕਿ ਹੁਣ ਇਨਕਰੀਜ਼ ਉਹ ਜਿਹੜੀ ਨਹੀਂ ਹੋਏਗੀ
0: ਜੀ,
1: ਬਟ ਸਰਪ੍ਰਾਈਜ਼ਿੰਗਲੀ ਇਹਦੇ ਵਿੱਚ ਵੀ ਤਕਰੀਬਨ ਜਿਹੜਾ ਇਨਕਰੀਜ਼ ਉਹੀ 25% ਦੇ ਕਰੀਬ ਹੋਇਆ ਹੈ। ਇਹ ਵੀ ਫੀਸ ਆ ਜਿਹੜੀ ਡਿਪਾਰਟਮੈਂਟ ਨੇ 4600 ਤੋਂ ਵਧਾ ਕੇ ਜੀ ਇੱਕਦਮ 5700 ਤੋਂ ਜ਼ਿਆਦਾ ਕਰ ਦਿੱਤੀ ਹੈ ਜੀ।
0: ਭਲੇ ਭਲੇ ਭਲੇ, ਮਤਲਬ TR ਨਾ ਪਾਈਏ ਰਹਿੰਦੀ ਹੈ।
1: ਨਹੀਂ ਬਿਲਕੁਲ ਸਰਪ੍ਰਾਈਜ਼ਿੰਗ ਹੈ ਜੀ ਇਹ, ਤੇ ਨਾਲ ਹੀ ਜੇ ਆਪਾਂ ਪਾਰਟਨਰ ਵੀਜ਼ਾ ਦੀ ਵੀ ਗੱਲ ਕਰਦੇ ਹਾਂ, ਜਿਹੜੇ ਇੱਥੇ ਆਲਰੇਡੀ PR ਜਾਂ ਸਿਟੀਜ਼ਨ ਨੇ ਜਿਹੜੇ ਆਪਣੇ ਪਾਰਟਨਰ ਨੂੰ ਬੁਲਾਉਣਾ ਚਾਹੁੰਦੇ ਨੇ ਇੰਡੀਆ ਤੋਂ, ਜਾਂ ਬੇਸ਼ੱਕ ਉਹ ਆਸਟ੍ਰੇਲੀਆ ਦੇ ਵਿੱਚ ਵੀ ਨੇ, ਹਨਾ, ਤੇ ਉਹਨਾਂ ਦੀ PR ਅਪਲਾਈ ਕਰਦੇ ਨੇ
0: ਜੀ,
1: ਉਸੀ ਫੀਸ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਵਾਧਾ ਹੈ ਜਿਹੜਾ ਉਹ ਹੋਇਆ ਬਲਕਿਰ ਜੀ। ਪਹਿਲਾਂ ਜਿਹੜੀ ਡਿਪਾਰਟਮੈਂਟ ਦੀ ਫੀਸ ਸੀਗੀ ਉਹ ਸੀਗੀ ਜੀ $9,365, ਪਹਿਲਾਂ ਹੀ ਕਾਫੀ ਜ਼ਿਆਦਾ ਸੀਗੀ ਜੇ ਆਪਾਂ ਗੱਲ ਕਰੀਏ, ਪਰ ਉਹਦੇ ਵਿੱਚ ਵੀ ਹਾਂਜੀ ਤਕਰੀਬਨ $9,300 ਦੇ ਕਰੀਬ ਜਿਹੜੀ ਫੀਸ ਸੀਗੀ, ਹੁਣ ਉਹ ਵੱਧ ਕੇ ਜੀ $11,710 ਹੋ ਗਈ ਹੈ ਜੀ, ਤਕਰੀਬਨ 2500 ਦੇ ਕਰੀਬ ਇਹ ਵਾਧਾ ਹੋਇਆ ਜੀ, 2400-2500 ਦੇ ਕਰੀਬ।
0: ਇਹਦੇ ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਤੇ ਬੰਦਾ ਫਿਰ ਵਿਆਹ ਵੀ ਨਾ ਕਰਾਵੇ, ਜੇ ਕਰਾਵੇ ਤੇ ਪਹਿਲਾਂ ਉਹਨਾਂ ਨਾਲ ਸ਼ਰਤ ਰੱਖੇ ਅੱਗੇ ਵੀ ਆਹ ਪੈਸੇ ਭਾਊ ਤੈਨੂੰ ਦੇਣੇ ਪੈਣੇ।
1: ਬਲਕਿ ਜੀ ਇਹਦੇ ਵਿੱਚ ਇੱਕ ਹੋਰ ਹੈਰਾਨੀ ਦੀ ਗੱਲ ਇਹ ਵੀ ਹੈ ਜੀ, ਕਿਉਂਕਿ ਜਦੋਂ ਕੋਈ ਵੀ ਇੰਨੀ ਜ਼ਿਆਦਾ ਫੀਸ ਆ ਜਿਹੜੀ ਉਹ ਪੇ ਕਰਦਾ, ਤਾਂ ਉਹਦੇ ਵਿੱਚ ਆਪਾਂ ਇੱਕ ਉਮੀਦ ਇਹ ਵੀ ਕਰਦੇ ਹਾਂ ਕਿ ਇਹਦਾ ਪ੍ਰੋਸੈਸਿੰਗ ਟਾਈਮ ਆ ਜਿਹੜਾ, ਹਨਾ, ਉਹ ਵੀ ਕੁਇਕ ਹੋਣਾ ਚਾਹੀਦਾ, ਬਟ ਜਦੋਂ ਦੇਖਣ ਦੇ ਵਿੱਚ ਇਹ ਆਉਂਦਾ ਜੇ ਕੋਈ ਆਫਸ਼ੋਰ ਤੋਂ ਐਪਲੀਕੈਂਟ ਅਪਲਾਈ ਕਰਦਾ ਤਾਂ ਉਹਨੂੰ ਤਕਰੀਬਨ ਜਿਹੜਾ ਵੇਟਿੰਗ ਟਾਈਮ ਆ 18-24 ਮਹੀਨਿਆਂ ਦਾ ਲੱਗ ਰਿਹਾ, ਤਾਂ ਇੰਨੇ ਪੈਸੇ ਪਹਿਲਾਂ ਤੁਹਾਨੂੰ 2 ਸਾਲ ਪਹਿਲਾਂ ਪੇ ਕਰਨੇ ਪੈਣਗੇ, ਫਿਰ 2 ਸਾਲ ਬਾਅਦ ਜਾ ਕੇ ਵੀਜ਼ਾ
0: ਹਾਂ,
1: ਜਿਹੜਾ ਉਹ ਕਰਾਉਣਾ ਪੈਂਦਾ ਜੀ।
0: ਇਹ ਤੇ ਐ ਜਿੱਦਾਂ ਵਿਆਜੀ ਪੈਸੇ ਫੜਾਤੇ ਹੁੰਦੇ ਕਿਸੇ ਨੂੰ, ਤੇ ਜੇ ਤਾਂ ਮਿਲਣਾ ਵੀ ਨਹੀਂ ਮੁੜ ਕੇ ਵਿਆਹ ਚ, ਨਹੀਂ 2 ਸਾਲ ਟਾਈਮ ਪੀਰੀਅਡ ਆ, ਉਹ ਕਿਤੇ ਤੇ ਕੰਪਰੋਮਾਈਜ਼ ਕਰੋ ਤੁਸੀਂ, ਚਲੋ ਇਟਸ ਓਕੇ, ਇੱਧਰੋਂ ਨਹੀਂ ਤੇ ਉੱਧਰੋਂ ਘਟਾ ਲਓ। ਫਿਰ ਜੇ ਇੰਨੇ ਇੰਨੇ ਪੈਸੇ ਤੁਸੀਂ ਵਧਾ ਤੇ ਆ ਤੇ ਕੋਈ ਸਟਾਫ ਵਧਾ ਲਓ, ਉਹਨਾਂ ਨੂੰ ਮਸਾ ਐਕਸਟਰਾ ਉਹਨਾਂ ਦੇ ਘੰਟੇ ਲਵਾ ਲਓ।
1: ਹਾਂਜੀ ਨਹੀਂ ਬਿਲਕੁਲ ਜੀ, ਕਿਉਂਕਿ ਸਾਡੇ ਕੋਲੇ ਕਈ ਵਾਰੀ ਕੁਐਰੀ ਏਦਾਂ ਦੀ ਵੀ ਆਉਂਦੀ ਹੈ ਬਲਕੀਰ ਜੀ, ਕਿ ਉਹ ਕਹਿੰਦੇ ਨੇ ਸਾਡੇ ਫੈਮਿਲੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੋ ਰਿਹਾ, ਕਿਉਂਕਿ ਇੰਡੀਆ ਦੇ ਵਿੱਚ ਇੱਕ ਹੋਰ ਵੀ ਜਿਹੜੀ ਹੈ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਐਪਲੀਕੈਂਟ ਦੀ ਇੰਨੀ ਲੰਬਾ ਵੇਟਿੰਗ ਟਾਈਮ ਤਾਂ ਹੋਏਗਾ ਹੀ ਨਹੀਂ, ਤੇ ਉਹਨਾਂ ਨੂੰ ਲੱਗਦਾ ਕਿ ਇੱਥੇ ਫਾਈਲ ਹੀ ਨਹੀਂ ਅਪਲਾਈ ਕੀਤੀ ਹੋਈ ਉਹਨਾਂ ਨੇ।
0: ਸਹੀ ਗੱਲ ਆ, ਉਹਨਾਂ ਲੱਗਦਾ ਲਾਰੇ ਲਾਉਂਦੇ ਆ, ਏਦਾਂ ਕਿੱਦਾਂ ਹੋ ਸਕਦਾ ਵੀ ਬੰਦਾ ਉੱਥੇ PR ਹੋਵੇ, ਸਾਰਾ ਕੁਛ ਹੋਵੇ ਤੇ ਉਹ ਕਵੇ ਵੀ 2 ਸਾਲ ਲੱਗ ਜਾਣਗੇ ਜਾਂ ਆਉਣ ਹੀ ਨਹੀਂ ਡਿਆ ਕੁਛ। ਇਹ ਤਾਂ ਚਲੋ ਨੋਰਮਲ ਰਿਸ਼ਤੇਦਾਰਾਂ ਦੀਆਂ ਗੱਲਾਂ ਨੇ।
1: ਹਾਂਜੀ
0: ਨਹੀਂ ਥੋੜੀ ਜਿਹੀ ਵੇਖੋ ਹਾਸੇ ਮਜ਼ਾਕ ਤਾਂ ਆਪਾਂ ਚਲੋ ਗੱਲ ਕਰ ਲਈ ਦੀ ਆ, ਪਰ ਕਿਤੇ ਨਾ ਕਿਤੇ ਹੈਗੀ ਤੇ ਕੰਸਰਨਿੰਗ ਹੀ ਆ ਇਹ।
1: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਜੀ।
0: ਤੇ ਇਸ ਤੋਂ ਇਲਾਵਾ ਕੋਈ ਹੋਰ ਕੋਈ ਮੇਜਰ ਵਾਧਾ? ਵੈਸੇ ਤੇ 25% ਤੁਸੀਂ ਜਿੱਦਾਂ ਦੱਸਿਆ ਕਿ ਸਾਰਿਆਂ 'ਚ ਹੀ ਹੋਇਆ ਵਾ, ਕੋਈ ਹੋਰ ਵੱਡੇ ਅਮਾਊਂਟ ਵਾਲਾ ਵੀਜ਼ਾ ਸੀ ਜਿਹਦਾ ਹੋਰ ਭਾਰ ਪੈ ਗਿਆ ਹੋਵੇ?
1: ਤਕਰੀਬਨ ਵੈਸੇ ਤਾਂ ਸਾਰੇ ਵੀਜ਼ਿਆਂ ਜਿਵੇਂ ਆਪਾਂ ਗੱਲ ਕਰੀਏ ਜਿਹੜੇ ਜ਼ਿਆਦਾ ਕਾਮਨ ਵੀਜ਼ੇ ਸੀਗੇ, ਸਾਰੇ ਵੀਜ਼ਿਆਂ ਦੀ ਹੀ ਫੀਸ ਹੈ ਜਿਹੜੀ ਉਹ ਇਨਕਰੀਜ਼ ਹੋਈ ਹੈ। ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਜੇ ਕੋਈ ਇੱਥੇ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਹੈ, ਬ੍ਰਿਜਿੰਗ ਵੀਜ਼ਾ A ਦੇ ਉੱਤੇ ਹੈ ਤੇ ਉਹਨੇ ਟਰੈਵਲ ਕਰਨਾ, ਤਾਂ ਉਹਨੂੰ ਬ੍ਰਿਜਿੰਗ ਵੀਜ਼ਾ B ਲੈਣਾ ਪੈਂਦਾ ਸੀ, ਉਹਦੀ ਫੀਸ ਦੇ ਵਿੱਚ ਵੀ ਤਕਰੀਬਨ ਜੇ ਆਪਾਂ ਗੱਲ ਕਰੀਏ ਉਹ ਟ੍ਰਿਪਲ ਹੋ ਗਈ ਹੈ ਜੀ। ਪਹਿਲਾਂ ਤਕਰੀਬਨ $190 ਦੇ ਕਰੀਬ ਜਿਹੜੀ ਡਿਪਾਰਟਮੈਂਟ ਦੀ ਫੀਸ ਹੁੰਦੀ ਸੀ ਬ੍ਰਿਜਿੰਗ ਦਾ B ਲੈਣ ਦੀ, ਉਹ ਵੱਧ ਕੇ $575 ਹੋ ਗਈ ਹੈ ਜੀ।
0: ਬੱਲੇ ਬੱਲੇ ਬੱਲੇ, ਹੁਣ ਮੈਂ ਅੱਗੇ ਪੁੱਛਾਂ ਤੁਹਾਨੂੰ ਕਿ ਤਾਂ ਪੁੱਛਿਆ ਮੈਂ, ਇਹ ਸੋਚਣ ਦੇ ਮਤਲਬ ਟਰੈਵਲ ਵੀ ਨਾ ਕਰੇ ਬੰਦਾ, ਉੱਤੇ ਬੈਠਾ ਰਹੇ।
1: ਹਾਂਜੀ ਜੇ ਤੁਸੀਂ ਜੇ ਕਿਸੇ ਨੇ ਆਪਣੀ ਫੈਮਿਲੀ ਨੂੰ ਮਿਲਣ ਜਾਣਾ ਜਾਂ ਕਿਤੇ ਹੋਰ ਕਿਤੇ, ਹੈ ਨਾ ਵੀ ਚਲੋ ਕੋਈ ਟਰੈਵਲ ਦਾ ਕੋਈ ਰੀਜ਼ਨ ਹੈ ਨਾ ਕਿ ਆਸਟ੍ਰੇਲੀਆ ਤੋਂ ਬਾਹਰ ਜਾਣਾ ਤੇ ਉਹਨਾਂ ਕੋਲੇ ਟਰੈਵਲ ਰਾਈਟਸ ਨਹੀਂ ਹੈਗੇ, ਉਹ ਲੈਣ ਦੇ ਲਈ ਵੀ ਆਈ ਥਿੰਕ ਜਿਹੜੀ ਸਾਨੂੰ ਪਲੇਨ ਦੀ ਟਿਕਟ ਹੈ ਸ਼ਾਇਦ ਉਹ ਸਸਤੀ ਮਿਲ ਜਾਏਗੀ, ਵੀਜ਼ਾ ਲੈਣਾ ਮਤਲਬ ਮਹਿੰਗਾ ਹੋ ਗਿਆ ਜੀ।
0: ਜੀ ਨਹੀਂ ਇਹਦੇ 'ਤੇ ਨਾ ਆਪਾਂ ਯਾਦਵਿੰਦਰ ਜੀ ਤੁਸੀਂ ਆਪਾਂ ਚੇਤਾ ਰੱਖਿਓ, ਆਪਾਂ ਨੈਕਸਟ ਟਾਈਮ ਜਾਂ ਕਦੋਂ ਵੀ ਮੌਕਾ ਮਿਲਿਆ ਨਾ ਤੇ ਆਪਾਂ ਇੱਕ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਦਰਸ਼ਕਾਂ ਤੱਕ ਲੈ ਕੇ ਆਉਣਾ ਵਾ ਕਿ ਇਸ ਦਾ ਰੀਜ਼ਨ ਜਿਹੜਾ ਵਾ ਉਹ ਆਪਾਂ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜਾਂ ਤੇ ਇੰਨੇ ਕੁ ਜ਼ਿਆਦਾ ਜਿਹੜੇ ਉਹ ਵੀਜ਼ੇ ਆ ਜਾਂ ਇੰਨੀ ਕੁ ਜ਼ਿਆਦੀਆਂ ਫਾਈਲਾਂ ਜਿਹੜੀਆਂ ਉਹ ਪੈਣ ਦੀਆਂ ਡਿਪਾਰਟਮੈਂਟ ਕੋਲ, ਵੀ ਉਹ ਕਹਿੰਦਾ ਵੀ ਘਟੇ ਸਾਡੇ 'ਤੇ ਵਰਕਲੋਡ ਘਟੇ, ਅਤੇ ਜਿਹਦੇ ਕਰਕੇ ਮੰਨ ਲਓ ਹੁਣ ਜੇ 190 ਤੋਂ 500 ਕੁਛ ਜਾਂਦਾ ਵਾ ਅਤੇ ਜਿਹੜੇ ਬੰਦੇ ਨੇ ਮੰਨ ਲਓ ਟਰੈਵਲ ਜ਼ਰੂਰੀ ਐਮਰਜੈਂਸੀ 'ਚ ਹੀ ਕਰਨਾ, ਮੈਨੂੰ ਲੱਗਦਾ ਸਿਰਫ ਉਹੀ ਇੰਨੇ ਪੈਸੇ ਭਰੂਗਾ, ਜਿਹਦਾ ਸਰਦਾ ਵਾ ਉਹ ਨਹੀਂ ਕਰੂਗਾ ਕਿ ਜਿਹੜਾ ਮੰਨ ਲਓ 190 ਵੇਖ ਕੇ ਚਲੋ ਕਰ ਦਿੰਦਾ ਹੀ ਕਿ ਇਟਸ ਓਕੇ, ਹੈ ਨਾ ਇੰਨੇ ਕੁ ਚਲੋ ਸਰ ਸਕਦਾ, ਪਰ ਜੇ ਉਹਨੂੰ ਟ੍ਰਿਪਲ ਕਰ ਦਿੱਤਾ ਗਿਆ ਤਾਂ ਮਤਲਬ ਉਹ ਸੋਚੂਗਾ 100 ਵਾਰੀ ਸੋਚੂਗਾ ਵੀ ਹਾਂ ਸੱਚੀ ਜਾਵਾਂ ਕਿ ਵੇਟ ਕਰ ਲਾਂ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਚਲੋ ਆਪਾਂ ਨੂੰ ਹਾਲੇ ਇੰਟਰਨਲ ਇੰਨਾ ਤਾਂ ਨਹੀਂ ਪਤਾ, ਪਰ ਹੋ ਸਕਦਾ ਕਿ ਕਿਤੇ ਇਹਨਾਂ ਨੇ ਵਰਕਲੋਡ ਜਿਹੜਾ ਉਹ ਐਪਲੀਕੇਸ਼ਨਸ ਦਾ ਘਟਾਉਣ ਦੇ ਲਈ ਇਹ ਵਾਧੇ ਵੀ ਕੀਤੇ ਹੋ ਸਕਦੇ ਆ।
1: ਮੈਨੂੰ ਲੱਗਦਾ ਬਲਕੀਰ ਜੀ ਆਈ ਥਿੰਕ ਉਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਜੀ ਕਿ ਡਿਪਾਰਟਮੈਂਟ ਦੀ ਇਹ ਇਨਡਾਇਰੈਕਟ ਕੋਸ਼ਿਸ਼ ਹੈ ਜੀ ਕਿ ਜਿਹੜੇ ਓਵਰਆਲ ਮਾਈਗ੍ਰੈਂਟਸ ਹੈ ਜਾਂ ਨੈਟ ਓਵਰਸੀਜ਼ ਮਾਈਗ੍ਰੇਸ਼ਨ ਆ ਉਹਨੂੰ ਜਿਹੜਾ ਉਹ ਘੱਟ ਆ ਉਹ ਜਿਹੜਾ ਕੀਤਾ ਜਾ ਸਕੇ, ਤੇ ਐਟ ਦਾ ਸੇਮ ਟਾਈਮ ਆ ਜਿਹੜਾ ਡਿਪਾਰਟਮੈਂਟ ਦਾ ਰੈਵਨਿਊ ਹੈ ਉਹ ਵੀ ਉਨਾ ਹੀ ਰਹਿ ਸਕੇ ਜੀ।
0: ਜੀ ਬਿਲਕੁਲ, ਫਾਈਲਸ ਵੀ ਘਟਾਈਆਂ ਜਾਣ ਤੇ ਜਿਹੜਾ ਅਮਾਊਂਟ ਹੈ ਉਹ ਵੀ ਉਨਾ ਹੀ ਰਵੇ, ਕਿਤੇ ਬਜਟ ਦੇ ਵਿੱਚ ਵੀ ਨਾ ਫਰਕ ਆ ਜੇ ਘਟਾਉਣ ਦੇ ਲਈ। ਨਹੀਂ ਨਾਈਸ, ਵੇਖੋ ਨਾਈਸ ਆਈਡੀਆ,
1: ਹਾਂਜੀ ਬਿਲਕੁਲ,
0: ਪੜ੍ਹੇ ਲਿਖੇ ਲੋਕ ਨੇ ਕੁਛ ਨਾ ਕੁਛ ਨਾਈਸ ਹੀ ਕਰਨੀ।
1: ਨਹੀਂ ਬਿਲਕੁਲ, ਤੇ ਇਸ ਦੇ ਨਾਲ ਹੀ ਬਲਕੀਰ ਜੀ ਜਿਹੜੀ ਜਿਹੜੀ ਸਪੋਂਸਰਸ਼ਿਪ ਦੇ ਲਈ ਪੈਕੇਜ ਹੁੰਦਾ, ਜਿਹੜਾ ਬਿਜ਼ਨਸ ਕਿਸੇ ਬੱਚੇ ਨੂੰ ਸਪੋਂਸਰ ਕਰਨਾ ਚਾਹੁੰਦਾ ਆਪਣੇ ਬਿਜ਼ਨਸ ਦੇ ਵਿੱਚ ਕਿਸੇ ਇੰਪਲੋਈ ਨੂੰ,
0: ਜਿਹੜਾ
1: 482 ਬਹੁਤ 482 ਹੋ ਗਿਆ ਜਾਂ 186 ਵੀਜ਼ਾ ਹੋ ਗਿਆ ਜਾਂ 494 ਵੀਜ਼ਾ ਵੀ ਹੋ ਗਿਆ ਜੀ,
0: ਜੀ
1: ਇਹਦੇ ਲਈ ਵੀ ਜਿਹੜੀ ਹੁਣ ਆਪਣੀ ਪੈਕੇਜ ਦੀ ਆ ਜਿਹੜੀ ਉਹ ਇਨਕਰੀਜ਼ ਹੋ ਗਿਆ ਜੀ। ਪਹਿਲਾਂ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹ 76,515 ਯਾਨੀ ਕਿ $76,515 ਸੀਗਾ ਜੀ, ਜਿਹੜਾ ਵੱਧ ਕੇ ਹੁਣ ਮਿਨੀਮਮ $79,423 ਯਾਨੀ ਕਿ $79,423 ਇਹ ਮਿਨੀਮਮ ਪੈਕੇਜ ਆ ਜਿਹੜਾ ਉਹ ਇੰਪਲਾਈ ਨੂੰ ਜਿਹੜਾ ਬਿਜ਼ਨਸ ਨੂੰ ਆਫਰ ਕਰਨਾ ਪਏਗਾ ਤਾਂ ਹੀ ਉਹ ਜਿਹੜਾ ਸਪੋਂਸਰ ਉਹ ਕਰ ਸਕਦਾ ਜੀ।
0: ਓਕੇ
1: ਤਾਂ ਇਹ ਆਈ ਥਿੰਕ ਇਹ ਤਾਂ ਆਲਰੇਡੀ ਕਲੀਅਰ ਹੀ ਸੀਗਾ ਜੀ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਹਰ ਸਾਲ ਹੀ ਪੈਕੇਜ ਵਧਾਉਣਗੇ, ਤਾਂ ਇਹ ਸਰਪ੍ਰਾਈਜ਼ਿੰਗ ਨਹੀਂ ਸੀਗਾ, ਬਟ ਹਾਂ ਜਿਹੜੇ ਵੀ ਬਿਜ਼ਨਸ ਹੁਣ ਨੋਮੀਨੇਟ ਕਰਨਗੇ ਇਹ ਮਿਨੀਮਮ ਪੈਕੇਜ ਉਹਨਾਂ ਨੂੰ ਆਫਰ ਕਰਨਾ ਪਏਗਾ ਇਸ ਫਾਈਨੈਂਸ਼ੀਅਲ ਈਅਰ ਦੇ ਲਈ।
0: ਜੀ ਬਿਲਕੁਲ, ਨਾਲੇ ਜਿਹੜਾ ਕਰਵਾ ਰਿਹਾ ਵਾ ਉਹਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਿਤੇ ਉਹ ਨਾ ਆਵੇ ਕਿ ਕੱਲ੍ਹ ਨੂੰ ਇਹੋ ਹੀ ਪ੍ਰੋਬਲਮ ਜਿਹੜੀ ਆ ਉਹ ਮੁੜ ਕੇ ਤੁਹਾਡੇ ਵੀਜ਼ੇ ਦੇ ਉੱਤੇ ਇਫੈਕਟ ਪਾਵੇ ਕਿ ਤੁਹਾਡੀ ਇੰਨੀ ਹੈਗੀ ਨਹੀਂ ਆ ਜਾਂ ਇੰਨੀ ਤੁਸੀਂ ਦਿਖਾਈ ਨਹੀਂ।
1: ਹਾਂਜੀ ਬਿਲਕੁਲ ਜੀ, ਤੇ ਨਾਲ ਹੀ ਬਲਕਿਰ ਜੀ ਆਈ ਥਿੰਕ ATO ਦੇ ਵੱਲੋਂ ਵੀ ਇੱਕ ਜਿਹੜੀ ਇਸ ਦੇ ਨਾਲ ਹੀ ਆ ਜਿਹੜੀ ਆਪਾਂ ਆਈ ਥਿੰਕ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਇਹ ਚੀਜ਼ ਦਾ ਅਪਡੇਟ ਦੇ ਸਕੀਏ ਕਿ ਜਿਹੜਾ ਸੁਪਰ ਦੀ ਪੇਮੈਂਟ ਹੈ ਜੀ ਉਹ ਵੀ ਬਿਜ਼ਨਸ ATO ਦੀ ਵੱਲੋਂ ਗਾਈਡਲਾਈਨਸ ਨੇ ਕਿ ਜਦੋਂ ਵੀ ਤੁਸੀਂ ਆਪਣੇ ਇੰਪਲੋਇਜ਼ ਦੀ ਪੇ ਕਰੋਗੇ ਕੋਈ ਵੀ ਸੈਲਰੀ, ਚਾਹੇ ਉਹ ਫੋਰਟਨਾਈਟਲੀ ਕਰ ਰਹੇ ਹੋ ਜਾਂ ਵੀਕਲੀ ਕਰ ਰਹੇ ਹੋ, ਤਾਂ ਉਹਦੇ ਵਿਦ ਇਨ 7 ਡੇਜ਼ ਆ ਜਿਹੜਾ ਤੁਹਾਨੂੰ ਉਹ ਸੁਪਰ ਹੈ ਵੀ ਹੈ ਜਿਹੜਾ ਉਹ ਵੀ ਨਾਲ ਦੀ ਨਾਲ ਹੀ ਪੇ ਕਰਨਾ। ਜਿਹੜਾ ਪ੍ਰੀਵੀਅਸਲੀ ਤਕਰੀਬਨ ਬਿਜ਼ਨਸ ਚੂਜ਼ ਕਰਦੇ ਸੀਗੇ ਕਿ ਉਹ ਹਰੇਕ ਕੁਆਟਰਲੀ ਜਿਹੜਾ ਪੇ ਕਰਦੇ ਸੀ
0: ਜੀ 3 ਮਹੀਨੇ ਬਾਅਦ।
1: ਹਾਂਜੀ ਪਹਿਲਾਂ 3 ਮਹੀਨੇ ਬਾਅਦ ਹੁੰਦਾ ਸੀਗਾ ਜੀ, ਹੁਣ ਤਕਰੀਬਨ ਜਦੋਂ ਵੀ ਤੁਹਾਡੀ ਸੈਲਰੀ ਜਾਏਗੀ ਜਿਹੜੇ ਵੀ ਇੰਪਲਾਈ ਦੀ, ਚਾਹੇ ਉਹ ਵੀਕਲੀ ਜਾ ਰਹੀ ਜਾਂ ਫੋਰਟਨਾਈਟਲੀ, ਤੁਹਾਨੂੰ ਵਿਦ ਇਨ 7 ਡੇਜ਼ ਉਸ ਦੇ ਨਾਲ ਹੀ ਉਹ ਪੇ ਕਰਨਾ ਹੋਏਗਾ ਜੀ।
0: ਯਾਨੀ ਪੇ ਡੇ ਸੁਪਰ ਜੇ ਆਪਾਂ ਕਹਿ ਲਈਏ ਕਿ ਜਿੱਦਣ ਖਾਤੇ ਪੈਸੇ ਆਉਣੇ ਆ ਉਦਣ ਹੀ ਨਾਲ ਸੁਪਰ ਵੀ ਪਾਓ।
1: ਹਾਂਜੀ ਬਿਲਕੁਲ ਜੀ,
0: ਜੀ ਬਿਲਕੁਲ। ਵੇਖੋ ਇਹ ਇੱਕ ਇੰਪਲੋਈ ਲਈ ਤੇ ਵਧੀਆ ਗੱਲ ਹੈ ਕਿ ਤੁਹਾਨੂੰ ਜਿਹੜਾ ਉਹ ਵੇਟ ਨਹੀਂ ਕਰਨਾ
1: ਪੈਂਦਾ। ਆਈ ਥਿੰਕ ਬਿਜ਼ਨਸ ਲਈ ਵੀ ਇਹ ਸੌਰੀ ਬਲਕਿਰ ਜੀ ਬਿਜ਼ਨਸ ਲਈ ਵੀ ਇਹ ਚੰਗੀ ਹੀ ਗੱਲ ਹੈ ਜੀ, ਕਿਉਂਕਿ ਜਦੋਂ ਨਾਲ ਦੀ ਨਾਲ ਜਦੋਂ ਤੁਸੀਂ ਆਪਣੇ ਜਿਹੜੇ ਪ੍ਰੀਵੀਅਸ ਸੁਪਰ ਉਹ ਨਾਲ ਦੀ ਨਾਲ ਪੇ ਕਰ ਰਹੇ ਹੋ, ਤਾਂ ਬਿਜ਼ਨਸ ਲਈ ਵੀ ਇਹ ਇੱਕ ਜਿਹੜਾ ਬੋਝ ਆ ਉਹ ਘਟਦਾ ਹੀ ਹੈ ਜੀ ਨਾਲ ਦੀ ਨਾਲ, ਛੋਟੀ ਅਮਾਊਂਟਸ ਪੇ ਕਰਨੀਆਂ ਹੋਣਗੀਆਂ ਜੀ ਬਿਜ਼ਨਸ ਨੂੰ।
0: ਜੀ ਬਿਲਕੁਲ, ਥੋੜਾ ਜਿਹਾ ਇਹ ਹੋ ਸਕਦਾ ਕਿ ਨਾਲ ਇੱਕ ਐਕਸਟਰਾ ਕੰਮ ਲੱਗੇ ਕਿ ਐਡ ਹੋ ਗਿਆ ਵਾ, ਪਰ ਕਿਤੇ ਨਾ ਕਿਤੇ ਬਾਅਦ 'ਚ ਵੀ ਤਾਂ ਕਰਨਾ ਹੀ ਆ, ਉਹ ਵੱਖਰੀ ਗੱਲ ਕਿ ਤੁਸੀਂ ਇੱਕ ਟਾਈਮ ਬਹਿ ਕੇ ਉਨਾ ਟਾਈਮ ਲਾ ਲਓ ਜਾਂ ਥੋੜਾ ਥੋੜਾ ਕਰਕੇ ਉਨਾ ਟਾਈਮ ਲਾ ਲਓ। ਅਤੇ ਇਹਦਾ ਯਾਰਵਿੰਦਰ ਜੀ ਜਿੱਦਾਂ ਤੁਸੀਂ ਇੱਦਾਂ ਦੱਸਿਆ ਵਾ ਸੁਪਰ ਦਾ, ਅਤੇ ਮੈਂ ਵੇਖ ਰਿਹਾ ਸੀ ਨਿਊਜ਼ 'ਤੇ ABN ਦੇ ਉੱਤੇ ਵੀ ਕਹਿੰਦੇ ਨੇ ਕਿ ਸੇਮ ਡੇ ਜਿਹੜਾ ਉਹ ਸੁਪਰ ਪੇ ਦੇ ਨਾਲ ਹੀ ਜਾਂ ABN ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਵੀ ਸੁਪਰ ਹੁਣ ਜਿਹੜਾ ਜ਼ਰੂਰੀ ਹੋਊਗਾ ਇੰਪਲੋਇਰ ਨੂੰ ਪੇ ਕਰਨਾ।
1: ਬਲਕਿ ਜੀ ਦੇਖੋ ਜੀ, ਜੇ ਆਪਾਂ ATO ਦੇ ਅਕੋਰਡਿੰਗ ਗੱਲ ਕਰਦੇ ਹਾਂ, ਇਹ ਗਾਈਡਲਾਈਨਸ ਪਹਿਲਾਂ ਤੋਂ ਹੀ ਸੀਗੀਆਂ, ਇਹ ਰੂਲਸ ਪਹਿਲਾਂ ਤੋਂ ਹੀ ਸੀ।
0: ਓਕੇ,
1: ਬਸ ਫਰਕ ਸਿਰਫ ਇੰਨਾ ਸੀਗਾ ਕਿ ਡਿਪਾਰਟਮੈਂਟ ਜਾਂ ATO ਸੀਗਾ ਜਿਹੜਾ ਉਹ ਇਸ ਚੀਜ਼ ਨੂੰ ਲੈ ਕੇ ਲੀਨੀਅੰਟ ਸੀਗਾ, ਸਟ੍ਰਿਕਟ ਨਹੀਂ ਸੀਗਾ। ਪਰ ਇਸ ਸਾਲ ਦਾ ਜਿਹੜੀ ATO ਦੇ ਵੱਲੋਂ ਇਹੀ ਨਿਊਜ਼ ਆ ਰਹੀ ਹੈ ਕਿ ਉਹ ਇਹਨਾਂ ਬਿਜ਼ਨਸ ਤੇ ਵੀ ਉਹ ਚੈੱਕ ਕਰਨਗੇ ਕਿ ਉਹ ਜੇ ਉਹ ਆਪਣੇ ਕਿਸੇ ਇੰਪਲੋਈ ਨਹੀਂ, ਮੈਂ ਕਹੂੰਗਾ ਸਬ ਕੰਟਰੈਕਟਰ ਨੂੰ ABN ਦੇ ਉੱਤੇ ਯਾਨੀ ਕਿ ਪੇਮੈਂਟ ਕਰ ਰਹੇ ਹਾਂ, ਸਬ ਕੰਟਰੈਕਟਰ ਨੂੰ ਜਿਹੜਾ ਪੇਮੈਂਟ ਕਰ ਰਹੇ ਨੇ ਉਹ ਕੰਮ ਦੀ, ਪਰ ਉਹਨੂੰ ਟ੍ਰੀਟ ਉਹ ਇੱਕ ਇੰਪਲੋਈ ਦੀ ਤਰ੍ਹਾਂ ਹੀ ਕਰ ਰਹੇ ਨੇ, ਜਾਣੀ ਕਿ ਉਹਦੇ ਫਿਕਸ ਆਵਰਸ ਨੇ ਜਾਂ ਉਹ ਇੱਕ ਸੇਮ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ ਜਿਵੇਂ ਕਿ ਇੰਪਲੋਈ ਕੰਮ ਕਰਦਾ ਹੈ ਜੀ।
0: ਜੀ,
1: ਤਾਂ ਉਹ ਜਿਹੜਾ ਬਿਜ਼ਨਸ ਨੂੰ ਆ ਉਹ ਜ਼ਰੂਰੀ ਹੈ ਜੀ ਕਿ ਉਹ ਸੁਪਰ ਵੀਅਰ ਜਿਹੜਾ ਪੇ ਕਰੇ ਜੀ।
0: ਜੀ ਬਿਲਕੁਲ,
1: ਸੁਪਰ ਦੀ ਗੱਲ ਉਹੀ ਹੈ ਜੀ ਬਲਕਿਰ ਜੀ, ਜਿਵੇਂ ATO ਦੀ ਗਾਈਡਲਾਈਨ ਆ ਕਿ ਜਿਹੜਾ ਸੁਪਰ ਉਹ ਪੇਡ ਹੈ, ਯਾਨੀ ਕਿ ਜਦੋਂ ਵੀ ਤੁਸੀਂ ਪੇਮੈਂਟ ਕਰੋ ਉਹਦੇ ਨਾਲ ਹੀ ਵਿਦ ਇਨ 7 ਡੇਜ਼ ਆ ਜਿਹੜਾ ਤੁਹਾਨੂੰ ਸੁਪਰ ਉਹ ਪੇ ਕਰ ਦੇਣਾ ਚਾਹੀਦਾ ਜੀ।
0: ਜੀ ਬਿਲਕੁਲ, ਜਦ 7 ਡੇਜ਼ ਜਾਂ 14 ਦਿਨਾਂ ਬਾਅਦ ਫੋਰਟਨਾਈਟਲੀ ਜਦੋਂ ਵੀ ਤੁਹਾਡੀ ਪੇਮੈਂਟ ਆਉਂਦੀ ਆ ਖਾਤੇ ਦੇ ਵਿੱਚ, ਉਦੋਂ ਹੀ ਨਾਲ ਦੀ ਨਾਲ ਜਿਹੜਾ ਉਹ ਸੁਪਰ ਮਿਲਿਆ ਕਰੋ। ਨਹੀਂ ਜੀ ਬਿਲਕੁਲ, ਬੜੀ ਵਧੀਆ ਜਿਹੜੀ ਜਾਣਕਾਰੀ ਤੁਸੀਂ ਦਿੱਤੀ ਆ। ਅਤੇ ਅੱਗੇ ਚੱਲਦੇ ਹਾਂ, ਜੇ ਵੇਖੀਏ ਫਾਈਨੈਂਸ਼ੀਅਲ ਈਅਰ ਤਾਂ ਚਲੋ ਸ਼ੁਰੂ ਹੋ ਚੁੱਕਾ ਵਾ, ਅਤੇ ਇੱਧਰ 189 ਇਨਵੀਟੇਸ਼ਨ ਹੁਣ ਨੈਕਸਟ ਕਦੋਂ ਆ?
1: ਬਲਕਿਰ ਜੀ ਡਿਪਾਰਟਮੈਂਟ ਮੈਨੂੰ ਬੜੀ ਵਧੀਆ ਲੱਗ ਰਹੀ ਹੈ ਜੀ ਗੱਲ ਇਸ ਟਾਈਮ ਦੇ ਉੱਤੇ 189 ਲਈ ਖਾਸ ਕਰ, ਕਿਉਂਕਿ ਡਿਪਾਰਟਮੈਂਟ ਪਹਿਲਾਂ ਹੀ ਅਨਾਊਂਸ ਕਰ ਰਿਹਾ ਕਿ 189 ਦਾ ਇਨਵੀਟੇਸ਼ਨ ਰਾਊਂਡ ਆ ਜਿਹੜਾ ਅਸੀਂ ਕਦੋਂ ਕਰ ਰਹੇ ਹਾਂ। ਪਿਛਲੀ ਵਾਰ ਵੀ ਜਦੋਂ ਨਵੰਬਰ ਦੇ ਵਿੱਚ ਵੀ ਹੋਇਆ ਸੀ ਉਦੋਂ ਵੀ ਪਹਿਲਾਂ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤਾ ਸੀਗਾ, ਦੈਨ ਜਿਹੜਾ ਲਾਸਟ ਜੂਨ ਦੇ ਵਿੱਚ ਹੋਇਆ ਜੀ ਇੱਕ ਮਹੀਨਾ ਪਹਿਲਾਂ ਤਕਰੀਬਨ, ਉਹ ਵੀ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤਾ ਸੀਗਾ ਕਿ ਅਸੀਂ ਇਨਵੀਟੇਸ਼ਨ ਰਾਊਂਡ ਕਰ ਰਹੇ ਹਾਂ। ਤੇ ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਕਿ ਜਿਹੜਾ ਨੈਕਸਟ ਇਨਵੀਟੇਸ਼ਨ ਰਾਊਂਡ 189 ਦਾ ਜੀ ਉਹ 30 ਸਪਤੰਬਰ ਤੱਕ ਹੋ ਸਕਦਾ ਹੈ, ਯਾਨੀ ਕਿ ਉਸ ਤੋਂ ਪਹਿਲਾਂ ਜਾਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਲਾਸਟ ਵੀਕ ਆਫ ਸਪਤੰਬਰ ਦੇ ਵੀ ਜਿਹੜਾ ਇਨਵੀਟੇਸ਼ਨ ਰਾਊਂਡ 189 ਦਾ ਜਿਹੜਾ ਉਹ ਹੋ ਸਕਦਾ ਜੀ।
0: ਓਕੇ, ਯਾਨੀ ਇਹ ਇੱਕ ਤਰ੍ਹਾਂ ਨਾਲ ਜਿਹੜਾ ਉਹ ਬੰਦਾ ਜਿਹੜਾ ਵੇਟ ਕਰ ਰਿਹਾ ਹੁੰਦਾ ਉਹਨੂੰ ਇੱਕ ਟਾਈਮ ਫਰੇਮ ਜਿਹਾ ਮਿਲ ਜਾਂਦਾ ਅਤੇ ਉਹ ਵਿੰਡੋ ਦੇ ਅੰਦਰ ਚਲੋ ਫਿਰ ਵੇਟ ਕਰਦਾ ਰਹਿੰਦਾ। ਅਤੇ ਇਹ ਇਸ ਤਰ੍ਹਾਂ ਵੇਖੀਏ ਤਾਂ ਫਿਰ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਵੇਖਣ ਨੂੰ ਮਿਲੂਗਾ ਇਹ ਰਾਊਂਡ।
1: ਹਾਂਜੀ ਨਹੀਂ ਬਿਲਕੁਲ ਜੀ, ਮੈਨੂੰ ਲੱਗਦਾ ਬਹੁਤ ਚੰਗੀ ਗੱਲ ਹੈ ਜੀ ਇਹ ਡਿਪਾਰਟਮੈਂਟ ਐਟਲੀਸਟ ਕਲੀਅਰ ਕਰ ਰਹੇ ਤਾਂ ਕਿ ਜਿਹੜੇ ਬੱਚਿਆਂ ਦਾ ਇਸ ਟਾਈਮ ਦੇ ਉੱਤੇ ਵੀਜ਼ਾ ਐਕਸਪਾਇਰ ਹੋ ਰਿਹਾ ਅਗਲੇ 1 ਜਾਂ 2 ਮਹੀਨੇ ਦੇ ਵਿੱਚ
0: ਜੀ,
1: ਤਾਂ ਉਹਨਾਂ ਨੂੰ ਐਟਲੀਸਟ ਇੱਕ ਚੀਜ਼ ਦੀ ਕਲੈਰਿਟੀ ਮਿਲ ਰਹੀ ਹੈ ਕਿ 189 ਦਾ ਇਨਵੀਟੇਸ਼ਨ ਰਾਊਂਡ ਆ ਉਹ ਹਲੇ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਜਿਹੜਾ ਨੈਕਸਟ ਵੀਜ਼ਾ ਹੈ ਉਹ ਅਪਲਾਈ ਕਰ ਲੈਣਾ ਚਾਹੀਦਾ ਜੀ।
0: ਜੀ ਬਿਲਕੁਲ, ਆਪਣਾ ਬੈਕਅਪ ਜਿਹੜਾ ਉਹ ਜਨਰੇਟ ਕਰ ਲੈਣ ਬਜਾ ਕੇ ਵੇਟ ਕਰਦੇ ਰਹੋ। ਅਤੇ ਇੱਧਰ ਜੇ 189 ਤੋਂ ਹਟ ਕੇ ਜਿਹੜੀਆਂ ਦੂਜੀਆਂ ਨੇ 491 ਹੋ ਗਿਆ ਜਾਂ ਫਿਰ 190 ਦੀਆਂ ਜਿਹੜੀਆਂ ਸੀਟਸ ਨੇ ਉਹਨਾਂ ਦੇ ਉੱਤੇ ਐਲੋਕੇਸ਼ਨ ਦੀ ਕੋਈ ਅਪਡੇਟ ਜਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਊਗੀ ਤੇ ਕਿਹੜੀ ਸਟੇਟ ਕਿਸ ਪਾਸੇ ਨੂੰ ਜਾਊਗੀ?
1: ਬਲਕਿਰ ਜੀ, ਹਲੇ ਜਿਹੜੀਆਂ ਸੀਟਸ ਸਟੇਟਸ ਨੂੰ ਐਲੋਕੇਟ ਹੁੰਦੀਆਂ ਨੇ ਉਹਦੇ ਬਾਬਤ ਜਿਹੜੀ ਕੋਈ ਨਿਊਜ਼ ਆ ਡਿਪਾਰਟਮੈਂਟ ਦੇ ਵੱਲੋਂ ਨਹੀਂ ਆਈ ਆ ਹਲ ਤੱਕ
0: ਜੀ।
1: ਤੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਇਸ ਵਾਰੀ ਜਿਹੜੀਆਂ ਸੀਟਸ ਐਲੋਕੇਸ਼ਨ ਆ ਉਹ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਕੰਪੈਰੀਜ਼ਨ ਜੇ ਆਪਾਂ ਗੱਲ ਕਰੀਏ ਤਾਂ ਸ਼ਾਇਦ ਆ ਜਿਹੜੀ ਜਲਦੀ ਹੋ ਜਾਣਗੀਆਂ, ਕਿਉਂਕਿ ਪਿਛਲੇ ਸਾਲ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਦੇ ਨੰਬਰ ਸੀਗੇ ਉਹ ਵੀ ਕਾਫੀ ਲੇਟ ਅਨਾਊਂਸ ਹੋਏ ਸੀਗੇ ਤੇ ਸੀਟਸ ਐਲੋਕੇਸ਼ਨ ਵੀ ਕਾਫੀ ਡਿਲੇ ਹੋਈਆਂ ਸੀਗੀਆਂ
0: ਜੀ।
1: ਇਸ ਵਾਰੀ ਮੈਨੂੰ ਲੱਗਦਾ ਜਿਵੇਂ ਡਿਪਾਰਟਮੈਂਟ ਕੁਇਕ ਹੈ ਜੀ, ਸਾਰੀਆਂ ਚੀਜ਼ਾਂ ਨੂੰ ਲੈ ਕੇ ਕਲੀਅਰ ਹੈ ਜੀ, ਤਾਂ ਆਪਾਂ ਉਮੀਦ ਕਰ ਸਕਦੇ ਹਾਂ ਕਿ ਜਲਦੀ ਸੀਟਸ ਐਲੋਕੇਟ ਹੋ ਜਾਣਗੀ ਤੇ ਸਟੇਟਸ ਵੀ ਉਹ ਜਿਹੜੇ ਜਲਦੀ ਇਨਵੀਟੇਸ਼ਨ ਆਉਂਡ ਆ ਉਹ ਕਰਨੇ ਸਟਾਰਟ ਕਰ ਸਕਦੀਆਂ ਜੀ।
0: ਜੀ ਬਿਲਕੁਲ ਜੀ, ਫਿੰਗਰ ਕ੍ਰੋਸਡ ਆ। ਅਤੇ ਜਾਂਦੇ ਜਾਂਦੇ ਕੋਈ ਅਪਡੇਟ ਜੇ ਕੋਈ ਜ਼ਰੂਰੀ ਰਹਿ ਗਈ ਹੋਵੇ ਅਤੇ ਜੇ ਕੋਈ ਟਿਪ ਸਾਡੇ ਸਰੋਤਿਆਂ ਨੂੰ ਦੇਣਾ ਚਾਹੋ?
1: ਆਈ ਥਿੰਕ ਇਹੀ ਹੈ ਜੀ ਕਿ ਜਿਹੜੇ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਜੀ ਆਸਟ੍ਰੇਲੀਆ ਥੋੜ੍ਹਾ ਸਟ੍ਰਿਕਟ ਹੋ ਰਿਹਾ ਜੀ, ਤਾਂ ਸਾਰੇ ਆਪਣੇ ਜਿਹੜੇ ਲਿਸਨਰ ਨੇ ਇਹੀ ਮੇਰੀ ਐਡਵਾਈਸ ਹੈ ਸਾਰਿਆਂ ਦੇ ਲਈ ਕਿ ਜਿਹੜੀ ਪੜ੍ਹਾਈ ਤੁਸੀਂ ਕੀਤੀ ਹੈ ਜੀ ਕੋਸ਼ਿਸ਼ ਕਰੋ ਆਪਣੀ ਸੇਮ ਫੀਲਡ ਦੇ ਵਿੱਚ ਜੋਬ ਕਰੋ, ਆਪਣੀ ਪ੍ਰੋਫਾਈਲ ਦੇ ਉੱਤੇ ਕੰਮ ਕਰੋ। ਜੇ ਤੁਹਾਨੂੰ ਆਲਰੇਡੀ ਪਤਾ ਹੈ ਕਿ 189 ਦਾ ਜਿਹੜਾ ਇਨਵੀਟੇਸ਼ਨ ਰਾਊਂਡ ਆ ਉਹ ਸੈਪਟੰਬਰ ਦੇ ਵਿੱਚ ਹੋ ਰਿਹਾ, ਤਾਂ ਕੋਸ਼ਿਸ਼ ਕਰੋ ਆਪਣੇ ਜਿਹੜੇ ਹਾਈਐਸਟ ਪੁਆਇੰਟ ਆ, ਚਾਹੇ ਤੁਸੀਂ ਇੰਗਲਿਸ਼ ਨੂੰ ਲੈ ਕੇ ਹੋਵੇ ਜਾਂ ਤੁਸੀਂ ਤੁਹਾਡੇ ਕੋਈ ਐਕਸਪੀਰੀਅੰਸ ਨੂੰ ਲੈ ਕੇ ਜਾਂ ਨਾਟੀ ਦਾ ਐਗਜ਼ਾਮ ਜਿਹੜਾ ਤੁਸੀਂ ਐਕਸਟਰਾ ਕੁਛ ਕਰ ਸਕਦੇ ਹੋ, ਤਾਂ ਉਹ ਇਸ ਟਾਈਮ ਦੇ ਉੱਤੇ ਆਪਣਾ ਪੂਰਾ ਕਰ ਲਓ ਤਾਂ ਕਿ ਜਦੋਂ ਇਨਵੀਟੇਸ਼ਨ ਰਾਊਂਡ ਹੋਵੇ ਤੁਹਾਡੇ ਹਾਇਰ ਪੁਆਇੰਟ ਹੋਣ ਤੇ ਤੁਹਾਡਾ ਜਿਹੜਾ ਇਨਵਾਈਟ ਦਾ ਸੁਪਨਾ ਆਸਟ੍ਰੇਲੀਆ ਦੇ ਵਿੱਚ PR ਹੋਣ ਦਾ ਉਹ ਜਿਹੜਾ ਪੂਰਾ ਹੈ ਉਹ ਹੋ ਸਕੇ ਜੀ।
0: ਨਹੀਂ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ।
0: ਜੀ ਬਿਲਕੁਲ ਜੀ, ਅਸਾਂ ਯਾਦਵਿੰਦਰ ਜੀ ਬਾਂਸਲ ਇਮੀਗ੍ਰੇਸ਼ਨ ਤੋਂ। ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਐਡਵਾਈਸ ਜਾਂ ਫਿਰ ਕੰਸਲਟੈਂਸੀ ਬੁੱਕ ਕਰਵਾਉਣੀ ਆ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ, ਉਹਦੇ ਉੱਤੇ ਡਿਟੇਲਸ ਜਿਹੜੀਆਂ ਉਹ ਭਰ ਕੇ ਤੁਸੀਂ ਸਬਮਿਟ ਕਰੋ ਅਤੇ ਤੁਹਾਡੀ ਜਿਹੜੀ ਫਸਟ ਗੱਲਬਾਤ ਆ ਉਹ ਫਰੀ ਹੋਊਗੀ ਜੀ, ਫਰੀ ਆਫ ਕੋਸਟ। ਅਤੇ ਤੁਸੀਂ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ ਦੇ ਸਿਟੀ ਆਫਿਸ ਦੇ ਵਿੱਚ ਜਾਂ ਫਿਰ ਐਡੀਲੇਡ ਦੇ ਵਿੱਚ ਇਹਨਾਂ ਦਾ ਆਫਿਸ ਆ, ਜਾਂ ਫਿਰ ਫੋਨ ਦੇ ਉੱਤੇ ਹੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਅਤੇ ਆਪਾਂ ਹੁਣ ਤੁਹਾਡੇ ਕੋਲ ਜਾਂਚ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂ ਜੀ 1674।
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬੈਂਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: सबसे दमदार और रोमांचक कहानी
4: अल्फा प्रोग्राम उसका चुनौना है
3: शानदार एक्शन एंटरटेनर 3 जुलाई को
4: मैं जो बना रहा हूँ वो इतिहास है
3: आलिया भट्ट शर्वरी अनिल कपूर और बॉबी देओल स्टारर
5: शुरू करो अग्नि परीक्षा
3: 3 जुलाई को आपके नजदीकी सिनेमा घरों में अल्फा
6: वो वेट कर रहा है तुम्हारा।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664 94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: रोज रोज शॉपिंग हुंदियां ने, पता नहीं केड़ा देवता राजी कीता इन्हां ने।
1: सूरज देवता
0: की मतलब?
1: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
0: मैनू नहीं पता, आपां भी सोलर पैनल लगवाना है हुणे।
1: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
2: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या Corey नाल, Radio हांजी रे हवाले नाल पाओ, 3 साल दी free service। Chadston Ford, ready, set, Ford।
3: बलजीत, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣਾ ਲੱਗਦਾ ਚਿਹਰਾ, ਅਤੇ ਕੌਣ ਨਹੀਂ ਸੋਹਣਾ ਲੱਗਣਾ ਚਾਹੁੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਦੋ ਦੋਸਤ ਸਨ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ, ਇੰਨਾ ਪ੍ਰੇਮ ਕਿ ਉਹਨਾਂ ਨੇ ਘਰ ਵੀ ਆਂਢ ਗੁਆਂਢ ਦੇ ਵਿੱਚ ਬਣਾ ਲਿਆ। ਅੱਗੇ ਔਲਾਦ ਹੋਈ, ਹੌਲੀ ਹੌਲੀ ਫਿੱਕ ਵੱਧਦੀ ਜਾਂਦੀ। ਬਲਵੀਰ ਸਿੰਘ ਦੇ 3 ਪੁੱਤ ਹੋਏ, ਇੱਕ ਵਿਆਹ ਸੀ, ਦੂਸਰਾ ਲੈ ਵਿਆਹਣ ਜੋਗਾ ਹੋਇਆ ਸੀ, ਅਤੇ ਤੀਸਰਾ ਹਾਲੇ ਚੜ੍ਹਦੀ ਜਵਾਨੀ ਦੇ ਵਿੱਚ। ਉਧਰੇ ਦੂਸਰੇ ਦੋਸਤ ਦੇ ਪੁੱਤ ਰਹਿੰਦੇ ਬਿਲਕੁਲ ਗੁਆਂਢ ਦੇ ਵਿੱਚ। ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ। ਇੱਕ ਨੇ ਬੜੀ ਬੜੀ ਹਿੰਮਤ ਕੀਤੀ ਕਿ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦਾ ਪਿਆਰ ਬਣਿਆ ਰਹੇ, ਪਰ ਨਿੱਕੀ ਨਿੱਕੀ ਗੱਲ ਤੋਂ ਹੌਲੀ ਹੌਲੀ ਆਪਸ ਦੇ ਵਿੱਚ ਖਟਾਸ ਵੱਧਦੀ ਜਾਂਦੀ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਬਲਦੇਵ ਦੀ ਨੌਂ ਨੇ ਕੁੱਕੜੀਆਂ ਰੱਖੀਆਂ ਸੀ। ਉਹ ਹਰ ਰੋਜ਼ ਇੱਕ ਤਹਿ ਥਾਂ ਦੇ ਉੱਤੇ ਆਂਡਾ ਦਿੰਦੀਆਂ, ਅਤੇ ਉਹ ਚੁੱਕ ਕੇ ਬੜੀ ਖੁਸ਼ੀ ਮਹਿਸੂਸ ਕਰਦੀ। ਉਹਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਕਰ ਰਹੀ ਹੈ, ਉਹ ਵੀ ਕਮਾਈ ਕਰ ਰਹੀ ਹੈ, ਵੱਡੀ ਉਪਲਬਧੀ ਲੱਗਦੀ ਉਹਨੂੰ। ਇੱਕ ਦਿਨ ਜਾ ਕੇ ਕੀ ਵੇਖਦੀ ਆ ਕਿ ਉਹਨੂੰ ਉਸ ਤਹਿ ਥਾਂ ਤੋਂ ਆਂਡਾ ਨਹੀਂ ਲੱਭਾ। ਇੱਧਰ ਉੱਧਰ ਧਿਆਨ ਮਾਰਦੀ ਆ ਅਤੇ ਦਿਓਰ ਨੇ ਦੂਰੋਂ ਆਵਾਜ਼ ਦਿੱਤੀ, ਭਾਬੀ ਕੁੱਕੜੀ ਸ਼ਾਇਦ ਡਰ ਗਈ ਸੀ। ਡਰ ਕੇ ਉੱਧਰ ਤਾਏ ਹੁਣਾਂ ਵੱਲ ਟੱਪ ਗਈ, ਸ਼ਾਇਦ ਉੱਧਰ ਨਾ ਆਂਡਾ ਦੇ ਆਈ ਹੋਵੇ। ਨੌਂ ਲੱਭਦੀ ਲੱਭਦੀ ਉਹਨਾਂ ਦੇ ਵਿਹੜੇ 'ਚ ਜਾ ਵੜੀ। ਅੰਦਰੋਂ ਤਾਈ ਨੇ ਆਵਾਜ਼ ਮਾਰੀ, ਨੀ ਕੀ ਲੱਭਦੀ ਹੈ? ਕੁਛ ਨਹੀਂ ਤਾਈ, ਆਂਡਾ ਲੱਭਦੀ ਹਾਂ। ਕੁੱਕੜੀ ਸ਼ਾਇਦ ਅੱਜ ਤੁਹਾਡੇ ਵਿਹੜੇ ਆਂਡਾ ਦੇਗੀ। ਨਾ, ਅਸੀਂ ਕਦੀ ਆਂਡੇ ਨਹੀਂ ਵੇਖੇ। ਤੂੰ ਹੁਣ ਆਂਡਿਆਂ ਦੇ ਵੀ ਦੋਸ਼ ਸਾਡੇ ਸਿਰ ਲਾਏਂਗੀ। ਇਹਨਾਂ ਨਵੀਆਂ ਆਈਆਂ ਨੇ, ਪਤਾ ਨਹੀਂ ਹਲੇ ਕੀ ਕੀ ਗੁਲ ਖਿਲਾਉਣੇ ਨੇ। ਨੌਂ ਕੋ ਵੀ ਬੋਲ ਬਰਦਾਸ਼ਤ ਨਹੀਂ ਹੋਏ, ਉਹਨੇ ਵੇ ਕੋਲ 4 ਸੁਣਾ ਦਿੱਤੀ। ਹੌਲੀ ਹੌਲੀ ਇਹ ਲੜਾਈ ਹੋਰ ਜ਼ਿਆਦਾ ਤਿੱਖੀ ਹੋ ਗਈ। ਉੱਧਰੋਂ ਤਾਇਆ ਆ ਗਿਆ, ਇੱਧਰੋਂ ਸਹੁਰਾ ਆ ਗਿਆ, ਉੱਧਰੋਂ ਇਹਦੀ ਸੱਸ ਆ ਗਈ, ਉੱਧਰੋਂ ਉਹਦੀ ਸੱਸ ਆ ਗਈ। ਸਾਰੇ ਪਰਿਵਾਰ ਨੇ ਰਲ ਮਿਲ ਕੇ ਖੂਬ ਸੋਹਣੀ ਲੜਾਈ ਕੀਤੀ, ਇੱਕ ਦੂਸਰੇ ਦੇ ਵਾਲ ਖੋਣ ਤੱਕ ਗਏ। ਜਨਾਨੀਆਂ ਤੋਂ ਹੁੰਦੀ ਹੁੰਦੀ ਲੜਾਈ ਹੁਣ ਬੰਦਿਆਂ ਤੱਕ ਪਹੁੰਚ ਗਈ। ਬਲਦੇਵ ਅਤੇ ਦਵਿੰਦਰ ਇੱਕ ਸਮੇਂ ਆਪਸ ਦੇ ਵਿੱਚ ਸੋਹਣੇ ਦੋਸਤ ਸੀ, ਬਚਪਨ ਤੋਂ ਇਕੱਠੇ ਖੇਡੇ, ਅੱਜ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ। ਸਾਰੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਪਹਿਲਾਂ ਤਾਂ ਨਿੱਕਾ ਮੋਟਾ ਬੁਲਾਰਾ ਹੁੰਦਾ ਸੀ, ਅੱਜ ਦੋਵੇਂ ਇੱਕ ਦੂਸਰੇ ਦੇ ਹੱਥੀਂ ਪਏ ਨੇ। ਇਹ ਗੱਲ ਦਵਿੰਦਰ ਤੋਂ ਬਰਦਾਸ਼ਤ ਨਹੀਂ ਹੋਈ, ਪਰ ਇਹਦੇ ਵਿੱਚ ਗੱਲ ਲੈ ਕੇ ਚਲਾ ਗਿਆ। ਆਪਣੀ ਦਾੜੀ ਦੇ ਵਾਲ ਪਰੇ ਦੇ ਵਿੱਚ ਵਿਖਾਉਂਦਾ ਕਹਿਣ ਲੱਗਾ, ਆ ਪੰਚੋ ਵੇਖ ਕੇ ਤਾਂ ਦੱਸੋ, ਮੈਂ ਦਾੜੀ ਇਸ ਕਰਕੇ ਰੱਖੀ ਹੈ। ਆ ਬਲਦੇਵ ਸਿੰਘ ਨੇ ਜਿਹੜੀ ਆਪਣੇ ਪੁੱਤਾਂ ਨਾਲ ਰਲ ਕੇ ਮੇਰੇ 'ਤੇ ਚੜ੍ਹਾਈ ਕੀਤੀ ਹੈ, ਕੀ ਇਹ ਕਰਨੀ ਬਣਦੀ ਹੈ? ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਬਸ ਫਿਰ ਕੀ ਸੀ, ਇਹ ਸਿਲਸਿਲਾ ਕਦੀ ਰੁਕਿਆ ਹੀ ਨਹੀਂ। ਇੱਕ ਦੂਸਰੇ ਦੇ ਉੱਤੇ ਕੋਈ ਮੌਕਾ ਨਾ ਛੱਡਦੇ ਆਂਢ ਗੁਆਂਢ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਕਰਨ ਦਾ। ਇਹ ਸਭ ਦੇ ਦਰਮਿਆਨ ਬਲਦੇਵ ਸਿੰਘ ਦਾ ਪਿਓ ਹੱਲੇ ਜਿਉਂਦਾ ਸੀ। ਚਾਹੇ ਉਹਦਾ ਦੋਸਤ ਇਸ ਦੁਨੀਆਂ ਤੋਂ ਚੜ੍ਹਾਈ ਕਰ ਗਿਆ ਸੀ, ਜਿਹਦੀ ਬਦੌਲਤ ਇਹ ਆਂਢ ਗੁਆਂਢ ਆ ਵਸੇ ਸੀ। ਬਲਦੇਵ ਸਿੰਘ ਦੇ ਪਿਓ ਨੇ ਬੜਾ ਸਮਝਾਇਆ, ਉਹ ਨਿੱਕੀ ਨਿੱਕੀ ਗੱਲ ਤੋਂ ਨਾ ਲੜੋ,
ਤੁਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੋ, ਕਿੰਨਾ ਪਿਆਰ ਸੀ ਤੁਹਾਡਾ, ਸਾਡੀ ਸ਼ਰਮ ਕਰ ਲਓ। ਅਸੀਂ ਦੋਵੇਂ ਯਾਰ ਦੋਸਤ ਇੱਕ ਦੂਸਰੇ ਤੋਂ ਜਾਨ ਮਾਰਦੇ ਸੀ। ਉਹ ਲਾਗੇ ਬੰਨੇ ਦੇ 7 ਪਿੰਡਾਂ ਦੇ ਵਿੱਚ ਲੋਕ ਸਾਡੀ ਸਾਦੀ ਭਰਦੇ ਸੀ। ਉਹ ਸਾਡੇ ਬਾਰੇ ਦੱਸ ਦੱਸ ਕੇ ਲੋਕ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਸੀ, ਯਾਰ ਦੋਸਤ ਹੋਣ ਤੇ ਇਦਾਂ ਦੇ ਹੋਣ, ਤੁਸੀਂ ਲੱਗੇ ਜੇ ਨੱਕ ਵਢਾਉਣ। ਕਿਤੇ ਇੱਕ ਜਣਾ ਵਾਂਢੇ ਟੀਂਡੇ ਚੱਲਿਆ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਉਹਦੀ ਫਸਲ ਕਦੋਂ ਬੀਜੀ ਜਾਂਦੀ ਸੀ। ਸੋਚਿਆ ਸੀ ਤੁਸੀਂ ਆਪਸ ਦੇ ਵਿੱਚ ਰਲ ਮਿਲ ਕੇ ਵਾਈ ਖੇਤੀ ਦਾ ਕੰਮ ਹੋਰ ਅੱਗੇ ਤੋਰੋਗੇ, ਸਵਾਹ ਤੋਰਨਾ, ਤੁਸੀਂ ਤਾਂ ਪਹਿਲਾਂ ਵੀ ਬੇੜਾ ਗਰਕ ਕਰ ਦਿੱਤਾ, ਵਾਈ ਖੇਤੀ ਵੱਲ ਧਿਆਨ ਕੀ ਦੇਣਾ ਤੁਸੀਂ, ਤੁਹਾਨੂੰ ਪਰੇ ਪੰਚਾਇਤਾਂ ਦੇ ਵਿੱਚੋਂ ਵਿਹਲ ਨਹੀਂ ਮਿਲਦਾ, ਮੈਨੂੰ ਦੱਸ ਭਲਾ ਨਿੱਕੀਆਂ ਨਿੱਕੀਆਂ ਗੱਲਾਂ 'ਚ ਰੱਖਿਆ ਕੀ ਹੈ, ਪਰ ਉਹਦੀ ਕੌਣ ਸੁਣੇ। ਬੁੱਢੇ ਦੀ ਮਾੜੀ ਮੋਟੀ ਕੁਛ ਸੁਣਦਾ ਵੀ ਤੇ ਫਿਰ ਜਨਾਨੀਆਂ ਆ ਕੇ ਤੇਲ ਪਾ ਦਿੰਦੀਆਂ। ਦਮੇ ਦਾ ਮਾਰਿਆ ਬਾਪੂ ਫਿਰ ਉਸੇ ਮੰਜੀ ਦੇ ਉੱਤੇ ਬੈਠਾ ਰਹਿ ਜਾਂਦਾ, ਉੱਚੀ ਉੱਚੀ ਖੰਘਦਾ, ਖੁਰੇ ਆਖਰੀ ਸਾਵਾਂ ਤੋਂ ਮੁੜਦਾ, ਪਰ ਕਿਸੇ ਨੂੰ ਕੀ ਪਰਵਾਹ। ਇਹ ਲੜਾਈ ਹੌਲੀ ਹੌਲੀ ਅੱਗੇ ਵੱਧਦੀ ਗਈ। ਉਹਨੇ ਮੈਨੂੰ ਆ ਕਿਹਾ, ਇਹਨੇ ਮੈਨੂੰ ਆ ਕਿਹਾ, 1 ਸਾਲ, 2 ਸਾਲ, 4 ਸਾਲ ਇਸੇ ਤਰ੍ਹਾਂ ਚਿਕ ਚਿਕ ਚੈਂ ਚੈਂ ਚੱਲਦੀ ਰਹੀ। ਇੱਕ ਦਿਨ ਬਲਦੇਵ ਸਿੰਘ ਦੀ ਨੂੰਹ ਕਿਸੇ ਵਿਆਹ ਦੇ ਉੱਤੇ ਫਿਰ ਦਵਿੰਦਰ ਸਿੰਘ ਦੇ ਨਾਲ ਭਿੜ ਗਈ, ਕਿਸੇ ਗੱਲੋਂ ਕੋ ਬੋਲੀ ਮਾਰੀ, ਦਵਿੰਦਰ ਸਿੰਘ ਕੋ ਉਹ ਜਰੀ ਨਹੀਂ ਗਈ, ਪੁੱਟੀ ਦਾੜੀ ਹਲੇ ਵੀ ਉਹਦੇ ਦਿਮਾਗ 'ਚ ਰੜਕਦੀ ਸੀ। ਗੁੱਸੇ 'ਚ ਆਏ ਨੇ ਘਸੁੰਨ ਮਾਰਿਆ, ਸੱਟ ਤਾਂ ਹਲੇ ਨਹੀਂ ਲੱਗੀ, ਪਰ ਬਲਦੇਵ ਸਿੰਘ ਨੇ ਮਨੀ ਮਨ ਇਸ ਚੀਜ਼ ਦਾ ਚਾਅ ਕੀਤਾ, ਚਾਅ ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਮੈਨੂੰ ਜੇਲ੍ਹ ਭੇਜੂੰਗਾ, ਹੁਣ ਮੈਨੂੰ ਸਜ਼ਾ ਦਵਾਊਂਗਾ। ਸਾਡੀ ਨੌ ਦਾ ਪੈਰ ਭਾਰੀ ਸੀ, ਤਾਂ ਵੀ ਇਹਨੇ ਨਹੀਂ ਪਰਹੇਜ਼ ਕੀਤਾ। ਜਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਹਸਪਤਾਲ ਤੋਂ ਰਿਪੋਰਟ ਆਈ ਤਾਂ ਪਤਾ ਲੱਗਾ ਕੋਈ ਖਾਸ ਸੱਟ ਪੇਟ ਨਹੀਂ ਸੀ, ਪਰ ਬਲਦੇਵ ਸਿੰਘ ਨੂੰ ਚੈਨ ਨਾ ਆਵੇ। ਮੁੰਸ਼ੀ ਨੂੰ ਪੱਲਿਓਂ ਪੈਸੇ ਦੇ ਕੇ ਕੇਸ ਮੋਟਾ ਕਰਾ ਲਿਆ, ਜੋ ਚਾਹੁੰਦਾ ਸੀ ਉਹੀ ਹੋਇਆ। ਅਦਾਲਤ ਦੇ ਵਿੱਚ ਉਹਨੂੰ 20 ਕੋੜਿਆਂ ਦੀ ਸਜ਼ਾ ਕਰਵਾ ਦਿੱਤੀ। ਹਲੇ ਅਦਾਲਤ ਤੋਂ ਬਾਹਰ ਹੀ ਨਿਕਲੇ, ਟਹਿਲ ਦੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਕਿ ਉੱਧਰੋਂ ਦਵਿੰਦਰ ਸਿੰਘ ਨੇ ਕਿਹਾ, ਵੇਖੀ ਤੇਰਾ ਮੈਂ ਛੱਡਣਾ ਕੱਖ ਨਹੀਂ, ਤੇਰਾ ਮੈਂ ਤੀਲਾ ਤੀਲਾ ਨਾਨਾ ਸਾੜ ਦਿੱਤਾ, ਤੇ ਮੇਰਾ ਨਾਂ ਵੀ ਦਵਿੰਦਰ ਸੋਨੀ। ਬਲਦੇਵ ਸੋਨੇ ਜਦੋਂ ਬ੍ਰੇਕ ਤੋਂ ਬਾਅਦ ਅੰਦਰ ਅਦਾਲਤ ਗਏ ਤਾਂ ਜਾ ਕੇ ਉੱਥੇ ਸਾਰੀ ਕਹਾਣੀ ਸੁਣਾ ਦਿੱਤੀ। ਜੀ ਇਹ ਮੇਰਾ ਘਰ ਬਾਹਰ ਸਾੜਨ ਦੀ ਗੱਲ ਕਰਦਾ, ਹੋਵੇ ਨਾ ਤੇ ਇਹਦੀ ਸਜ਼ਾ ਹੋਰ ਵਧਾਈ ਜਾਵੇ, ਕੱਲ੍ਹ ਨੂੰ ਮੇਰੇ ਘਰ ਨੂੰ ਅੱਗ ਲੱਗ ਗਈ, ਕੱਲ੍ਹ ਨੂੰ ਮੇਰੀ ਫਸਲ ਨੂੰ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ। ਇਹ ਤਾਂ ਸ਼ਰੇਆਮ ਮੈਨੂੰ ਧਮਕੀਆਂ ਦਿੰਦਾ। ਆਹ 4 ਬੰਦੇ ਬਾਹਰ ਖੜ੍ਹੇ ਸੀ, ਯਕੀਨ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ। ਜੱਜ ਸਾਹਿਬ ਨੇ ਚੇਤਾਵਨੀ ਦਿੱਤੀ, ਉਹ ਦਵਿੰਦਰ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਉਂ ਗਵਾਂਢ 'ਚ ਵਿਗਾੜਨਾ, ਇੱਦਾਂ ਕਰ ਆਪਣੇ ਗੁਨਾਹ ਦੀ ਮਾਫ਼ੀ ਮੰਗ, ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਹੋ, ਅਤੇ ਮੈਂ ਵੀ ਸੋਚ ਵਿਚਾਰ ਕਰਦਾ, ਤੇਰੀ ਸਜ਼ਾ ਹਲਕੀ ਕਰ ਦਿੰਦੇ ਹਾਂ। ਪਰ ਦਵਿੰਦਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ, ਕਹਿਣ ਲੱਗਾ ਜੱਜ ਸਾਹਿਬ 50 ਵਰ੍ਹਿਆਂ ਦਾ ਹੋ ਗਿਆ, ਜਿੰਨੀ ਇਹ ਬੇਇੱਜ਼ਤੀ ਮਹਿਸੂਸ ਕਰਾਉਂਦੇ ਨੇ ਨਾ, ਜਿੰਨਾ ਇਹ ਝੂਠ ਸਾਰਾ ਦਿਨ ਜਿੰਨਾ ਇਹ ਕੁਫਰ ਤੋਲਦੇ ਨੇ, ਉਹਦੇ ਨਾਲੋਂ ਤਾਂ ਕੋੜੇ ਖਾ ਲੈਣੇ ਚੰਗੇ। ਗੱਲ ਕਹਦੀ ਕਿ ਦੋਵੇਂ ਤਰ੍ਹਾਂ ਟਸ ਤੋਂ ਮਸ ਨਾ ਹੋਣ, ਹੌਲੀ ਹੌਲੀ ਲੜਾਈ ਝਗੜਾ ਹੋਰ ਵੱਧਦਾ ਜਾਵੇ। ਬਲਦੇਵ ਸਿੰਘ ਭਾਵੇਂ ਪਹਿਲਾਂ ਖੁਸ਼ ਲੱਗਦਾ ਸੀ ਪਰ ਅੰਦਰੋਂ ਖੁਸ਼ ਨਹੀਂ ਸੀ, ਫਿਰ ਵੀ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਯਾਰ ਰਿਹਾ ਸੀ। ਉਹਨੂੰ ਘਰ ਤੁਰੇ ਆਉਂਦੇ ਨੂੰ ਯਾਦ ਆਵੇ ਕਿੱਦਾਂ ਕਿੱਦਾਂ ਕੋੜੇ ਖਾਣ ਦੇ ਲਈ ਜਦੋਂ ਕੰਧ ਵੱਲ ਨੂੰ ਮੂੰਹ ਕੀਤਾ ਤਾਂ ਰੋਣ ਨਿਕਲ ਗਿਆ ਸੀ ਉਹਦਾ।
ਦਵਿੰਦਰ ਸਿੰਘ ਦੇ ਅਥਰੂ ਉਹਦੇ ਉਹਨੇ ਵੇਖੇ ਸੀ, ਦਿਲ ਉਹਦਾ ਵੀ ਪਸੀਜਿਆ ਸੀ। ਪੈਰ ਘਰ ਨੂੰ ਨਾ ਪੁੱਟਿਆ ਜਾਵੇ, ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰੇ। ਘਰ ਪਹੁੰਚਿਆ ਤਾਂ ਉਧਰੋਂ ਬਾਪੂ ਨੇ ਫੇਰ ਘੇਰ ਲਿਆ, ਕਰਤਾ ਨਾ ਉਹੀ ਕੰਮ, ਬੜਾ ਟਾਲਿਆ ਸੀ ਤੈਨੂੰ, ਪਤਾ ਨਹੀਂ ਇਸ ਲੜਾਈ ਦੇ ਵਿੱਚੋਂ ਕੱਢਣਾ ਕੀ ਚਾਹੁੰਦਾ ਤੂੰ, ਸਾਰੇ ਪਰਿਵਾਰ ਦਾ ਤੂੰ ਜੀਣਾ ਹਰਾਮ ਕਰਤਾ। ਕਦੀ ਤੂੰ ਸੋਚਿਆ ਸਾਡੀ ਫਸਲ ਹੁਣ ਓਨੀ ਹੁੰਦੀ ਨਹੀਂ, ਪਿਛਲੀ ਵਾਰੀ ਤਾਂ ਕਣਕ ਵੀ ਬੀਜਣੋਂ ਰਹਿ ਗਈ ਸੀ। ਤੈਨੂੰ ਕੋਟਾਂ ਕਚਹਿਰੀਆਂ ਥਾਣਿਆਂ ਤੋਂ ਇਹ ਪਰੇ ਪੰਚਾਇਤਾਂ ਤੋਂ ਵੇਲ ਮਿਲੇ ਤੇ ਫਿਰ ਤੂੰ ਫਸਲ ਬੀਜੇ, ਆਪਣੀ ਛੱਡ ਆਪਣੇ ਮੁੰਡਿਆਂ ਨੂੰ ਕੀ ਸਿਖਾਉਣਾ ਤੂੰ, ਤੂੰ ਉਹਨਾਂ ਦੇ ਵੀ ਸਿਰ ਪੜਵਾਉਣੇ ਚਾਹੁੰਦਾ, ਹੰਕਾਰ ਕਾਹਦਾ ਤੈਨੂੰ। ਸਿਆਣੇ ਕਹਿੰਦੇ ਨੇ ਗਵਾਂਢ ਦੇ ਨਾਲ ਬਣਾ ਕੇ ਰੱਖੀਦੀ ਹੈ, ਕਾਹਦੀ ਖੁਸ਼ੀ ਹੋਈ ਤੈਨੂੰ ਉਹਨੂੰ ਸਜ਼ਾ ਕਰਾ ਕੇ। ਚੱਲ ਮੈਨੂੰ ਦੱਸ ਤੈਨੂੰ ਮਿਲ ਕੀ ਜਾਊ। ਕਹਿਣ ਲੱਗਾ ਮਿਲਣਾ ਤਾਂ ਬਾਪੂ ਕੁਝ ਨਹੀਂ, ਗਾਂ ਤੋਂ ਸੋਚ ਸਮਝ ਕੇ ਕਰੂ ਕੋਈ ਜੋ ਵੀ ਕਰਨਾ, ਨਾ ਤਾਂ ਫੇਰ ਬੜੀ ਕਰਤੂਤ ਹੈ ਤੇਰੀ। ਓਏ ਮੇਰੀ ਮਨ, ਉਹਨੂੰ ਪਿਆਰ ਦੇ ਨਾਲ ਕਹਿ ਦੇ ਅੱਜ ਤੋਂ ਬਾਅਦ ਮੇਰੀ ਤੇਰੀ ਲੜਾਈ ਖਤਮ, ਜੇ ਨਾ ਹੋਊ ਤੇ ਮੇਰੀ ਦਾੜੀ ਮੂਤ ਨਾ ਮੁੰਦੀ, ਇੱਦਾਂ ਲੜਾਈਆਂ ਖਤਮ ਨਹੀਂ ਹੁੰਦੀਆਂ। ਦੁਨੀਆਂ 'ਤੇ ਵੱਡੇ ਵੱਡੇ ਪੈਗੰਬਰ ਇਹੋ ਹੀ ਦੱਸਦੇ ਚਲੇ ਗਏ, ਓਏ ਨਾ ਤੂੰ ਸਿੱਖਿਆ ਕੀ। ਗੁਰਦੁਆਰੇ ਵਾਲੇ ਭਾਈ ਕੋਲ ਜਾ ਕੇ ਬਹਿ ਜਾਂਦਾ, ਉਹਦੀ ਕਦੀ ਗੱਲ ਕੋਈ ਪੱਲੇ ਵੀ ਬੰਨੀ। ਥੋੜ੍ਹਾ ਜਿਹਾ ਮਨ ਬਲਦੇਵ ਸਿੰਘ ਦਾ ਵੀ ਪਸੀਜਿਆ, ਗੱਲ ਤਾਂ ਸਹੀ ਕਹਿੰਦਾ ਬਾਪੂ, ਹੋਵੇ ਨਾ ਤਾਂ ਮੈਨੂੰ ਇਹ ਲੜਾਈ ਇੱਥੇ ਮੁਕਾ ਹੀ ਦੇਣੀ ਚਾਹੀਦੀ। ਉਹਦਾ ਮਨ ਹਲੇ ਥੋੜ੍ਹਾ ਜਿਹਾ ਪੰਗਰ ਹੀ ਰਿਹਾ ਸੀ ਕਿ ਉੱਧਰੋਂ ਜਨਾਨੀਆਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਾ ਸੁਣਨ ਦੇ ਵਿੱਚ ਆਇਆ, ਕੋੜੇ ਖਾ ਕੇ ਹੋਰ ਤੱਤਾ ਹੋਇਆ ਫਿਰਦਾ। ਅੱਗੇ ਤਾਂ ਬੰਦੇ ਬੰਦਿਆਂ ਨੂੰ ਗਾਲਾਂ ਕੱਢਦੇ ਸੀ, ਅੱਜ ਸੁਣਿਆ ਉਹ ਜਨਾਨੀਆਂ ਨੂੰ ਵੀ ਗਾਲਾਂ ਕੱਢੀ ਜਾਂਦਾ। ਸਾਨੂੰ ਤਾਂ ਛੱਡੋ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਛੋਟੇ ਛੋਟੇ ਬਾਲਾਂ ਨੂੰ ਵੀ ਨਹੀਂ ਬਖਸ਼ਦਾ। ਹਰ ਇੱਕ ਦੇ ਸਾਹਮਣੇ ਉਹ ਸਾਡੀ ਬਖਤੋਈ ਕਰਦਾ। ਜਿਹੜਾ ਮਾੜਾ ਮੋਟਾ ਮਨ ਬਲਦੇਵ ਸਿੰਘ ਦਾ ਬਦਲ ਰਿਹਾ ਸੀ। ਫਿਰ ਕਹਾਣੀ ਚੱਲਦੀ ਬਣੀ, ਉਹਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਜਦੋਂ ਮੰਜੇ 'ਤੇ ਨਾ ਪਿੰਡਾਂ ਲੱਗਾ, ਲੱਗ ਪਤੇ ਜਾਣਗੇ, ਮੈਂ ਵੀ ਵੇਖਦਾ ਕਦੋਂ ਕੁ ਤੱਕ ਇਹ ਕ੍ਰੋਧ ਰੱਖਦਾ। ਅੱਜ ਜਦੋਂ ਸ਼ਾਮਾਂ ਪਈਆਂ ਤਾਂ ਹਲਕੀ ਹਲਕੀ ਜਿਹੀ ਹਵਾ ਵਗਦੀ ਸੀ। ਸਾਰੇ ਜੀ ਆਪੋ ਆਪਣੀ ਥਾਈਂ ਆਪਣੇ ਆਪਣੇ ਕੰਮ ਕਾਰ ਕਰੀ ਜਾਣ, ਬਲਦੇਵ ਸਿੰਘ ਦੇ ਮਨ ਨੂੰ ਚੈਨ ਕਿੱਥੇ ਆਵੇ। ਪਤਾ ਨਹੀਂ ਕਿਉਂ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਇਹ ਜਿਹੜੀਆਂ ਦਿਨੇ ਗੱਲਾਂ ਕਰਦਾ ਸੀ ਕਿਤੇ ਘਰ ਨੂੰ ਅੱਗ ਹੀ ਨਾ ਲਾ ਦੇਵੇ, ਹੋਵੇ ਨਾ ਤਾਂ ਮੈਂ ਅੱਜ ਰਾਖੀ ਰੱਖਾਂ। ਥੋੜ੍ਹਾ ਜਿਹਾ ਹਨੇਰਾ ਪਸਰ ਰਿਹਾ ਸੀ, ਘਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਐਂ ਜਿੱਦਾਂ ਝੋਲਾ ਜਿਹਾ ਪਿਆ। ਭੱਜ ਕੇ ਜਾ ਕੇ ਵੇਖਿਆ ਕੁਛ ਨਹੀਂ ਸੀ, ਵਾਪਸ ਮੁੜਨ ਲੱਗਾ ਤਾਂ ਫਿਰ ਇੱਦਾਂ ਲੱਗਾ ਜਿਵੇਂ ਕੋਈ ਅੱਗ ਬਾਲ ਰਿਹਾ ਹੋਵੇ। ਭੱਜ ਕੇ ਗਿਆ, ਇੱਕਦਮ ਅੱਗ ਦੀ ਲਪੜ ਦੇ ਵਿੱਚ ਉਹਨੂੰ ਦਵਿੰਦਰ ਸਿੰਘ ਦਾ ਚਿਹਰਾ ਦਿਖਿਆ। ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ, ਉਹਦਾ ਤਾਂ ਮਾਸਾ ਜਿਹਾ ਕੁੜਤਾ ਹੀ ਹੱਥ ਆਇਆ ਸੀ। ਦਵਿੰਦਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ। ਜੇ ਸ਼ਾਇਦ ਚਾਹੁੰਦਾ ਤਾਂ ਉਹ ਉਸ ਅੱਗ ਨੂੰ ਉੱਥੇ ਬੁਝਾਉਣ ਦੀ ਕੋਸ਼ਿਸ਼ ਕਰਦਾ, ਪਰ ਨਹੀਂ, ਉਹਨੇ ਭੱਜ ਕੇ ਦਵਿੰਦਰ ਸਿੰਘ ਨੂੰ ਫੜਨਾ ਚਾਹਿਆ। ਇਹਨੇ ਨੂੰ ਉਹ ਭੱਜ ਕੇ ਆਪਣੇ ਘਰ ਆਉਣ ਵੜਿਆ, ਘਰ ਵੜਦੇ ਨੂੰ ਫਿਰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਨੇ ਡਾਂਗ ਕੱਢ ਮਾਰੀ, ਡਾਂਗ ਕਿਤੇ ਟਿਕਾਣੇ ਵੱਜੀ, ਉੱਥੋਂ ਡਿੱਗ ਕੇ ਬਾਅਦ 'ਚ ਛੇਤੀ ਉੱਠ ਹੀ ਨਾ ਪਾਇਆ। ਜੇ ਉੱਠਿਆ ਤਾਂ ਇੱਦਾਂ ਲੱਗੇ ਜਿੱਦਾਂ ਪੈਰਾਂ 'ਤੇ ਚੱਲਿਆ ਨਾ ਜਾਵੇ।
ਖਾਧੀ ਨੇਰਨੀ ਤੋਂ ਜ਼ਰਾ ਕੁ ਜਿੰਨੀ ਹੋਸ਼ ਆਈ ਤਾਂ ਕੀ ਵੇਖਦਾ, ਪਿਛਲੇ ਪਾਸੇ ਉਹ ਅੱਗ ਨੇ ਲਪਟਾਂ ਫੜ ਲਈਆਂ। ਪਿਛਲੇ ਵਾੜੇ 'ਚੋਂ ਹੁੰਦੀ ਹੋਈ ਘਰ ਤੱਕ ਅੱਗ ਪਹੁੰਚ ਗਈ। ਗੱਲ ਕਾਹਦੀ ਕਿ ਉਹਦੇ ਘਰ ਤੱਕ ਸੀਮਤ ਨਹੀਂ ਰਹੀ। ਬਲਦੇਵ ਸਿੰਘ ਦਾ ਘਰ ਸੜਨ ਤੋਂ ਬਾਅਦ ਗਵਾਂਢ ਦੇ ਵਿੱਚ ਦਵਿੰਦਰ ਸਿੰਘ ਦਾ ਘਰ ਵੀ ਸੜਿਆ। ਇਕੱਲੇ ਉਹਨਾਂ ਦੇ ਘਰ ਨਹੀਂ ਸੜੇ, ਅੱਧਾ ਪਿੰਡ ਸੜ ਗਿਆ, ਅੱਧੇ ਪਿੰਡ ਦੀਆਂ ਪਾਥੀਆਂ ਸੜ ਗਈਆਂ, ਕਿਸੇ ਦਾ ਡੰਗਰ ਵੱਛਾ ਭੁੱਜ ਗਿਆ, ਕਿਸੇ ਦੇ ਕੁੱਕੜ ਸੜ ਗਏ, ਕਿਸੇ ਦਾ ਘੋੜਾ ਝੁਲਸ ਗਿਆ। ਹੁਣ ਕਿਸੇ ਦੇ ਕੋਲ ਬਹਿਣ ਦੇ ਲਈ ਮੰਜੇ ਨਹੀਂ ਸੀ ਬਚੇ, ਕਿਸੇ ਕੋਲ ਪੀੜੀਆਂ ਨਹੀਂ ਸੀ ਬਚੀਆਂ, ਕਿਸੇ ਕੋਲ ਬਾਲਣ ਦੇ ਲਈ ਬਾਲਣ ਨਹੀਂ ਸੀ ਬਚਿਆ। ਬੜਿਆਂ ਦੇ ਸਿਰ ਦੇ ਉੱਤੇ ਛੱਤ ਨਹੀਂ ਸੀ ਰਹੀ। ਉਹ ਚੰਗਾਰੀ ਨੇ ਅੱਧਾ ਪਿੰਡ ਝੁਲਸ ਦਿੱਤਾ। ਅੱਜ ਫੇਰ ਪਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਬੜੀ ਦੇਰ ਹੋ ਚੁੱਕੀ ਸੀ। ਕਿਉਂਕਿ ਅਗਲੇ ਦਿਨ ਚੌਧਰੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਤਾਇਆ ਤੇਰਾ ਬਾਪੂ ਸਾਡੇ ਘਰ ਹੈ। ਜਦੋਂ ਅੱਗ ਲੱਗੀ ਸੀ ਤਾਂ ਅੱਧੇ ਭੁੱਜੇ ਨੂੰ ਚੁੱਕ ਕੇ ਆਪਾਂ ਲੈ ਗਏ ਸੀ ਬਚਾਉਣ ਦੀ ਕੋਸ਼ਿਸ਼ ਕੀਤੀ। ਲੱਗਦਾ ਉਹਨੇ ਬਚ ਨਹੀਂ ਪਾਉਣਾ ਤੈਨੂੰ ਬੁਲਾਉਂਦਾ। ਲੈ ਪੈ ਗਈ ਠੰਡ। ਮੈਂ ਜਾਂਦੇ ਜਾਂਦੇ ਦੀ ਇੱਕ ਗੱਲ ਮੰਨ, ਬਲਦੇਵ ਸਿੰਘ ਇਸ ਲੜਾਈ ਨੂੰ ਇੱਥੇ ਮੁਕਾ ਦੇ। ਮੈਨੂੰ ਪਤਾ ਤੇਰੇ ਮਨ ਦੇ ਵਿੱਚ ਕੀ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਮੁਕਾਵਾਂ। ਸਾਲਾਂ ਦਰ ਸਾਲ ਮੈਂ ਇਸ ਲੜਾਈ ਨੂੰ ਇੰਨਾ ਕੁ ਹੱਥੀਂ ਪਾਲਿਆ, ਹੁਣ ਤਾਂ ਚਾਹ ਕੇ ਵੀ ਨਹੀਂ ਮੈਂ ਕੁਛ ਕਰ ਸਕਦਾ। ਪਰ ਯਕੀਨ ਮੰਨੀ, ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ, ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਨੇ ਲੱਖ ਗੁਨਾਹ ਕੀਤੇ ਹੋਣ, ਇੱਕ ਮਾਫ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ। ਬਸ ਫੇਰ ਕੀ ਸੀ, ਪਿਓ ਸਮਝਾਉਂਦਾ ਤੁਰ ਗਿਆ। ਬਲਦੇਵ ਸਿੰਘ ਜਿੱਦਾਂ ਸੁਣਨ ਹੋਇਆ ਰਹਿ ਗਿਆ, ਸਮਝ ਨਹੀਂ ਸੀ ਆਉਂਦੀ ਹੁਣ ਕਰਾਂ ਕੀ। ਉੱਧਰ ਦਵਿੰਦਰ ਸਿੰਘ ਨੂੰ ਆਪਣਾ ਡਰ ਸਤਾਈ ਜਾਵੇ, ਸਾਰੇ ਪਿੰਡ ਦਾ ਖਮਿਆਜਾ ਭੁਗਤਣਾ ਪੈਣਾ। ਪਰ ਬਲਦੇਵ ਸਿੰਘ ਆਪਣੇ ਆਪ ਨੂੰ ਵੀ ਦੋਸ਼ੀ ਮੰਨ ਰਿਹਾ ਸੀ। ਸ਼ੁਰੂਆਤ ਤਾਂ ਕਿਤੇ ਨਾ ਕਿਤੇ ਉਹਦੇ ਵੱਲੋਂ ਵੀ ਹੋਈ ਸੀ, ਹਿੱਸੇਦਾਰੀ ਤਾਂ ਉਹਦੀ ਵੀ ਪੂਰੀ ਸੀ, ਕਸੂਰਵਾਦ ਤਾਂ ਉਹ ਵੀ ਪੂਰਾ ਸੀ। ਸ਼ੁਰੂ ਦੇ ਵਿੱਚ ਤਾਂ ਦਵਿੰਦਰ ਸਿੰਘ ਨੂੰ ਯਕੀਨ ਨਾ ਆਵੇ ਕਿ ਬਲਦੇਵ ਸਿੰਘ ਆਖਿਰਕਾਰ ਬੋਲਿਆ ਕਿਉਂ ਨਹੀਂ, ਪਰੇ ਦੇ ਸਾਹਮਣੇ ਇਹਨੇ ਮੇਰਾ ਨਾਂ ਕਿਉਂ ਨਹੀਂ ਲਿਆ। ਉਹਨੂੰ ਲੱਗੇ ਕਿ ਇਹ ਕਿਸੇ ਚਾਲ ਦੇ ਉੱਤੇ ਆ। ਪਰ ਹੌਲੀ ਹੌਲੀ ਉਹਨੂੰ ਯਕੀਨ ਹੋ ਗਿਆ ਕਿ ਬਲਦੇਵ ਹੁਣ ਬਦਲ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ। ਜੋ ਚਾਹੁੰਦਾ ਤਾਂ ਮੈਨੂੰ ਸਜ਼ਾ ਦਵਾ ਸਕਦਾ ਸੀ। ਹੁਣ ਉਹ ਲੜਾਈ ਹੌਲੀ ਹੌਲੀ ਠੰਡੀ ਤਾਂ ਪੈ ਗਈ। ਆਂਢ ਗੁਆਂਢ ਦੇ ਵਿੱਚ ਹੁਣ ਸ਼ਾਂਤੀ ਤਾਂ ਪਸਰ ਗਈ ਹੈ, ਨਜ਼ਰ ਤੇ ਆਉਂਦੀ ਹੈ। ਪਰ ਕਦੋਂ, ਜਦੋਂ ਦੋਵਾਂ ਦੇ ਘਰ ਸੜ ਗਏ, ਜਦੋਂ ਉਹਨੇ ਇਸ ਲੜਾਈ ਦੇ ਵਿੱਚ ਆਪਣਾ ਬਾਪ ਗਵਾ ਲਿਆ, ਜਦੋਂ ਪਤਾ ਨਹੀਂ ਕਿੰਨੀਆਂ ਕੁ ਫਸਲਾਂ ਆਪਣੀਆਂ ਗਵਾ ਲਈਆਂ, ਕਿੰਨਾ ਕੁ ਸਮਾਂ ਵਿਅਰਥ ਗਵਾ ਲਿਆ। ਗੁੱਸੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਦਦੁਆਵਾਂ ਲੈ ਲਈਆਂ। ਕਮਾਇਆ ਕੀ, ਇੱਕ ਆਂਡੇ ਤੋਂ ਸ਼ੁਰੂ ਹੋਈ ਲੜਾਈ ਕਿੱਥੇ ਜਾ ਕੇ ਨਿਬੜੀ। ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਹੈ, ਪਰ ਉਹ ਵੱਧਦੀ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਇਨਸਾਨ ਸਮਝ ਹੀ ਨਹੀਂ ਪਾਉਂਦਾ। ਹੁੰਦਾ ਉਹਦੇ ਆਪਣੇ ਹੱਥ ਹੀ ਆ, ਜਿਹੜੇ ਮੋੜ 'ਤੇ ਚਾਹੇ ਜਿੱਥੇ ਚਾਹੇ ਉਸ ਲੜਾਈ ਨੂੰ ਉਹ ਮੁਕਾ ਸਕਦਾ ਹੁੰਦਾ। ਲੜਾਈ ਇਹ ਘਰ ਘਰ ਦੀ ਕਿਤੇ ਆਂਡੇ ਤੋਂ ਸ਼ੁਰੂ ਹੁੰਦੀ ਹੈ, ਕਿਤੇ ਖੀਰੇ ਤੋਂ, ਕਿਤੇ ਸਬਜ਼ੀ ਤੋਂ, ਕਿਤੇ ਦਾਲ ਤੋਂ, ਕਿਤੇ ਚਾਹ ਦੇ ਕੱਪ ਤੋਂ, ਕਿਤੇ ਭਾਂਡਾ ਇੱਥੋਂ ਚੁੱਕ ਕੇ ਉੱਥੇ ਰੱਖਿਆ, ਅਤੇ ਕਿਤੇ ਸਾਫ਼ ਸਫਾਈ ਤੋਂ।
ਤੇ ਕਈ ਵਾਰੀ ਤਾਂ ਐਵੇਂ ਹੀ ਲੱਸੀ ਵਾਂਗੂ ਵੱਧ ਹੀ ਜਾਂਦੀ। ਜਿੰਨੀ ਮਰਜ਼ੀ ਵਧਾਈ ਜਾਓ, ਕੋਸ਼ਿਸ਼ ਕਰੀਏ ਆਪਾਂ ਜਿੱਥੇ ਵੀ ਜਿਹੜੇ ਮੋੜ ਦੇ ਉੱਤੇ ਵੀ ਹਾਂ ਇੱਥੇ ਹੀ ਇਹਦੇ ਉੱਤੇ ਸਟੋਪ ਲਾ ਦਈਏ, ਇੱਥੇ ਫੁੱਲ ਸਟੋਪ ਲਾ ਦਈਏ, ਕਿਉਂਕਿ ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਕੁਝ ਨਹੀਂ ਖੱਟਿਆ। ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਰਿਹਾ ਪਰ ਅਸਲੀਅਤ ਦੇ ਵਿੱਚ ਉਹ ਹਾਰ ਰਿਹਾ ਹੁੰਦਾ। ਇਸ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਆਪਣਾ ਬਹੁਤ ਕੁਛ ਗਵਾ ਪੈਂਦਾ, ਬਹੁਤ ਕੁਛ ਗਵਾਉਣ ਤੋਂ ਪਹਿਲਾਂ ਪਹਿਲਾਂ ਆਓ ਆਪਣੇ ਗੁੱਸੇ 'ਤੇ ਕਾਬੂ ਕਰੀਏ, ਮਾਫ ਕਰਕੇ, ਮਾਫ਼ੀ ਮੰਗ ਕੇ ਹੋਰ ਵੱਡੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਲਿਖੀ ਸੀ ਲੀਓ ਟੋਲਸਟਾ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਆਸ ਕਰਦਾ ਕਿ ਇਹਦੇ ਵਿਚਲਾ ਸਾਰ ਜ਼ਰੂਰ ਤੁਸੀਂ ਸਮਝੇ ਹੋਗੇ, ਰਾਈਟਰ ਕੀ ਕਹਿਣਾ ਚਾਹ ਰਿਹਾ ਇਹ ਜ਼ਰੂਰ ਤੁਸੀਂ ਸਮਝੇ ਹੋਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਲਾਗੂ ਕਰਕੇ ਵੇਖਿਓ। ਧੰਨਵਾਦ।

आज हमको तू आंखें सुजाने दे, बाहों में ले ले और खुद को भीग जाने दे।

ਉਹ ਬੈਲੀਆਂ ਦੇ ਦੋ ਚਿੰਨ ਤਾਟਾਈ ਰਹਿੰਦੇ ਨੇ, ਧਾਕੜ ਜੇ ਕਬਜਾ ਛਡਾਈ ਲੈਂਦੇ ਨੇ। ਉਹ ਬੈਲੀਆਂ ਦੇ ਦੋ ਚਿੰਨ ਤਾਟਾਈ ਰਹਿੰਦੇ ਨੇ, ਧਾਕੜ ਜੇ ਕਬਜਾ ਛਡਾਈ ਲੈਂਦੇ ਨੇ। ਚੜਦਾ ਸਟੇਨ ਉੱਤੇ ਪਟਾ ਅੱਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਉਹ ਲੁੱਟ ਦਾ ਨਜ਼ਾਰੇ

0: Joker. Joker.
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
2: ਕਹਿ ਰਹੇ ਹੋ
1: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਕਹਿ ਰਹੇ ਹੋ
3: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: Good morning. Welcome to the press briefing of the UN in Geneva. Today is Friday, 13th of June. You have, as you've seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਇੰਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 ਜੂਨ ਦੀ ਗੱਲਬਾਤ ਮੈਂ ਚੱਕ ਕੇ ਲਿਆ ਯੂਨਾਈਟਿਡ ਨੇਸ਼ਨਸ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਜ਼ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਹੋਇਆ ਸ਼ੁਰੂਆਤ 'ਚ ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂ ਦੇ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ, ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਿਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ, ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਹੇ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਇੰਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ, ਔਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਆ ਉਹ ਜਾਰੀ ਰੱਖੇਗਾ। ਐਸ ਫਾਰ ਐਜ਼ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ ਜੂਨ 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਇੰਡ ਇਟ, ਜੂਨ 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ ਜੂਨ 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ ਜੂਨ 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017-21 ਦੇ ਵਿੱਚ ਉਹ ਬਣਦੇ ਨੇ ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂ ਖਿੱਚ ਲੈਂਦੇ ਨੇ ਕਿ ਨਹੀਂ ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ, ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ। ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, COVID-19। ਸੋ ਟਰੰਪ ਜਦੋਂ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ ਹੁਣ, COVID-19 'ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਝ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ। ਇਜ਼ਰਾਈਲ ਨੂੰ ਪਸੰਦ ਨਹੀਂ ਸੀ। ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ। ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ। ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ। ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ। 9 scientists ਮਾਰਦੇ ਨੇ। ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ। ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ, ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ। ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ। ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ। ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ। ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ। ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ। ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 to 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ। ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ। ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ। ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ, ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ। ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ ਔਰ ਉਹਦੇ 'ਚ ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਕਿ 100 to 150 ਦੇ ਕਰੀਬ ਹੀ ਥਾਡ ਬਚੇ ਨੇ। ਨਾ ਅਮੈਰੀਕਾ ਵਾਂਟਸ ਟੂ ਡਿਵੈਲਪ ਨਿਊ ਥਾਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ ਕਰੂਗਾ, ਅਮੈਰੀਕਾ ਕਰੇਗਾ। ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ ਯੂਕੇ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ। ਬਈ ਇਹ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, ਯੂਕੇ ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ। ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ। ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ। ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋ ਜੂਗਾ, ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ। ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ। ਲੈ ਦੱਸ, ਇਹ ਕਾਰਨ ਨਹੀਂ ਹੈਗਾ। ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਹੈ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲਓ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ ਤੇ ਤੁਸੀਂ 13 June ਨੂੰ ਉਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ, ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ, ਆਪ ਹੀ ਅਟੈਕ ਕਰਦੇ ਨੇ, ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ, ਅਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 February 2026 ਨੂੰ, ਜਦੋਂ ਇਜ਼ਰਾਈਲ ਨੇ ਅਮੈਰੀਕਾ ਇਜ਼ਰਾਈਲ ਨੇ ਈਰਾਨ ਦੇ ਉੱਤੇ ਪਹਿਲਾਂ ਅਟੈਕ ਕੀਤਾ ਸੀ, ਤਾਂ ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ? ਨੰਬਰ 1 ਸਵਾਲ. ਨੰਬਰ 2 ਸਵਾਲ, ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ ਹੈ, ਜਦੋਂ ਸਮਝੌਤੇ ਹੁੰਦੇ ਨੇ, ਸਮਝੌਤੇ ਦਾ ਕੀ ਵਜੂਦ ਰਹਿ ਗਿਆ? ਅਮੈਰੀਕਾ ਆਸਟ੍ਰੇਲੀਆ UK ਦੇ ਵਿੱਚ ਸਮਝੌਤਾ ਹੋਇਆ ਹੋਇਆ ਔਕਸ ਦਾ ਕੀ ਵਜੂਦ ਰਹਿ ਜਾਂਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ? ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ, ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ. ਕਮਾਲ ਹੈ. ਇੱਕ ਪਾਸੇ ਤੁਸੀਂ ਈਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ, ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ, ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ. ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ? ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ. ਇੱਕ ਆਦਮੀ ਜਿਹੜਾ ਹੈ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ, ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ, ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ. ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ. ਖੈਰ, ਇਸ ਪੂਰੇ ਜੀਓਪੋਲੀਟੀਕਲ ਸੀਨ ਦੇ ਵਿੱਚ, ਇਸ ਸਿਨਾਰੀਓ 'ਚ, ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ ਫਿਰ ਸਮਝੌਤਾ ਹੋਇਆ, ਬਹੁਤ ਜ਼ਿਆਦਾ ਨਾਟਕੀ ਸੀ ਯਾਰ. ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜੀਓਪੋਲੀਟਿਕਸ ਨੂੰ ਸਮਝਦੇ ਹੋ. ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ, ਇੱਦਾਂ ਕਿਉਂ ਹੋ ਰਿਹਾ. ਫੋਰ ਐਗਜ਼ਾਮਪਲ, ਅੱਜ ਦੇ ਹੀ ਦਿਨ ਖ਼ਬਰ ਇੱਕ ਪੜ੍ਹੀ, ਅਮੈਰੀਕਾ ਨੇ ਕਾਲੀ ਕਾਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਈਰਾਨ ਦੇ ਨਾਲ. ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖ਼ਬਰਾਂ ਦੇ ਵਿੱਚ ਕਿ ਈਰਾਨ ਦੀ ਪਹਿਲਾਂ ਵੇਟ ਕਰ ਲਓ, ਔਰ ਉਹੀ ਗੱਲ ਹੋਈ. ਸ਼ਾਮ ਹੁੰਦਿਆਂ ਹੁੰਦਿਆਂ ਈਰਾਨ ਕਹਿੰਦਾ ਕਿ ਨਹੀਂ, ਸਾਡੇ ਤਾਂ ਕੋਈ ਗੱਲ ਨਹੀਂ, ਇੱਦਾਂ ਪਤਾ ਹੀ ਨਹੀਂ ਹੈਗਾ. ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰੇ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ ਹਾਂ, ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਓ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ, ਸਾਨੂੰ ਤਾਂ ਤੁਸੀਂ ਦੱਸਿਆ ਨਹੀਂ ਵੀ ਸਾਡੇ ਘਰੇ ਅੱਜ ਪਾਰਟੀ ਕਰਨੀ ਹੈ. ਆ ਰਹੇ ਹੋ, ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ? ਆਰ ਯੂ ਸੀਰੀਅਸ? ਇੱਦਾਂ ਅਕੋਰਡ ਹੁੰਦੇ ਨੇ, ਇੱਦਾਂ ਅਗਰੀਮੈਂਟ ਹੁੰਦੇ ਨੇ, ਇੱਦਾਂ ਸਮਝੌਤੇ ਇੱਦਾਂ ਤੁਰਦੇ ਹੁੰਦੇ ਨੇ? ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ. ਮਾਸਟਰ ਅਤੇ ਮਾਈਂਡ ਦੋਏ ਸ਼ਬਦ ਧੱਕਾ ਨੇ ਉਹਦੇ ਨਾਲ. ਉਹ ਖੈਰ, ਐਨੀਵੇਜ਼, ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ. ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ, ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ. ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਈਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ, ਜ਼ਮੀਨੀ ਤਾਂ ਕਹਿ ਨਹੀਂ ਸਕਦੇ, ਸਮੁੰਦਰੀ ਘੇਰਾਬੰਦੀ ਕੀਤੀ, ਈਰਾਨ ਨੇ ਜਵਾਬ ਦਿੱਤਾ. ਡਿਪਲੋਮੈਟਿਕ ਪ੍ਰੈਸ਼ਰ, ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ, ਔਰ ਈਰਾਨ ਨੇ ਵੀ ਖ਼ਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ. ਦੇਖੋ, ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ ਗਈਆਂ ਸੀ, ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ. ਬੜੀਆਂ ਖ਼ਬਰਾਂ ਪਈਆਂ ਨੇ, ਸਾਰਾ ਕੁਛ ਜੱਗ ਜ਼ਾਹਰ ਹੈ, ਪਤਾ ਹੈਗਾ ਕਿ ਕੀ ਹੋਇਆ, ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ? ਇੱਕ ਖ਼ਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੂ ਸਟ੍ਰੇਟ ਦੇ ਉੱਤੇ ਆਪਾਂ, ਜਦੋਂ ਇਹ ਜੰਗ ਹੋਈ ਹੋ ਸੀਗੀ, ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਹੈ, ਇਹ ਐਸਾ ਤੇਲ ਦਾ, ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ, ਤਬਾਹ ਨਹੀਂ ਹੋਊਗੀ, ਤਾਂ ਐਟਲੀਸਟ ਲੜਖੜਾ ਜੂਗੀ. ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ, ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ. ਇਕੋਨਮੀ ਇੱਕ ਐਸਾ, ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ. ਕਿਉਂ? ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੂਜ਼ ਸਟ੍ਰੇਟ ਵਰਲਡਵਾਈਡ 20% ਓਇਲ, LNG ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ, ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਓਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ. ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ, ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ. ਉਹ ਕਿੱਦਾਂ? ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ, ਯਾਦ ਰੱਖਿਓ, ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ. ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਆਇਲ ਕਿੱਥੇ ਹੈ? ਤੁਸੀਂ ਕਹੋਗੇ ਖਾੜੀ ਮੁਲਕ, ਨਹੀਂ, ਵੈਨਜ਼ੂਏਲਾ, ਜਿੱਥੇ ਅਮਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ। ਹਾਂ, ਕਰੂਡ ਆਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ, ਬ੍ਰਾਜ਼ੀਲ ਵੀ ਹੈ, ਇਹਨਾਂ ਅਮਰੀਕਾ ਦੇ ਵਿੱਚ ਵੀ ਹੈਗਾ। ਅਮਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ, ਬਟ ਅਮਰੀਕਾ ਇਸ ਆਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ। ਕਿਵੇਂ? ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ, ਸਾਊਦੀ ਅਰਬ, ਕਤਰ, ਜਾਂ ਜਿੰਨੇ ਵੀ ਦੇਸ਼ ਹੈਗੇ ਨੇ, ਇਹ ਸਾਰੇ ਓਮਾਨ, ਬਹਰੀਨ, ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ, ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ US ਕਰੰਸੀ। ਨੰਬਰ ਵਨ ਥਿੰਗ। ਨੰਬਰ ਦੋ, ਇਹ ਇੱਕ ਕਰੰਸੀ ਪਲੱਸ, ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ, ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ, ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ, ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ। ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ, ਕਿ ਜੇ ਦੋ ਕਰੰਸੀ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ, ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ। ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਵੁੱਡ ਇਟ ਵਰਕ? 100% ਵਰਕ। ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸਡ ਕਰੰਸੀ ਹੋਣਾ ਚਾਹੀਦਾ। ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ, ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦਦੇ ਹੋ ਤਾਂ ਤੁਸੀਂ ਫਿਰ ਅਮਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ, ਅਮਰੀਕਾ ਦੇ ਨਾਲ ਤੁਹਾਡੇ ਕਾਟੇ। ਔਰ ਅਮਰੀਕਾ ਦਾ ਮਤਲਬ ਸਿਰਫ ਅਮਰੀਕਾ ਇਟਸੈਲਫ ਇਜ਼ US ਮਾਰਕੀਟ ਨਹੀਂ ਹੈਗੀ, ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਲੈਟਿਨ ਕੰਟਰੀਜ਼ ਜਿਹੜੇ ਅਮਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ, ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ, ਅਤੇ ਸਾਊਥ ਅਮੈਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ, ਜ਼ਿਆਦਾਤਰ ਅਮਰੀਕਨ ਅਫਰੀਕਨ ਕੰਟਰੀਜ਼ ਹੁਣ ਇਹ, ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ, ਇਹ ਅਮਰੀਕਾ ਚੱਲਦਾ ਰੱਖ ਰਿਹਾ ਸੀਗਾ, ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ। ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ। ਚੀਨ ਨੇ ਵੈਨਜ਼ੂਏਲਾ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਔਰ ਚੀਨ ਕਹਿੰਦਾ ਕਿ ਤੁਸੀਂ ਸਾਡੀ ਕਰੰਸੀ ਦੇ ਵਿੱਚ ਸਾਨੂੰ ਤੇਲ ਦਿਓਗੇ? ਵੈਨਜ਼ੂਏਲਾ ਕਹਿੰਦਾ ਜੀ ਹਾਂਜੀ ਦੇਵਾਂਗੇ। ਵੈਨਜ਼ੂਏਲਾ ਯਾਨੀ ਕਿ ਨਿਕੋਲਸ ਮਾਦੁਰੋ, ਜਿਵੇਂ ਹੀ ਉਹਨਾਂ ਨੇ ਇਹ ਕਿਹਾ, ਅਮਰੀਕਾ ਨੇ ਨਿਕੋਲਸ ਮਾਦੁਰੋ ਨੂੰ ਉਹਦੇ ਹੀ ਮੁਲਕ ਦੇ ਵਿੱਚੋਂ ਚੱਕ ਲਿਆ। ਡੈਲਸੀ ਡੋਡਰਿਕਸ ਨੂੰ ਮਨਾਇਆ ਕਿ ਤੂੰ ਤਾਂ ਨਹੀਂ ਇੱਦਾਂ ਕਹਿੰਦੀ? ਉਹ ਕਹਿੰਦੀ ਜੀ ਨਹੀਂ ਨਹੀਂ ਮੈਂ ਇੱਦਾਂ ਨਹੀਂ ਕਹਿੰਦੀ। ਚਲੋ ਠੀਕ ਹੈ ਫਿਰ, ਤੁਸੀਂ ਹਾਲੇ ਬੈਠੋ, ਹਾਲੇ ਤੁਸੀਂ ਆਰਜ਼ੀ ਰਾਸ਼ਟਰਪਤੀ, ਅਤੇ ਦੇਖਦੇ ਹਾਂ ਜਿੱਦਾਂ ਤੁਸੀਂ ਕਿਹਾ ਅਤੇ ਤੁਹਾਨੂੰ ਵੀ ਚੱਕ ਲੈਣਾ। ਇਰਾਨ ਦੇ ਨਾਲ ਚਾਈਨਾ ਦੀ ਗੱਲ ਹੁੰਦੀ ਹੈ, ਇਹ ਜਿਹੜਾ 20% ਰਸਤਾ, ਹੁਣ ਉੱਥੇ ਗੱਲ ਆਉਂਦੇ ਹਾਂ। ਇਹ ਦੁਨੀਆ ਦਾ 20% ਤਾਂ ਹੈਗਾ, ਬਟ ਚਾਈਨਾ ਦੇ ਲਈ ਇਹ 70% ਰਾਹਦਾਰੀ ਹੈ, ਜਿੰਨਾ ਤੇਲ, ਕੱਚਾ ਤੇਲ, ਕਿਉਂਕਿ ਚਾਈਨਾ ਦੇ ਵਿੱਚ ਹੋਰ ਬਹੁਤ ਕੁਛ ਹੋ ਸਕਦਾ, ਬਟ ਬ੍ਰੈਂਟ ਕਰੂਡ ਆਇਲ ਜਿਹੜਾ ਹੈਗਾ ਉਹ ਚਾਈਨਾ 'ਚ ਇੰਨੀ ਮਿਕਦਾਰ 'ਚ ਨਹੀਂ ਹੈਗਾ ਕਿ ਚਾਈਨਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਔਰ ਫਿਊਚਰਿਸਟਿਕ ਲੋੜਾਂ ਦੇ ਉੱਤੇ ਨਿਰਭਰ ਰਹਿ ਸਕੇ। ਤੇਲ, ਗੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਇੰਡਸਟਰੀ ਨੂੰ, ਕਿਸੇ ਇਕੋਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ। ਚਾਈਨਾ ਜਿਹੜਾ ਔਨ ਦੀ ਅਦਰ ਹੈਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦਾ, ਇਸ ਕਰਕੇ ਉਹਨਾਂ ਨੇ ਈਰਾਨ ਦੇ ਨਾਲ ਇਹ ਗੱਲ ਕੀਤੀ ਕਿ ਦੇਖੋ ਜੀ ਕਿ ਵਰਲਡ ਦੇ ਵਿੱਚ ਨਾ ਅਸੀਂ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹਾਂ। ਜੇ US ਡਾਲਰ ਇੱਕ ਵਰਲਡ ਇਕੋਨਮੀ ਨੂੰ ਚੱਲਦਾ ਰੱਖਣ ਦਾ ਇੱਕ ਟੂਲ ਹੈ ਤਾਂ ਉਹਦੇ ਇਕੁਅਲ ਇੱਕ ਚਾਈਨੀਜ਼ ਯੈਨ ਜਿਹੜਾ ਉਹ ਵੀ ਹੋਣਾ ਚਾਹੀਦਾ। ਈਰਾਨ ਮੰਨ ਗਿਆ। ਇੱਕ ਤਾਂ ਅਮਰੀਕਾ ਦੇ ਲਈ ਅਟੈਕ ਕਰਨ ਦਾ ਇਹ ਇੱਕ ਕਾਰਨ ਸੀ, ਦੂਜਾ ਅਮਰੀਕਾ ਦਾ ਦੋਸਤ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਕੰਟਰੀ ਹੈ ਜਿਹੜਾ ਇਸ ਪੂਰੇ ਰੀਜਨ ਦੇ ਵਿੱਚ ਤਬਾਹੀ ਮਚਾ ਸਕਦਾ, ਮਚਾਉਂਦਾ ਹੈਗਾ ਔਰ ਅੱਗੇ ਨੂੰ ਵੀ ਮਚਾਉਂਦਾ ਰਹੇਗਾ। ਇਫ ਯੂ ਫੀਲ ਕਿ ਈਰਾਨ ਅਤੇ ਅਮਰੀਕਾ 'ਚ ਸਮਝੌਤਾ ਹੋ ਗਿਆ, ਨਾਓ ਟੇਕ ਅਨਦਰ ਵਰਡਸ, ਇੱਥੇ ਵੀ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਦਾ, ਇਜ਼ਰਾਈਲ ਰਹਿੰਦੀ ਦੁਨੀਆ ਤੱਕ ਇਹਨਾਂ ਦੇਸ਼ਾਂ ਦੇ ਨਾਲ ਕੋਈ ਸਮਝੌਤਾ ਕਰਨ ਨਹੀਂ ਲੱਗਿਆ। ਬੇਸ਼ੱਕ ਇੱਕ ਵਾਰ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋਈ ਸੀਗੀ ਅਤੇ ਸਾਊਦੀ ਅਰਬ ਨੇ ਹੋਰ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਬਹੁਤੇ ਜ਼ਿਆਦਾ ਰਲੇ ਨਹੀਂ ਸੀਗੇ, ਸਾਊਦੀ ਅਰਬ ਹਾਰ ਗਿਆ ਸੀਗਾ ਅਤੇ ਇਜ਼ਰਾਈਲ ਉਸ ਅਰਬ ਇਜ਼ਰਾਈਲ ਵਾਰ ਦੇ ਵਿੱਚ ਜਿੱਤ ਗਿਆ ਸੀ। ਹੁਣ ਵੀ ਉਹੀ ਹਾਲਾਤ ਨੇ, ਹੁਣ ਵੀ ਈਰਾਨ ਕਹਿੰਦਾ ਰਹਿ ਗਿਆ ਕਿ ਇਕੱਠੇ ਹੋ ਜਾਓ ਨਹੀਂ ਤਾਂ ਇਜ਼ਰਾਈਲ ਨੇ ਢਾਹ ਲੈਣਾ, ਅਤੇ ਇਜ਼ਰਾਈਲ ਨੇ ਢਾਹ ਲਿਆ। ਫਰਕ ਸਿਰਫ ਉਹ ਧਰਮ ਦਾ ਰਹਿ ਜਾਂਦਾ ਕਿ ਇੱਕ ਸ਼ੀਆ ਧਰਮ ਜਿਹੜਾ ਉਹ ਜ਼ਿਆਦਾ ਮੰਨਦੇ ਨੇ, ਬਾਕੀ ਸੁੰਨੀ ਧਰਮ ਨੂੰ ਜ਼ਿਆਦਾ ਮੰਨਦੇ ਨੇ। ਖੈਰ ਇਹ ਤੋਂ ਇਲਾਵਾ ਇੱਕ ਦੂਜੀ ਚੀਜ਼ ਹੋਰ ਸੀ, ਉਹ ਇਹ ਸੀ ਕਿ ਜਿਹੜਾ ਚਾਈਨਾ ਨੇ ਇੱਕ ਕਿਸਮ ਦਾ ਕੰਟਰੋਲ ਲੈਣਾ ਸੀਗਾ। ਕੰਟਰੋਲ ਕੀ ਸੀਗਾ, ਬਹੁਤ ਪਹਿਲਾਂ ਇੱਕ ਐਪੀਸੋਡ ਆਪਾਂ ਤੁਹਾਡੇ ਨਾਲ ਕੀਤਾ ਸੀਗਾ ਰੇਅਰ ਅਰਥ ਮਿਨਰਲਸ ਦਾ, ਯਾਦ ਹੈ ਤੁਹਾਨੂੰ? ਰੇਅਰ ਅਰਥ ਮਿਨਰਲਸ ਯਾਨੀ ਕਿ ਦੁਰਲਭ ਖਣਿਜ ਤੱਤ ਜਿਹੜੇ ਜ਼ਮੀਨ ਦੇ ਥੱਲਿਓਂ ਨਿਕਲਦੇ ਨੇ। ਦੁਰਲਭ ਇਸ ਕਰਕੇ ਨਹੀਂ ਵੀ ਉਹ ਨਿਕਲਦੇ ਬਹੁਤ ਥੋੜ੍ਹੀ ਕੁਆਂਟਿਟੀ 'ਚ ਨੇ, ਦੁਰਲਭ ਨੇ, ਤੱਤ ਤਾਂ ਉਹ ਹੈਗੇ ਨੇ, ਮੌਜੂਦ ਨੇ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਨੇ, ਗ੍ਰੀਨਲੈਂਡ ਦੇ ਵਿੱਚ ਵੀ ਹੈਗੇ ਨੇ, ਯੂਕਰੇਨ ਦੇ ਵਿੱਚ ਵੀ ਹੈਗੇ ਨੇ, ਇੰਡੀਆ 'ਚ ਵੀ ਟੂ ਸਮ ਐਕਸਟੈਂਟ, ਜੰਮੂ ਕਸ਼ਮੀਰ ਦੇ ਵਿੱਚ ਜਾਂ ਉਸ ਰੀਜਨ ਦੇ ਆਸ ਪਾਸ ਹੈਗੇ ਨੇ, ਲੈਟਿਨ ਕੰਟਰੀ ਦੇ ਵਿੱਚ, ਸਾਊਥ ਅਮੈਰੀਕਨ ਕੰਟਰੀ 'ਚ ਵੀ ਹੈਗੇ ਨੇ। ਇਸ ਕਰਕੇ ਸੋ ਇਹ ਤਾਂ ਫਿਰ ਰੇਅਰ ਰਹੇ ਨਹੀਂ, ਰੇਅਰ ਤਾਂ ਹੁੰਦੇ ਵੀ ਜੋ ਕਿਤੇ ਇੱਕ ਛੋਟੇ ਜਿਹੇ ਟਾਪੂ ਦੇ ਉੱਤੇ ਕਿਤੇ ਪਏ ਹੁੰਦੇ, ਬਟ ਉਹ ਰੇਅਰ ਇਸ ਕਰਕੇ ਨਹੀਂ ਵੀ ਉਹ ਘੱਟ ਮਾਤਰਾ 'ਚ ਨੇ ਜਾਂ ਘੱਟ ਮਿਕਦਾਰ 'ਚ ਨੇ, ਉਹ ਰੇਅਰ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਸੁਧਾਈ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਹੈ। ਉਹਨਾਂ ਦੀਆਂ ਮਸ਼ੀਨਰੀਆਂ, ਉਹਨਾਂ ਨੂੰ ਉਹ ਮਿਨਰਲਸ ਆਪਸ 'ਚ ਰਲੇ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਤੋਂ ਅੱਡ ਕੱਢਣਾ, ਜਿਵੇਂ ਆਟਾ ਅਤੇ ਲੂਣ ਰਲਿਆ ਹੋਇਆ ਅਤੇ ਆਟੇ ਨੂੰ ਅੱਡ ਕੱਢਣਾ, ਲੂਣ ਨੂੰ ਅੱਡ ਕੱਢਣਾ, ਪੰਜਾਬੀ 'ਚ ਕਹਾਵਤ ਵੀ ਹੈ ਕਿ ਆਟੇ 'ਚੋਂ ਲੂਣ ਨਹੀਂ ਅੱਡ ਹੋ ਸਕਦਾ, ਉਸ ਕਿਸਮ ਦੇ ਨਾਲ ਇਹ ਰੇਅਰ ਅਰਥ ਮਿਨਰਲਸ ਜਿਹੜੇ ਨੇ ਉਹ ਰੇਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅੱਡ ਕੱਢਣਾ ਹੁੰਦਾ, ਮਹਿੰਗਿਆਂ ਨੂੰ ਸਸਤਿਆਂ ਤੋਂ ਅੱਡ ਕੱਢਣਾ ਹੁੰਦਾ। ਐਨੀਵੇਜ਼, ਹੁਣ ਇੱਥੇ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਚਾਈਨਾ, ਉਹਨੇ ਇੱਕ ਲਾਅ ਲਿਆਂਦਾ ਸੀਗਾ, ਚਾਈਨਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਮਿਨਰਲਸ ਨੇ ਉਹਨਾਂ ਨੂੰ ਉਹ ਐਕਸਪੋਰਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਤੈਅ ਕਰੂਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਸਮਝ ਰਹੇ ਹੋ ਤੁਸੀਂ, ਅਮੈਰੀਕਾ ਹੁਣ ਤੱਕ ਚਾਈਨਾ ਤੋਂ ਸਭ ਤੋਂ ਜ਼ਿਆਦਾ ਰੇਅਰ ਅਰਥ ਮਿਨਰਲਸ ਲੈ ਰਿਹਾ ਸੀ। ਜਦੋਂ ਉੱਥੋਂ ਦੀਆਂ ਕੰਪਨੀਆਂ ਚਾਈਨਾ ਦੀ ਸਰਕਾਰ ਤੋਂ ਇਹ ਪੁੱਛ ਕੇ ਤੈਅ ਕਰਨਗੀਆਂ ਕਿ ਦੇਖੋ ਜੀ ਆਹ ਅਮੈਰੀਕਾ ਦੀ ਕੰਪਨੀ ਹੈਗੀ ਹੈ ਅਤੇ ਇਹ ਕੰਪਨੀ ਜਿਹੜੀ ਹੈਗੀ ਹੈ ਇਹ ਥਾਰਡ ਸਿਸਟਮ ਤਿਆਰ ਕਰਦੀ ਹੈ, ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ, ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ, ਫੋਰ ਐਗਜ਼ਾਮਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮਰੀਕਾ ਦੇ, ਕਿਹੜੇ ਕਿਹੜੇ, ਲੋਕਹੀਡ ਮਾਰਟਿਨ ਹੈ ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ, ਤਾਂ ਲੋਕਹੀਡ ਮਾਰਟਿਨ ਹੋ ਗਈ, ਬੇਈ ਸਿਸਟਮ ਹੋ ਗਿਆ, BAE ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ। ਨੌਰਥ ਜਿਹੜੀ ਨੌਰਥ ਰੌਪ ਗਰੂਮੈਨ ਹੋ ਗਈ ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ, ਅਤੇ ਬੋਇੰਗ ਹੋ ਗਈ ਜਾਂ GE ਹੋ ਗਈ, ਜਨਰਲ GD ਜਨਰਲ ਡਾਇਨਾਮਿਕਸ, ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ। ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ, ਪਰ ਅਸੀਂ ਜਦੋਂ ਜੇ ਤੁਹਾਨੂੰ ਦੇਣੇ ਆ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ। ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ, ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ, ਅਤੇ ਹੁਣ ਇਸ ਪੂਰੀ ਦੀ ਪੂਰੀ ਜਿਓਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ, ਚਾਹੇ ਉਹ ਬ੍ਰਿਕਸ ਹੋਵੇ, BRICS, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਜਾਂ ਪਲੱਸ ਹੋਰ ਮਮਾਲਿਕ, ਹੋਰ ਦੇਸ਼ ਜਿਹੜੇ ਨੇ, ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਹੁਣ ਈਰਾਨ ਵੀ ਜੁੜ ਗਿਆ ਨਾ, ਅਰਜਨਟੀਨਾ ਈਰਾਨ ਵੀ ਜੁੜ ਗਏ ਨੇ, ਅਤੇ ਜਾਂ ਫਿਰ ਇਜਿਪਟ ਈਰਾਨ, ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ, ਪੂਰੀ ਗਲੋਬਲਾਈਜੇਸ਼ਨ ਦੇ ਉੱਤੇ, ਉਹ ਪ੍ਰਕਿਰਿਆ ਜਿਹੜੀ ਹੈ ਜਿਹੜੀ ਹੁਣ ਤੱਕ ਅਮੈਰੀਕਾ ਦੇ ਕੰਟਰੋਲ ਵਾਲੀ ਸੀਗੀ ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਫਿਰ ਇੰਡੀਆ ਵਰਗੀਆਂ ਕੰਟਰੀਜ਼, ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ ਅਤੇ ਇਜ਼ਰਾਈਲ ਅਤੇ ਅਮਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾਲ ਉਹ ਤਾਂ ਇੰਡੀਆ ਹਟਦਾ ਨਹੀਂ ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ ਚਾਈਨਾ 'ਤੇ ਵੀ ਪਾਉਣਾ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਇਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮਰੀਕਾ ਕਰ ਰਿਹਾ ਕੋਈ ਚੱਕਰ ਨਹੀਂ ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਇਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ ਐਤਕੀ ਇਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਇਰਾਨ ਜੰਗ ਦੇ ਵਿੱਚ ਇਸ ਵਾਰ ਦੇ ਵਿੱਚ ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ ਅਮੈਰੀਕਾ ਨੇ ਇਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੋਰਮੁਜ਼ ਸਟ੍ਰੇਟ ਨੂੰ ਵਰਤ ਕੇ ਉਹੀ ਹੋਰਮੁਜ਼ ਸਟ੍ਰੇਟ ਅਮੈਰੀਕਾ ਦੇ ਗਲ ਦਾ ਫੰਦਾ ਬਣ ਗਿਆ ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ ਕੌਣ ਲਊਗਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ ਕਿਹੜੀਆਂ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਜਾਪਾਨ ਹੈ ਚਾਈਨਾ ਹੈ ਭਾਰਤ ਹੈ ਇਹਨਾਂ ਨੇ ਹੀ ਸਭ ਤੋਂ ਵੱਧ ਕੰਜ਼ਪਸ਼ਨ ਹੈ ਜਾਂ ਯੂਰਪ ਇਨ ਟੋਟਲ ਯੂਰਪ ਇਨ ਟੋਟਲ ਜਿਹੜਾ ਹੈਗਾ ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੇਟੋ ਕੰਟਰੀਜ਼ ਹੀ ਲਗਾ ਲਓ ਨੇਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ ਜਾਪਾਨ ਇੰਡੀਆ ਚਾਈਨਾ ਤਾਂ ਛੱਡ ਹੀ ਦਿਓ ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ ਜਦੋਂ ਤੇਲ ਮਿਲਦਾ ਹੋਊਗਾ ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ ਅਤੇ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ ਟਰੰਪ ਕਹਿੰਦੇ ਹਾਂ ਯਾਰ ਇਹ ਤਾਂ ਵਧੀਆ ਟੈਕਨੀਕ ਹੈਗੀ ਹੈ ਚਲੋ ਫਿਰ ਇਰਾਨ 'ਤੇ ਅਟੈਕ ਕਰ ਦਿਉ ਅਤੇ ਹੋਰਮੁਜ਼ ਸਟ੍ਰੇਟ ਹਾਂਜੀ ਹਾਂ ਕਰ ਦਿਉ ਬਲੋਕ ਕਰੋ ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ ਕੋਈ ਨਹੀਂ ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ ਫਿਰ ਪੈ ਜੂਗਾ ਧੰਦੇ ਚੌਪਟ ਹੋ ਜਾਣਗੇ ਕੋਈ ਨਹੀਂ ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ ਉਹ 'ਚ ਤਾਂ ਕੋਈ ਕਮੀ ਨਹੀਂ ਆਈ ਨਹੀਂ ਆਈ ਜੀ ਚਲੀ ਜਾਣ ਦਿਉ ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ ਕਰੋ ਬੌਂਡ ਮਾਰਕੀਟ ਜਿਹੜੀ ਹੈ ਅਮੈਰੀਕਾ ਦੀ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ ਚਾਈਨਾ ਤੋਂ ਤਾਂ ਚੁੱਕੀ ਰੱਖਿਆ ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ ਚਾਈਨਾ ਨੂੰ ਵੀ ਕਰੇਗਾ ਇੰਡੀਆ ਨੂੰ ਵੀ ਕਰੇਗਾ ਉਹ ਕਹਿੰਦੇ ਆ ਨਾ ਅਮੈਰੀਕਾ ਕਹਿੰਦਾ ਹੈ ਕਿ ਹਮ ਤੋਂ ਡੂਬੇਂਗੇ ਸਨਮ ਤੁਮੇਂ ਵੀ ਲੈ ਡੂਬੇਂਗੇ ਉਹ ਵਾਲੀ ਸਟ੍ਰੈਟੇਜੀ ਦੇ ਉੱਤੇ ਕੰਮ ਕਰਾਂਗੇ ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ ਕਿਵੇਂ ਹੁੰਦੀ ਹੈ ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ ਪ੍ਰੋਕਸੀ ਸਮਝਦੇ ਹੋ ਨਾ ਕਾਲਜ 'ਚ ਪੜ੍ਹੇ ਸੀਗੇ ਤੁਸੀਂ ਕਲਾਸ 'ਚ ਨਹੀਂ ਹੋਣਾ ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ ਅਤੇ ਤੂੰ ਕਹਿ ਦੀ ਯੈਸ ਸਰ ਮੇਰੀ ਵੀ ਹਾਜ਼ਰੀ ਲੱਗ ਜੂਗੀ ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ। ਇਫ ਯੂ ਫੀਲ, ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ, ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ, ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ, ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਇਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ। ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ। ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ, ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ, ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ, ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ। ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ। ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ, ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ, ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ। ਦੈਟਸ ਵਨ ਥਿੰਗ। ਸੈਕਿੰਡ, ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਇਰਾਨ ਦੱਸ ਸਕੇ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦੱਸ ਸਕੇ। ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ, ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ, ਦੇ ਡੋਂਟ ਲਾਈਕ ਤਾਂ ਛੱਡੋ, ਦੇ ਹੇਟ ਈਚ ਅਦਰ। ਇਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ, ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ। ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ, ਭਿੜ ਪੈਂਦਾ, ਹਰ ਇੱਕ 'ਚ ਜਾ ਕੇ ਵੱਜਦਾ, ਡਰਦੇ ਨੇ ਸਾਰੇ, ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ, ਉਹਨੂੰ ਕੰਟਰੋਲ ਕਿਹਨੇ ਕਰਨਾ ਸੀ? ਪਾਪਾ ਅਮੈਰੀਕਾ ਨੇ। ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਰੁਕੋ ਇਜ਼ਰਾਈਲ, ਮੈਂ ਨਾ ਗੱਲ ਕਰਿਆ ਦੋ ਚਾਈਨਾ ਦੇ ਨਾਲ, ਮੈਂ ਗੱਲ ਕਰਨੀ ਹੈ। ਇਜ਼ਰਾਈਲ ਕਹਿੰਦਾ ਚਾਈਨਾ ਦੇ ਨਾਲ ਤੁਸੀਂ ਕਿਵੇਂ ਕੱਢ ਲਓਗੇ, ਚਾਈਨਾ ਤਾਂ ਤੁਹਾਡੇ ਨਾਲ ਕੱਢ ਨਹੀਂ ਰਿਹਾ, ਮੈਂ ਪਾਕਿਸਤਾਨ ਨੂੰ ਬੁਲਾ ਕੇ ਕਰਨੀ ਹੈ। ਇਜ਼ਰਾਈਲ ਕਹਿੰਦਾ ਲੈ ਮੈਂ ਨਹੀਂ ਪਾਕਿਸਤਾਨ ਦੇ ਨਾਲ ਗੱਲ ਹੁੰਦੀ ਨਹੀਂ, ਠੀਕ ਹੈ ਫਿਰ ਤੈਨੂੰ ਗੱਲ ਬਾਅਦ 'ਚ ਲੈ ਕੇ ਨਹੀਂ ਜਾਂਦੇ, ਤੂੰ ਹੁਣ ਘਰੇ ਬੈਠ। ਸੋ ਮੈਨੂੰ ਆਪਸ 'ਚ ਗੱਲ ਕਰ ਲੈਂਦੇ। ਸੋ ਇਸ ਕਰਕੇ ਇਹ ਫਿਰ ਆਪਸ ਦੇ ਵਿੱਚ ਗੱਲ ਹੁੰਦੀ ਹੈਗੀ ਹੈ। ਇਹ ਜਿਹੜਾ ਪ੍ਰੋਕਸੀ ਸੀ ਚਾਈਨਾ ਦਾ, ਉਹ ਚਾਈਨਾ ਇੱਦਾਂ ਕਿਉਂ ਹੁੰਦਾ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ ਜਿਹੜੇ ਆਸਿਮ ਮੁਨੀਰ ਨੇ ਜਾਂ ਚਾਈਨਾ ਦੇ ਸਹਾਇਕ ਡਾਰ ਵਿਦੇਸ਼ ਮੰਤਰੀ ਨੇ, ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ, ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ, ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ ਡੈਡੀ ਚੀਨ ਨੇ ਆਹ ਮੈਸੇਜ ਦਿੱਤਾ। ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ ਪਾਕਿਸਤਾਨ ਨੂੰ ਜਾਓ, ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ, ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ, ਇਹਦਾ ਕੋਈ ਹੱਲ ਕੱਢੋ। ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ, ਅਤੇ ਚਾਈਨਾ ਕਹਿੰਦਾ ਓਕੇ ਜੀ। ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ, ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ, ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ। ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ, ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲਬਨਾਨ 'ਤੇ ਅਟੈਕ ਕਰੀ, ਨਾ ਗਜ਼ਾ ਦੇ ਉੱਤੇ ਕਰੀ, ਇਰਾਨ ਤਾਂ ਭੁੱਲੀ ਜਾ, ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ। ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ, ਉਹ ਕਮ ਆਨ ਇਜ਼ਰਾਈਲ, ਮੰਨਣਾ ਕਿੱਥੇ ਹੈ? ਇਜ਼ਰਾਈਲ ਨੇ ਫਿਰ ਅਟੈਕ ਕਰਤਾ ਲੈਬਨਾਨ ਦੇ ਉੱਤੇ। ਇਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ। ਇਰਾਨ ਕਹਿੰਦਾ ਜੀ ਦੇਖੋ ਸਮਝੌਤਾ ਤਾਂ ਆਪਾਂ ਕਰਨਾ ਸੀ, ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ, ਸਾਡੇ ਉੱਤੇ, ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ। ਹੁਣ ਇਰਾਨ ਇੱਦਾਂ ਕਿਉਂ ਕਹਿ ਰਿਹਾ? ਨਾਓ ਇਨ ਦਿਸ ਹੋਲ ਸਟੋਰੀ, ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ, ਇਜ਼ਰਾਈਲ ਇਜ਼ ਅ ਬਰੈਡ ਚਾਈਲਡ, ਵਿਗੜਿਆ ਹੋਇਆ ਜਵਾਕ ਹੈਗਾ, ਅਤੇ ਸਭ ਕੁਛ ਇਰਾਨ ਠੀਕ ਹੀ ਕਰ ਰਿਹਾ ਸੀਗਾ, ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ, ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ। ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ

ਨੇ ਇਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ ਫੋਰ ਐਗਜ਼ਾਮਪਲ ਇਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ ਕੰਧ ਦੇ ਨਾਲ ਕੰਧ ਜੁੜਦੀ ਹੈ ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ ਉਹਨੂੰ ਇਜ਼ਰਾਈਲ ਕਹਿੰਦੇ ਹੋ ਉੱਧਰ ਭਗਾ ਭਗਾ ਕੇ ਮਾਰੋ ਹਿਜਬੁੱਲਾ ਇੱਦਾਂ ਕਰਦਾ ਰਹਿੰਦਾ ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ ਇਹ ਉਹੀ ਇਰਾਨ ਹੈ ਜਿਹੜਾ ਗਜ਼ਾ ਦੇ ਵਿੱਚ ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ ਕੋਈ ਰਾਸ਼ਟਰਪਤੀ ਨਹੀਂ ਕੋਈ ਪ੍ਰਧਾਨ ਮੰਤਰੀ ਨਹੀਂ ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ ਯਹੂਦੀ ਧਰਮ ਤੋਂ ਨਫ਼ਰਤ ਹੈ ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਇਰਾਨ ਕੋਸ਼ਿਸ਼ ਕਰਦਾ ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ ਇਸ ਕਰਕੇ ਇਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਇਰਾਨ ਨੇ ਐਕਟਿਵਲੀ ਪਾਰਟੀਸੀਪੇਟ ਨਹੀਂ ਸੀ ਕੀਤਾ ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ ਕੋਈ ਲੜਾਈ ਹੋ ਰਹੀ ਹੋਵੇ ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ ਨਹੀਂ ਚਾਹੀਦਾ ਹੈਗਾ ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰ ਆਏਗਾ ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ ਜਦੋਂ ਇਰਾਨ ਨੇ ਮੰਨੀ ਨਹੀਂ ਜਦੋਂ ਇਰਾਨ ਨੇ ਇਹ ਗੱਲ ਮੰਨੀ ਨਹੀਂ ਅਤੇ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਇਰਾਨ ਨੂੰ ਭੁਗਤਣਾ ਪਿਆ ਹੁਣ ਇਸ 13 June 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ ਹੁਣ ਅਮੈਰੀਕਾ ਵੀ ਮੰਨ ਗਿਆ ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ ਤਾਂ ਕਿ ਜਿਹੜਾ ਅਮੈਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ ਫਿਊਚਰ 'ਚ ਵੀ ਕਰੂਗਾ ਉਹ ਨਾ ਕਰੇ ਔਰ ਅਮੈਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ ਅਮੈਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਹੇ ਹੈ ਅਮੈਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮੈਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ ਜ਼ਿੰਮੇਵਾਰ ਕੌਣ ਹੈ ਹੂ ਇਜ਼ ਰਿਸਪੋਂਸੀਬਲ ਬਿਹਾਇੰਡ ਦੈਟ ਤੁਹਾਨੂੰ ਕੀ ਲੱਗਦਾ ਹੈਗਾ ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724616 74 facebook.com/HanjiSydney ਦੇ ਉੱਤੇ ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ ਧੰਨਵਾਦ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2545 45 ਤੇ

0: ਪਤਾ ਲੱਗੂ।
1: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: ਅਲਫਾ ਸਬਸੇ ਦਮਦਾਰ ਔਰ ਰੋਮਾਂਚ ਕਹਾਣੀ,
9: ਅਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ।
8: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ,
9: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
8: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਡਿਓਲ ਸਟਾਰਰ।
10: ਸ਼ੁਰੂ ਕਰੋ ਅਗਨੀ ਪਰੀਕਸ਼ਾ
8: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
4: ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
12: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
13: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
14: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
15: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
16: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
14: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
5: ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
17: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
18: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ
3: ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
4: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0400-4640-6649 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
5: ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857070।

0: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
2: ਪੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ।
6: ਕਹਿ ਰਹੇ ਹੋ?
5: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
6: ਕਹਿ ਰਹੇ ਹੋ?
7: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
8: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
5: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ, radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford. Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपने आदा एक मजबूत कर। House and Land Experts Orbit Homes अपने 44 वरियां ते तजुर्बे नाल थानु दिंदे ने 100% fixed price guarantee with an industry leading 24 month price lock। अज ही पहुंचो Orbit Homes Display Centers या कॉल करो हरपन चौहान नू 0433-280-252 ते 0433-280-252
1: ते। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: अल्फा सबसे दमदार और रोमांच कहानी।
3: अल्फा प्रोग्राम उसका जुनून है।
2: शानदार एक्शन एंटरटेनर 3 जुलाई को।
3: मैं जो बना रहा हूँ वो इतिहास है।
2: आलिया भट्ट, शर्वरी, अनिल कपूर और बॉबी देओल स्टारर।
4: शुरू करो अग्नि परीक्षा
2: 3 जुलाई को आपके नजदीकी सिनेमा घरों में। अल्फा।
5: ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।
6: ਹਾਂਜੀ ਹਾਂਜੀ।

ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: 4 ਜੁਲਾਈ ਤੇ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਇਰਾਨ ਦੇ ਸਾਬਕਾ ਤੇ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜਿਆ ਸਮਾਰੋਹ ਸ਼ੁਰੂ ਹੋ ਚੁੱਕਿਆ। ਤਹਿਰਾਨ ਦੇ ਵਿੱਚ ਇਹ ਸ਼ੁਰੂ ਹੋਇਆ। ਫਰਵਰੀ ਮਹੀਨੇ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਦੇ ਦਰਮਿਆਨ ਹੋਏ ਹਮਲਿਆਂ ਦੇ ਦਰਮਿਆਨ ਅਲੀ ਖਾਮਨੇਈ ਦੀ ਮੌਤ ਹੋ ਗਈ ਸੀ। ਆਯਾਤੁੱਲਾ ਅਲੀ ਖਾਮਨੇਈ ਨੂੰ 4 ਹੋਰ ਲੋਕਾਂ ਦੇ ਨਾਲ ਦਫਨਾਇਆ ਜਾਏਗਾ। ਅਲੀ ਖਾਮਨੇਈ ਦੀ ਬੇਟੀ ਬਸ਼ਰ ਅਲੀ ਖਾਮਨੇਈ, ਉਹਨਾਂ ਦੇ ਦਮਾਦ ਮਿਸਬਾ ਅਲ ਹੋਦਾ ਬਘੇਰੀ, ਮੋਸਤਬਾ ਖਾਮਨੇਈ ਦੀ ਪਤਨੀ ਜ਼ਹਰਾ ਹਦਾਦ ਆਦੇਲ। ਦੱਸ ਦਈਏ ਕਿ ਮੋਸਤਬਾ ਖਾਮਨੇਈ ਅਲੀ ਖਾਮਨੇਈ ਦੇ ਬੇਟੇ ਨੇ, ਜਿਹੜੇ ਇਸ ਵਕਤ ਇਰਾਨ ਦੇ ਸਿਖਰਲੇ ਨੇਤਾ ਨੇ। ਇਸ ਤੋਂ ਇਲਾਵਾ ਮੋਸਤਬਾ ਦੀ ਪੋਤੀ ਤੇ ਅਲੀ ਖਾਮਨੇਈ ਦੀ ਪੋਤੀ ਜ਼ਹਰਾ ਮੁਹੰਮਦੀ ਗੋਲ ਪਾਇਗਾਨੀ, ਇਸ ਦੀ ਵੀ ਮੌਤ ਹੋ ਗਈ ਸੀ। ਬੀਤੇ ਫਰਵਰੀ ਮਹੀਨੇ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਦੇ ਵਿੱਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨੇਈ ਦੇ ਪਰਿਵਾਰਕ ਮੈਂਬਰਾਂ ਸਣੇ ਉਹਨਾਂ ਨੂੰ ਦਫਨਾਏ ਜਾਣ ਦੇ ਵੇਲੇ ਅੱਜ ਦੇ, ਵੈਸੇ ਤਾਂ ਕੱਲ੍ਹ ਤੋਂ ਹੀ ਇਹ ਸਮਾਗਮ ਸ਼ੁਰੂ ਹੋ ਗਏ ਸੀ ਸ਼ੁੱਕਰਵਾਰ ਦੇ ਦਿਨ ਤੋਂ, ਪਰ ਲੋਕਾਂ ਦੇ ਵਿੱਚ ਜਿਹੜਾ ਇਸ ਵਕਤ ਖਾਸੀ ਸੋਗ ਦਾ ਤੇ ਰੋਸ ਦਾ ਮਾਹੌਲ ਦੇਖਿਆ ਜਾ ਰਿਹਾ। ਰੋਸ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ਼, ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਇਸਲਾਮਿਕ ਗਣਰਾਜ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਅੰਜਾਮ ਦੇ ਦਿੱਤਾ ਜਾਣਾ, ਪਰ ਕੁਝ ਵਿਦੇਸ਼ੀ ਮਹਿਮਾਨਾਂ ਤੇ ਸ਼ਰਧਾਂਜਲੀ ਦੇ ਸਿਲਸਿਲੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਨੂੰ ਅੱਜ ਦੇ ਦਿਨ ਤੱਕ ਲਿਜਾਇਆ ਗਿਆ। ਰਿਪੋਰਟ ਦੇ ਮੁਤਾਬਕ ਇਰਾਨ ਦੇ ਪਹਿਲੇ ਉਪ ਰਾਸ਼ਟਰਪਤੀ ਮੁਹੰਮਦ ਰਜ਼ਾ ਅਰੇਫ ਤਹਿਰਾਨ ਦੇ ਮਿਹਰਬਾਬਾਦ ਹਵਾਈ ਅੱਡੇ ਦੇ ਉੱਤੇ ਪਹੁੰਚੇ। ਉੱਥੇ ਕੌਮਾਂਤਰੀ ਅਧਿਕਾਰੀਆਂ ਅਤੇ ਵਫਦ ਨੇ ਉਹਨਾਂ ਦਾ ਸਵਾਗਤ ਕੀਤਾ। ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਭਾਰਤ ਦੀ ਤਰਫ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਨਹੀਂ ਜਾ ਰਹੇ ਨੇ। ਇਜ਼ਰਾਈਲ ਤੇ ਅਮਰੀਕਾ ਦੇ ਇਹਨਾਂ ਹਮਲਿਆਂ ਦੇ ਖਿਲਾਫ਼ ਉੱਥੋਂ ਦੇ ਸਥਾਨਕ ਲੋਕਾਂ ਦੇ ਵਿੱਚ ਵੀ ਮਾਹੌਲ ਜਿਹੜਾ ਉਹ ਗੁੱਸੇ ਦਾ ਦੇਖਣ ਨੂੰ ਮਿਲ ਰਿਹਾ। ਇਸ ਤੋਂ ਪਹਿਲਾਂ ਇਹਨਾਂ ਸਾਰੇ ਮੈਂਬਰਾਂ ਨੂੰ ਤਾਬੂਤ ਦੇ ਵਿੱਚ ਤਹਿਰਾਨ ਦੀ ਇੱਕ ਮਸਜਿਦ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਕੱਲ੍ਹ ਸਾਰਾ ਦਿਨ ਸਮਾਗਮ ਜਿਹੜਾ ਹੁੰਦਾ ਰਿਹਾ, ਪ੍ਰਾਰਥਨਾ ਸਭਾ ਹੁੰਦੀ ਰਹੀ। ਇਸ ਦਰਮਿਆਨ ਹੁਣ ਕੁਝ ਹੋਰ ਵੀ ਖ਼ਬਰਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤੁਰਕੀ ਦੀ ਤਰਫ ਤੋਂ ਹੁਣ ਇਜ਼ਰਾਈਲ ਦੇ ਉੱਤੇ ਦੋਸ਼ ਮੜੇ ਗਏ ਨੇ। ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਦਾ ਕਹਿਣਾ ਹੈ ਕਿ ਇਜ਼ਰਾਈਲ ਇਸ ਸਮੇਂ ਇੱਕ ਨਵੇਂ ਦੁਸ਼ਮਣ ਦੀ ਭਾਲ ਦੇ ਵਿੱਚ ਹੈ। CNN ਤੁਰਕ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਫਿਦਾਨ ਨੇ ਕਿਹਾ ਕਿ ਜਦੋਂ ਤੱਕ ਇਜ਼ਰਾਈਲ ਜਾਂ ਕੋਈ ਹੋਰ ਧਿਰ ਤੁਰਕੀ ਦੇ ਕੌਮੀ ਤੇ ਖੇਤਰੀ ਹਿੱਤਾਂ ਦੇ ਖਿਲਾਫ਼ ਕੰਮ ਕਰਦੀ ਰਹੇਗੀ, ਉਦੋਂ ਤੱਕ ਅਸੀਂ ਕਿਸੇ ਤੋਂ ਡਰਨ, ਹਿਚਕਿਚਾਉਣ ਜਾਂ ਪਿੱਛੇ ਹਟਣ ਦੀ ਵਜ੍ਹਾ ਨਹੀਂ ਹਾਂ। ਫਿਦਾਨ ਨੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਤੁਰਕੀ ਦੇ ਨਾਲ ਟਕਰਾਅ ਦੀ ਕੋਈ ਸਮੱਸਿਆ ਹੀ ਨਹੀਂ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਗੱਲ ਇੱਥੇ ਤੱਕ ਪਹੁੰਚਦੀ ਵੀ ਹੈ ਤਾਂ ਇਹ ਸਾਡੇ ਲਈ ਕੋਈ ਮੁੱਦਾ ਨਹੀਂ ਹੈ। ਇਜ਼ਰਾਈਲ ਸਿਰਫ ਸਾਡੀ ਸਮੱਸਿਆ ਨਹੀਂ ਹੈ ਬਲਕਿ ਪੂਰੀ ਦੁਨੀਆ ਦੀ ਸਮੱਸਿਆ ਹੈ। ਇਜ਼ਰਾਈਲ ਸਿਰਫ ਤੁਰਕੀ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਖਤਰਾ ਹੈ। ਫਰਕ ਸਿਰਫ ਇੰਨਾ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨ ਖੁੱਲ੍ਹ ਕੇ ਇਹ ਗੱਲ ਕਹਿ ਰਹੇ ਨੇ, ਜੋ ਗਲਤ ਆ ਉਹ ਗਲਤ ਹੈ, ਪਰ ਬਾਕੀ ਦੁਨੀਆ ਇਸ ਗੱਲ ਤੋਂ ਘਬਰਾ ਰਹੀ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਮਨੁੱਖਤਾ ਦੀ ਸਮੱਸਿਆ ਔਰ ਇਸ ਨੂੰ ਇਸੇ ਤਰੀਕੇ ਦੇ ਨਾਲ ਦੇਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਇਜ਼ਰਾਈਲ ਨੇ ਹੁਣ ਤੱਕ ਗਜ਼ਾ ਦੇ ਵਿੱਚ ਤੇ ਵੈਸਟ ਬੈਂਕ ਦੇ ਵਿੱਚ ਹਮਲੇ ਕੀਤੇ ਨੇ। ਇਸ ਤੋਂ ਪਹਿਲਾਂ ਉਹ ਲੈਬਨਾਨ ਦੇ ਵਿੱਚ ਹਿਜਬੁੱਲਾ ਨੂੰ ਖਤਮ ਕਰਨ ਦੇ ਨਾਮ ਦੇ ਉੱਤੇ ਹਮਲੇ ਕਰ ਚੁੱਕੇ ਆ। ਹੋਰ ਤਾਂ ਹੋਰ ਸੀਰੀਆ ਦੇ ਵਿੱਚ ਗੱਦੀਓਂ ਸ਼ਾਸਕ ਲੱਥੇ ਹੋਏ ਨੇ ਤੇ ਅਮਰੀਕਾ ਦੀ ਅਗਵਾਈ ਦੇ ਵਿੱਚ ਉੱਥੇ ਸ਼ਾਸਕ ਰਾਜ ਕਰ ਰਹੇ ਨੇ। ਇਸ ਕਰਕੇ ਸੀਰੀਆ ਦੇ ਗੋਲਾਨ ਹਾਈਟਸ ਤੱਕ ਵੀ ਇਜ਼ਰਾਈਲ ਹਮਲੇ ਕਰ ਚੁੱਕਿਆ ਹੈ। ਕਤਰ ਤੇ ਹੋਰਨਾਂ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਜ਼ਰਾਈਲ ਨੇ ਹਮਲੇ ਕੀਤੇ ਨੇ, ਪਰ ਇਰਾਨ ਦੇ ਉੱਤੇ ਹੋਏ ਹਮਲਿਆਂ ਨੂੰ, ਜਿਨ੍ਹਾਂ ਨੂੰ 12 ਦਿਨ ਦੀ ਜੰਗ ਜਾਂ 12-day ਵਾਰ ਕਿਹਾ ਜਾਂਦਾ, ਉਸ ਦੇ ਵਿੱਚ ਇਹ ਭਾਰੀ ਨੁਕਸਾਨ ਦਾ ਖਾਮਿਆਜ਼ਾ ਪੂਰੀ ਦੁਨੀਆ ਨੂੰ ਵੀ ਭੁਗਤਣਾ ਪਿਆ। ਉਧਰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਵਾ ਦੀ ਸਰਹੱਦ ਦੇ ਨਾਲ ਲੱਗਦੇ ਦਾਰਾ ਸਰ ਖੇਤਰ ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ ਘੱਟੋ ਘੱਟ 40 ਲੋਕ ਮਾਰੇ ਗਏ ਨੇ। ਬਲੂਚਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ੇਰਾਨੀ ਜ਼ਿਲ੍ਹੇ ਦੇ ਵਿੱਚ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਕੁਏਟਾ ਤੋਂ ਜਾ ਰਹੀ ਸੀ ਪੇਸ਼ਾਵਰ ਦੇ ਵੱਲ। ਬਲੂਚਿਸਤਾਨ ਦੇ ਮੁੱਖ ਮੰਤਰੀ ਦੇ ਸਹਾਇਕ ਸ਼ਾਹਿਦ ਰਿੰਦ ਨੇ ਘਟਨਾ ਦੇ ਵਿੱਚ 40 ਯਾਤਰੀਆਂ ਦੇ ਮ੍ਰਿਤਕ ਤੇ 8 ਦੇ ਜ਼ਖਮੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਆਸਟ੍ਰੇਲੀਆ ਦੌਰੇ ਦੇ ਨਾਲ ਜੁੜੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਇਰਾਨ ਇਸੇ ਕਰਕੇ ਨਹੀਂ ਗਏ ਕਿਉਂਕਿ ਭਾਰਤ ਦੀ ਤਰਫ ਤੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੋਨੇਸ਼ੀਆ ਦਾ ਦੌਰਾ ਕਰਨਾ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਅਗਲੇ ਹਫ਼ਤੇ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੇ ਦਰਮਿਆਨ ਆ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਅਰਥ ਵਿਵਸਥਾ ਦੇ ਵਿੱਚੋਂ ਇੱਕ ਹੈ ਤੇ ਭਾਰਤ ਨਿਊਜ਼ੀਲੈਂਡ ਫ੍ਰੀ ਟ੍ਰੇਡ ਡੀਲ ਦੇ ਜ਼ਰੀਏ ਅਸੀਂ ਇਹਨਾਂ ਰਿਸ਼ਤਿਆਂ ਨੂੰ ਅੱਗੇ ਵਧਾਵਾਂਗੇ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾ ਨੌਕਰੀਆਂ ਵਧਣ ਦਾ ਦਾਅਵਾ ਕੀਤਾ ਜਾ ਰਿਹਾ। ਲਗਭਗ 1.4 ਅਰਬ ਲੋਕਾਂ ਦੇ ਬਾਜ਼ਾਰ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਨ ਜਾਏਗਾ। ਇਸ ਨੂੰ ਨਿਊਜ਼ੀਲੈਂਡ ਦੇ ਵਿੱਚ ਇੱਕ ਪ੍ਰਾਪਤੀ ਦੇ ਤੌਰ ਦੇ ਉੱਤੇ ਕ੍ਰਿਸਟੋਫਰ ਲਕਸਨ ਗਿਣਾ ਰਹੇ ਨੇ। ਉਧਰ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਕੇਂਦਰ ਸਰਕਾਰ ਦੀ ਸ਼ਿਕਾਇਤ ਦੇ ਉੱਤੇ GAC ਨੂੰ ਨਿਰਦੇਸ਼ ਦਿੱਤਾ ਹੈ। GAC ਯਾਨੀ ਇੱਕ ਸ਼ਿਕਾਇਤ ਨੂੰ ਲੈ ਕੇ ਅਪੀਲ ਕਮੇਟੀ ਕਿ ਉਹ 15 ਦਿਨਾਂ ਦੇ ਅੰਦਰ ਯੂਟਿਊਬਰ ਧਰੁਵ ਰਾਠੀ ਦੀ ਉਸ ਵੀਡੀਓ ਨੂੰ ਹਟਾਉਣ ਦੀ ਮੰਗ ਦੇ ਉੱਤੇ ਫੈਸਲਾ ਕਰੇ ਜਿਸ ਦੇ ਵਿੱਚ ਕਥਿਤ ਤੌਰ ਤੇ ਕਿਹਾ ਗਿਆ ਸੀ ਕਿ ਭਗਵਾਨ ਰਾਮ, ਸੀਤਾ ਤੇ ਭਗਵਾਨ ਕ੍ਰਿਸ਼ਨ ਮਾਸ ਤੇ ਸ਼ਰਾਬ ਦਾ ਸੇਵਨ ਕਰਦੇ ਸੀ। ਅਪੀਲ ਕਮੇਟੀ ਕੇਂਦਰ ਸਰਕਾਰ ਦੀ ਤਰਫ ਤੋਂ ਗਠਿਤ ਕੀਤਾ ਗਿਆ ਇੱਕ ਕਮਿਸ਼ਨ ਹੈ। ਇਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੂਸਰੀਆਂ ਆਨਲਾਈਨ ਇੰਟਰਮੀਡੀਏਟਰੀ ਦੀ ਤਰਫ ਤੋਂ ਕੀਤੀਆਂ ਜਾਣ ਵਾਲੀਆਂ ਆਨਲਾਈਨ ਸਮੱਗਰੀਆਂ ਦੀਆਂ ਸ਼ਿਕਾਇਤਾਂ ਦੇ ਉੱਤੇ ਫੈਸਲੇ ਲੈਂਦੀ ਹੈ। ਕਾਨੂੰਨੀ ਮਾਮਲਿਆਂ ਦੇ ਖਬਰਾਂ ਤੇ ਵਿਸ਼ਲੇਸ਼ਣ ਦੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਜਸਟਿਸ ਸਵਰਣਕਾਂਤਾ ਸ਼ਰਮਾ ਨੇ ਕਿਹਾ ਕਿ GAC ਆਪਣਾ ਫੈਸਲਾ 15 ਦਿਨਾਂ ਦੀ ਅੰਦਰ ਦਵੇ ਅਦਾਲਤ ਨੂੰ। ਦੱਸ ਦਈਏ ਕਿ 21 ਮਾਰਚ 2026 ਨੂੰ ਧਰੁਵ ਰਾਠੀ ਦੇ ਆਫਿਸ਼ੀਅਲ ਯੂਟਿਊਬ ਚੈਨਲ ਤੋਂ ਇੱਕ ਐਪੀਸੋਡ ਅਪਲੋਡ ਕੀਤਾ ਗਿਆ ਸੀ, ਕੈਨ ਹਿੰਦੂਜ਼ ਈਟ ਬੀਫ, ਕੇਰਲਾ ਸਟੋਰੀ 2 ਐਕਸਪੋਜ਼ਡ। ਇਸ ਸਿਰਲੇਖ ਦੇ ਤਹਿਤ ਧਰੁਵ ਰਾਠੀ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ, ਮਾਤਾ ਸੀਤਾ ਅਤੇ ਭਗਵਾਨ ਕ੍ਰਿਸ਼ਨ ਵਰਗੇ ਪੂਜਨਕ ਪਾਤਰ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਦਾਅਵਾ ਗਲਤ ਹੈ ਕਿ ਉਹ ਮਾਸ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ ਸੀ। ਇਸ ਪਟੀਸ਼ਨ ਦੇ ਮੁਤਾਬਕ ਹਿੰਦੂ ਆਸਥਾ ਦਾ ਅਪਮਾਨ ਹੋਇਆ ਤੇ ਕਰੋੜਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਇਹ ਖਬਰਾਂ। ਆਖਰੀ ਖਬਰ ਰਾਮ ਮੰਦਰ ਦੇ ਨਾਲ ਜੁੜੀ ਹੋਈ, ਜਿੱਥੇ ਅਯੋਧਿਆ ਦੇ ਰਾਮ ਮੰਦਰ ਮਾਮਲੇ ਦੇ ਵਿੱਚ ਚੜਾਵੇ ਚੋਰੀ ਦੇ ਕੇਸ ਦੇ ਵਿੱਚ ਹੁਣ RSS ਨੇ ਪਹਿਲੀ ਵਾਰ ਬਿਆਨ ਜਾਰੀ ਕੀਤਾ ਹੈ। ਖੁਦ ਸੰਘ ਦੇ ਕਾਰਜਵਾਹਕ ਰਹੇ ਦੱਤਾਤਰੇ ਹੋਸਬਾਲੇ ਨੇ ਇਸ ਵਿਵਾਦ ਦੇ ਉੱਤੇ ਅਧਿਕਾਰਕ ਤੌਰ ਤੇ ਸੰਘ ਦਾ ਪੱਖ ਰੱਖਿਆ ਤੇ ਪੂਰੀ ਘਟਨਾ ਨੂੰ ਨਿੰਦਣਯੋਗ ਦੱਸਿਆ। RSS ਦੇ ਆਫਿਸ਼ੀਅਲ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਸਾਂਝਾ ਵੀ ਕੀਤਾ ਗਿਆ। ਹੋਸਬਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੰਘ ਨੇ ਮੰਦਰ ਪ੍ਰਬੰਧਨ ਤੇ ਸਰਕਾਰ ਦੀ ਵਿਵਸਥਾ ਦੇ ਵਿੱਚ ਕਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਹੈ। RSS ਨੇ ਆਪਣੇ ਬਿਆਨ ਚ ਕਿਹਾ ਕਿ ਅਯੋਧਿਆ ਸ਼੍ਰੀ ਰਾਮ ਜਨਮ ਭੂਮੀ ਦੇ ਵਿੱਚ ਬਣੇ ਇਸ ਸ਼ਾਨਦਾਰ ਮੰਦਰ ਦੇ ਵਿੱਚ ਸ਼ਾਨਦਾਰ ਮੰਦਰ ਨੂੰ ਬਣਾਉਣ ਦੇ ਲਈ ਸਦੀਆਂ ਦਾ ਸੰਘਰਸ਼ ਜੁੜਿਆ ਹੋਇਆ, ਇਸ ਕਰਕੇ ਉਸ ਬਲੀਦਾਨ ਨੂੰ ਵੀ ਘੱਟੋ ਘੱਟ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਸੰਘ ਨੇ ਸਾਫ਼ ਕੀਤਾ ਹੈ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ਦੇ ਉੱਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਜਿਹੜੀ SIT ਦਾ ਗਠਨ ਕੀਤਾ ਹੈ ਉਹਨਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਕਾਰਵਾਈ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੋਏਗਾ ਉਸ ਨੂੰ ਜ਼ਿੰਮੇਦਾਰ ਠਹਿਰਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। NSW ਦੇ ਵਿੱਚ ਇਸ ਵਕਤ ਇੱਕ ਵੱਡਾ ਸੰਕਟ ਖੜਾ ਹੋ ਚੁੱਕਿਆ। ਪੋਲਟਰੀ ਇੰਡਸਟਰੀ ਯਾਨੀ ਕਿ ਪਸ਼ੂ ਪਾਲਕ ਜਿਹੜਾ ਖੇਤਰ ਹੈ ਉਸ ਦੇ ਵਿੱਚ ਇੱਕ ਵੱਡਾ ਸੰਕਟ ਇਹ ਹੈ ਕਿਉਂਕਿ ਜ਼ਿਆਦਾਤਰ ਮਵੇਸ਼ੀ ਜਿਹੜੇ ਨੇ ਉਹ ਪੰਛੀਆਂ ਦੇ ਨਾਲ ਰੱਖੇ ਹੁੰਦੇ ਨੇ ਇੱਥੇ NSW ਦੇ ਵਿੱਚ। ਪਰ NSW 'ਚ H5 ਬਰਡ ਫਲੂ ਦਾ ਪਹਿਲਾ ਕੇਸ ਆਉਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਫਾਰਮਰਸ ਨੇ ਉਹ ਇਸ ਵਕਤ ਚਿੰਤਾ ਦੇ ਵਿੱਚ ਨੇ। ਪੋਲਟਰੀ ਇੰਡਸਟਰੀ ਦੇ ਲਈ ਤਾਂ ਇਹ ਚਿੰਤਾ ਇਸ ਕਰਕੇ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ H5 ਦੇ ਜਿਹੜੇ ਯਾਨੀ ਬਰਡ ਫਲੂ ਦੇ ਜਿਹੜੇ ਕੇਸਿਸ ਆਏ ਨੇ ਉਹਨਾਂ ਦੇ ਚੱਲਦਿਆਂ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੱਖਾਂ ਮੁਰਗੀਆਂ ਦਾ ਕਤਲ ਕਰਨਾ ਪਿਆ ਸੀ, ਆਂਡਿਆਂ ਦੀ ਕਮੀ ਤੱਕ ਦੇਖਣ ਨੂੰ ਮਿਲੀ ਸੀ। ਹੁਣ ਨਿਊ ਸਾਊਥ ਵੇਲਜ਼ ਦੇ ਵਿੱਚ ਮਿਡ ਨੌਰਥ ਕੋਸਟ ਦਾ ਇਲਾਕਾ ਹੈ ਜਿੱਥੇ ਹੌਕਸ ਨੈਸਟ ਨਾਮ ਦੀ ਜਿਹੜੀ ਪ੍ਰੋਪਰਟੀ ਹੈ, ਪੋਲਟਰੀ ਫਾਰਮ ਹੈ, ਉੱਥੇ H5 ਦਾ ਪਹਿਲਾ ਕੇਸ ਸਾਹਮਣੇ ਆਇਆ ਔਰ ਇਹ ਇਸ ਇਨਫਲੂਐਂਜ਼ਾ ਦਾ ਸਭ ਤੋਂ ਖਤਰਨਾਕ ਸੰਕਰਮਣ ਦੱਸਿਆ ਜਾ ਰਿਹਾ, ਘਾਤਕ, ਜਿਸ ਦੇ ਵਿੱਚ ਪੰਛੀਆਂ ਦੇ ਬਚਣ ਦੀ ਉਮੀਦ ਨਹੀਂ ਹੁੰਦੀ ਔਰ ਇਹ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀਆਂ ਨੂੰ ਵੀ ਇਨਫੈਕਟ ਕਰ ਦਿੰਦੇ ਨੇ। ਅਜਿਹੇ 'ਚ ਪੋਲਟਰੀ ਓਪਰੇਸ਼ਨਸ ਦੇ ਨਾਲ ਜੁੜੇ ਹੋਏ ਮਾਹਰੇ ਮੰਨ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀ ਵੀ ਪ੍ਰਭਾਵਿਤ ਹੋਏ ਹੋਣਗੇ। ਹਾਲਾਂਕਿ ਇਸ ਨੂੰ ਮਨੁੱਖ ਤੱਕ ਪਹੁੰਚਣ ਦੇ ਵਿੱਚ ਸਮਾਂ ਲੱਗਦਾ, ਇਸ ਨੂੰ ਮਨੁੱਖੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਚਿੰਤਾ ਦਾ ਵਿਸ਼ਾ ਤਾਂ ਨਹੀਂ ਮੰਨਿਆ ਜਾ ਸਕਦਾ। ਆਸਟ੍ਰੇਲੀਆ ਉਹ ਆਖਰੀ ਕੰਟੀਨੈਂਟ ਸੀ ਜਿੱਥੇ H5 ਦਾ ਸਟ੍ਰੇਨ ਨਹੀਂ ਸੀ ਪਹੁੰਚਿਆ, ਪਰ ਪਿਛਲੇ ਮਹੀਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਮਾਈਗ੍ਰੇਟਰੀ ਸੀ ਬਰਡ ਸੀ ਉਹਨਾਂ ਦੇ ਜ਼ਰੀਏ ਅਤੇ ਫਿਰ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ H7 ਦੇ ਸਟ੍ਰੇਨ ਪ੍ਰਾਪਤ ਹੋਏ। 2024-25 ਦੇ ਵਿੱਚ ਵੀ ਨਿਊ ਸਾਊਥ ਵੇਲਜ਼, ACT ਅਤੇ ਵਿਕਟੋਰੀਆ ਦੇ ਵਿੱਚ ਐਗ ਫਾਰਮਸ ਦੇ ਅੰਦਰ ਇਸ ਕਿਸਮ ਦੀ ਬਿਮਾਰੀ ਆਈ ਸੀ ਜਦੋਂ ਲਗਭਗ 18 ਲੱਖ ਮੁਰਗੀਆਂ ਨੂੰ ਕਤਲ ਕਰਨਾ ਪਿਆ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਅਤੇ ਊਬਰ ਦੇ ਨਾਲ ਜੁੜੀ ਹੋਈ, ਜਿੱਥੇ ਰਾਈਡ ਸ਼ੇਅਰ ਕੰਪਨੀ ਊਬਰ ਦੀ ਤਰਫ ਤੋਂ ਹੁਣ ਆਸਟ੍ਰੇਲੀਆ ਦੇ ਵਿੱਚ ਟੈਕਸੀ ਇੰਡਸਟਰੀ ਦੇ ਬਦਲ ਦੇ ਤੌਰ ਦੇ ਉੱਤੇ ਖੁਦ ਨੂੰ ਸਥਾਪਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਔਰ ਟੈਕਸੀ ਇੰਡਸਟਰੀ ਨੂੰ ਇਸ ਨਵੇਂ ਕਦਮ ਦੇ ਨਾਲ ਭਾਰੀ ਨੁਕਸਾਨ ਪਹੁੰਚੇਗਾ। ਕੰਪਨੀ ਹੁਣ ਨਵੇਂ ਪੇਮੈਂਟ ਆਪਸ਼ਨ ਲੈ ਕੇ ਆ ਰਹੀ ਹੈ। ਦੇਸ਼ ਭਰ ਦੇ ਵਿੱਚ 16 ਜੁਲਾਈ ਤੋਂ ਕੈਸ਼ ਦੀ ਸੁਵਿਧਾ ਵੀ ਊਬਰ ਦੇਵੇਗੀ, ਯਾਨੀ ਕਿ ਇਸ ਰਾਈਡ ਸ਼ੇਅਰ ਕੰਪਨੀ ਦੀ ਤੁਸੀਂ ਟੈਕਸੀ ਕੀਤੀ ਹੈ ਤਾਂ ਫਿਰ ਤੁਹਾਨੂੰ ਕਾਰਡ ਦੇ ਜ਼ਰੀਏ ਅਕਾਊਂਟ ਦੇ ਰਾਹੀਂ ਹੀ ਪੈਸੇ ਅਦਾ ਕਰਨ ਦੀ ਲੋੜ ਨਹੀਂ ਹੈ, ਬਲਕਿ ਨਗਦੀ ਦੇ ਨਾਲ ਵੀ ਤੁਸੀਂ ਕੰਮ ਚਲਾ ਸਕਦੇ ਹੋ। ਤਸਮੇਨੀਆ ਦੇ ਲੌਨਸੈਸਟਨ ਅਤੇ ਵੈਸਟਰਨ ਆਸਟ੍ਰੇਲੀਆ ਦੇ ਬਨਬਰੀ ਦੇ ਵਿੱਚ ਇਸ ਕਿਸਮ ਦਾ ਟਰਾਇਲ ਪਹਿਲਾਂ ਹੀ ਹੋ ਚੁੱਕਿਆ, ਟਰਾਇਲ ਨੂੰ ਸਫਲ ਦੱਸਿਆ ਗਿਆ। ਊਬਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਹਾਂ ਦੇਸ਼ਾਂ ਦੇ ਵਿੱਚ ਇਸ ਨਵੀਂ ਸਹੂਲਤ ਨੂੰ ਲੈ ਕੇ ਆਏਗੀ। ਹਾਲਾਂਕਿ ਇਹ ਸਹੂਲਤ ਨਹੀਂ ਸੀ, ਇਸੇ ਕਰਕੇ ਊਬਰ ਦੀ ਵਿਲੱਖਣਤਾ ਬਣੀ ਹੋਈ ਸੀ। ਹੁਣ ਟੈਕਸੀਆਂ ਅਤੇ ਊਬਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਰਹਿ ਜਾਣਾ, ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਦਾ ਭਰੋਸਾ ਉਵੇਂ ਹੀ ਬਰਕਰਾਰ ਰਹਿੰਦਾ ਕਿ ਨਹੀਂ, ਇਹ ਦੇਖਣਾ ਹੋਏਗਾ। ਹਾਲਾਂਕਿ ਇਹ ਸਹੂਲਤ ਮੈਲਬਨ ਦੇ ਇੰਟਰਨੈਸ਼ਨਲ ਏਅਰਪੋਰਟ ਦੇ T1-T2 ਟਰਮੀਨਲ ਤੱਕ ਜਾਣ ਵਾਲੀ ਊਬਰ ਸਰਵਿਸਿਸ ਅਤੇ ਸਿਡਨੀ ਦੇ ਕਿੰਗਸਫਰਡ ਸਮਿਥ ਤੱਕ ਜਾਣ ਵਾਲੀ ਊਬਰ ਐਕਸਪਿਨ ਟ੍ਰਿਪਸ ਦੇ ਉੱਤੇ ਲਾਗੂ ਨਹੀਂ ਹੋਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ 25,000 ਨਵੇਂ ਮਿਲੀਨੇਅਰਸ ਯਾਨੀ ਕਿ ਲੱਖਪਤੀ ਇਸ ਪਿਛਲੇ ਇੱਕ ਵਿੱਤ ਵਰ੍ਹੇ 'ਚ ਬਣੇ ਨੇ। ਦੁਨੀਆ ਭਰ ਦੇ ਵਿੱਚ ਅਮੀਰ ਲੋਕਾਂ ਦੀ ਸੰਪੱਤੀ ਹੋਰ ਜ਼ਿਆਦਾ ਵਧੀ ਹੈ। ਦੱਸ ਦਈਏ ਕਿ ਗਲੋਬਲ ਵੈਲਥ ਰਿਪੋਰਟ ਜਿਹੜੀ ਕਿ ਸਵਿਸ ਬੈਂਕ UBS ਦੀ ਤਰਫ ਤੋਂ ਤਿਆਰ ਕੀਤੀ ਜਾਂਦੀ ਹੈ, ਇਹਨਾਂ ਦੀ 17ਵੀਂ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਮਰੀਕਾ, ਯੂਰਪ ਦੇ ਕੁਝ ਹਿੱਸੇ, ਏਸ਼ੀਆ ਪੈਸੀਫਿਕ ਅਤੇ ਮੱਧ ਪੂਰਬ ਦੇ ਵਿੱਚ ਲੱਖਪਤੀਆਂ ਦੀ ਗਿਣਤੀ ਵਧੀ ਹੈ 2025 ਦੇ ਮੁਕਾਬਲੇ। UBS ਦਾ ਕਹਿਣਾ ਹੈ ਕਿ 2026 ਦੇ ਵਿੱਚ ਜਿਹੜੇ ਲੱਖਪਤੀਆਂ ਦੀ ਗਿਣਤੀ ਵਧੀ ਹੈ, ਇਹ ਵਿੱਤੀ ਵਰ੍ਹੇ ਦੀ ਗੱਲ ਕਰ ਰਹੇ ਹਾਂ। ਅਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਇੱਕ ਚੰਗਾ ਅੱਛਾ ਖਾਸਾ ਇਜ਼ਾਫਾ ਹੋਇਆ ਹੈ। ਮੰਨਿਆ ਗਿਆ ਹੈ ਕਿ 25,000 ਆਸਟ੍ਰੇਲੀਅਨ ਨਵੇਂ ਲੱਖਪਤੀ ਬਣੇ ਨੇ ਔਰ ਆਸਟ੍ਰੇਲੀਆ ਤੀਸਰਾ ਐਸਾ ਦੇਸ਼ ਹੈ ਜਿੱਥੇ ਦੀ ਔਸਤ ਆਮਦਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਲਗਜ਼ਮਬਰਗ ਅਤੇ ਬੈਲਜੀਅਮ ਨੂੰ ਪਿੱਛੇ ਛੱਡਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਔਸਤ ਆਮਦਨ $2,10,000 ਅਮਰੀਕੀ ਡਾਲਰ ਦੱਸੀ ਗਈ ਹੈ, ਯਾਨੀ ਕਿ ਲਗਭਗ $3,02,000 ਆਸਟ੍ਰੇਲੀਅਨ ਡਾਲਰ। ਦੁਨੀਆ ਦਾ ਇਹ ਤੀਸਰਾ ਐਸਾ ਦੇਸ਼ ਬਣਦਾ ਹੈ ਜਦੋਂ ਔਸਤ ਆਮਦਨੀ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਗਰੋਥ ਦੇ ਪਿੱਛੇ ਕੀ ਕਾਰਨ ਨੇ? UBS ਨੇ ਇਸ 'ਤੇ ਅਲੱਗ ਅਲੱਗ ਤਰਕ ਦਿੱਤੇ ਨੇ। ਇੱਕ ਤਾਂ ਪ੍ਰੋਪਰਟੀ ਦੀ ਵੈਲਿਊਏਸ਼ਨਸ ਦਾ ਵਧਣਾ ਵੀ ਲੱਖਪਤੀਆਂ ਦੀ ਗਿਣਤੀ ਨੂੰ ਇੱਥੇ ਇਜ਼ਾਫਾ ਦਿੰਦਾ। ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦਾ ਇੱਕ ਬਬਲ ਵੀ ਕਿਹਾ ਜਾਂਦਾ। ਕਿਹਾ ਜਾਂਦਾ ਹੈ ਕਿ ਇੱਥੇ ਦੀ ਆਰਥਿਕਤਾ ਕਾਫ਼ੀ ਹੱਦ ਤੱਕ ਜ਼ਮੀਨ ਜਾਇਦਾਦ ਦੇ ਉੱਤੇ ਨਿਰਭਰ ਕਰਦੀ ਹੈ। ਅਤੇ ਇਸ ਡਾਕੂਮੈਂਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਜਟ ਦੇ ਵਿੱਚ ਕੁਝ ਚੇਂਜ ਆਏ ਨੇ ਜਿਸ ਦੇ ਚੱਲਦਿਆਂ ਨੈਗੇਟਿਵ ਗੇਰਿੰਗ, ਕੈਪੀਟਲ ਟੈਕਸ ਗੇਨ ਅਤੇ ਇੰਟਰਸਟ ਰੇਟ ਜਿਹੜੀਆਂ ਇਸ ਸਾਲ ਵਧੀਆਂ ਨੇ ਇੱਕ ਤੋਂ ਬਾਅਦ ਇੱਕ 3, ਇਹ ਜਿਹੜੇ ਬਦਲਾਅ ਆਏ ਨੇ ਇਸ ਦੇ ਚੱਲਦਿਆਂ ਨਵੇਂ ਵਿੱਤੀ ਵਰ੍ਹੇ ਦੇ ਵਿੱਚ ਮਿਲੀਨੇਅਰਸ ਦੀ ਗਿਣਤੀ ਦੇ ਵਿੱਚ ਥੋੜ੍ਹੀ ਕਮੀ ਦੇਖਣ ਨੂੰ ਮਿਲ ਸਕਦੀ ਹੈ, ਲੋਕਾਂ ਦੀ ਔਸਤ ਆਮਦਨ ਦੇ ਵਿੱਚ ਕਮੀ ਵੀ ਦੇਖੀ ਜਾ ਸਕਦੀ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: सबसे दमदार और रोमांचक कहानी
4: अल्फा प्रोग्राम उसका चुनौती है।
3: शानदार एक्शन एंटरटेनर 3 जुलाई को।
4: मैं जो बना रहा हूँ वो इतिहास है।
3: आलिया भट्ट, शर्वरी, अनिल कपूर और बॉबी देओल स्टारर।
5: शुरू करो अग्नि परीक्षा
3: 3 जुलाई को आपके नजदीकी सिनेमा घरों में। अल्फा,
4: इंडिया अल्फा से डरेगा।
6: वेट कर रहा है तुम्हारा।
7: सोना चाहिदा,
8: भरोसा चाहिदा,
7: क्वालिटी ते बायबैक वी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493535।

ਬੈਂਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, पार्टी करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton।
1: बलजीत ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
4: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: यार तू इतने इनी छेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਸਭ ਦਮਦਾਰ ਔਰ ਰੋਮਾਂਚ ਕਹਾਣੀ
5: ਅਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ
4: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ
5: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ
4: ਆਲੀਆ ਭੱਟ ਸ਼ਰਵਰੀ ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ
6: ਸ਼ੁਰੂ ਕਰੋ ਅਗਨੀ ਪਰੀਕਸ਼ਾ
4: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ ਅਲਫਾ
5: ਇੰਡੀਆ ਅਲਫਾ ਸੇ ਡਰੇਗਾ
7: ਉਹ ਵੇਟ ਕਰ ਰਿਹਾ ਤੁਹਾਡਾ
8: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
10: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ
11: ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
12: Homes, ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
13: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
14: ਸੂਰਜ ਦੇਵਤਾ
13: ਕੀ ਮਤਲਬ
14: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
13: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
14: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
15: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
16: ਕੀ ਹੋਇਆ
15: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
16: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
15: ਜਾਂ 90-77-97-33
16: ਜਾਂ ਈਮੇਲ info@vivaimmigration.com.au
15: ਯਾਦ ਰੱਖੋ 9077-9733
16: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
15: ਹਰ ਕਦਮ ਤੁਹਾਡੇ ਨਾਲ
17: ਸੋਨਾ ਚਾਹੀਦਾ
18: ਭਰੋਸਾ ਚਾਹੀਦਾ
17: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
19: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
20: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
21: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
22: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ
23: ਉਹ
22: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
24: ਗਿੱਪੀ ਗਰੇਵਾਲ ਬਿੰਨੂ ਟਿੰਨੋ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
25: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
22: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
26: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
27: ਆ ਕਿੱਥੇ ਵੱਜ ਗਈ ਤੇਰੀ ਗੱਡੀ
28: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
14: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
29: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
30: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: रेडियो हाँ जी 1674 AM मैं गौतम कपिल ते प्रोग्राम डीप टॉक शो स्वागत है जी तुहाडा इस नवे नकोर प्रोग्राम दे विच नवे एपीसोड दे विच और जे तुसी सानू पॉडकास्ट तो सुन रहे हो शुक्रिया रेडियो फ्रीक्वेंसी तो सुन रहे हो धन्नवाद ते जे तुसी अपने मोबाइल तो वैबसाइट दे राही या फिर डायल टू लिसन नंबर दे राही सुन रहे हो तां वी थैंक यू अलग अलग भाषावां दे विच अलग अलग तरीकियां दे नाल धन्नवाद करन दा इह तरीका क्यों अपनाया क्योंकि कुछ नवा लैके आया हुण एक नवी सीरीज़ दे विच इंज कह सकदे हो कि तुसी पार्ट टू शुरू हो रहा सीजन टू डीप टॉक शो दा सो वेलकम जी जी आया नू और प्रोग्राम शुरू होने तो पहले ही दस दें कि अपनी फीडबैक 0472-6416-74 या facebook.com/ हाँ जी सिडनी के उत्ते भेज दे रहे हो आओ स्वागत करते हैं बगैर किसी देरी तो डॉक्टर संदीप कौर होर का जिन्होंने यह प्रोग्राम पेश करना ते नाल मैं तो माड़ा मोटा जे एक दो सवाल अपनी समझ दे नाल करना पर पूरे प्रोग्राम नू तोड़ना तो संदीप कौर होर ने संदीप जी सत श्री अकाल वेलकम जी की हाल चाल ने
1: मैं ठीक है भाजी तुसी बिल्कुल सुनाओ
0: की जी जी जी बहुत वधिया बड़ा एक गैप जिहड़ा सी साडा रहा सीगा पर हुण एक बार फिर तो शो शुरू कर दित्ते ने आपां बकायदा ते मेरे ख्याल दे नाल पिछे जे आपां एक गल भी कीती सीगी कि जिहड़े हुण शो करने ने उहनां दे विच साइंस दे नाल जुड़दियां होर जिहड़ियां ਵਨਗੀਆਂ ਨੇ ਉਹਨਾਂ ਨੂੰ ਵੀ ਜੋੜਿਆ ਜਾਵੇ ਸਾਇੰਸ ਦੀਆਂ ਹੋਰ ਬ੍ਰਾਂਚਿਸ ਵੀ ਜਿਹੜੀਆਂ ਨਾਲ ਜੋੜੀਆਂ ਜਾਣ ਇਹ ਕਿੱਦਾਂ ਬੈਠੇ ਬੈਠੇ ਖੁਰਾਫਾਤ ਆਈ ਤੁਹਾਡੇ ਦਿਮਾਗ ਦੇ ਵਿੱਚ
1: ਅਸੀਂ ਇੱਦਾਂ ਗੱਲ ਜਦੋਂ ਕਰ ਰਹੇ ਸੀ ਭਾਈ ਗੱਲ ਕਰ ਰਹੇ ਸੀ ਕਿ ਸ਼ਾਇਦ ਜੋ ਸਾਇੰਸ ਦੀ ਗੱਲ ਕਰਦੇ ਹਾਂ ਮੇਬੀ ਥੋੜਾ ਜ਼ਿਆਦਾ ਕਈ ਵਾਰ ਕੰਪਲੀਕੇਟਿਡ ਹੋ ਜਾਂਦਾ ਤਾਂ ਅਸੀਂ ਥੋੜੀ ਜਿਹੀ ਹੁਣ ਕੋਸ਼ਿਸ਼
0: ਹੋਰ ਕੰਪਲੀਕੇਟਿਡ ਕਰਾਂਗੇ ਹੁਣ
1: ਹਾਂਜੀ ਕਿ ਜਨਰਲ ਜਿਹੜੀ ਆਪਾਂ ਆਪਣੀ ਡੇ ਟੂ ਡੇ ਲਾਈਫ ਚ ਵੀ ਦੇਖਦੇ ਹਾਂ ਜਿਹੜੀ ਸਿੱਧਾ ਅਸੀਂ ਮਤਲਬ ਫੀਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਹਨਾ ਸਾਨੂੰ ਲੱਗਦਾ ਕਿ ਸਾਡੇ ਐਜ਼ ਅ ਬੀਇੰਗ ਸਾਡੇ ਨਾਲ ਜੁੜੀਆਂ ਹੁੰਦੀਆਂ ਜਾਂ ਸਾਡੇ ਚਾਹੇ ਉਹ ਸਾਡੇ ਇਮੋਸ਼ਨਸ ਹੋ ਗਏ ਚਾਹੇ ਅਸੀਂ ਜੋ ਦੇਖਦੇ ਹਾਂ ਆਲੇ ਦੁਆਲੇ ਹੋ ਗਿਆ ਹਨਾ ਪਰਸੀਵ ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਹੈ ਤੇ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ ਤਾਂ ਫਿਰ ਸਾਡੇ ਦਿਮਾਗ 'ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਪਸੰਦ ਕਰਦੇ ਆ ਸੁਣਨਾ ਹਨਾ ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ ਹਨਾ ਹਾਂਜੀ ਮੈਨੂੰ ਲੱਗਦਾ ਕਿ ਸਭ ਤੋਂ ਇੰਟਰਸਟਿੰਗ ਟੋਪਿਕ ਹੈਗਾ ਆ ਫਿਲੋਸਫੀ ਸਾਰਿਆਂ ਦੇ ਲਈ ਮਤਲਬ ਚਾਹੇ ਕੋਈ ਵੀ ਹੋਵੇ ਚਾਹੇ ਉਹ ਕਿਸੇ ਵੀ ਪਾਰਟ ਚ ਰਹਿੰਦਾ ਹੋਵੇ ਵਰਲਡ ਦੇ ਜਾਂ ਕਿਸੇ ਵੀ ਏਜ ਦਾ ਜਿਹੜਾ ਹਿਊਮਨ ਬੀਇੰਗ ਹੋਵੇ ਸਾਰਿਆਂ ਨੂੰ ਅਟਰੈਕਟ ਕਰਦੀ ਆ ਹਨਾ
0: ਨਹੀਂ ਇਹ ਚ ਕੋਈ ਸ਼ੱਕ ਨਹੀਂ ਹੈਗਾ ਇਹ ਤੁਸੀਂ ਇੱਕ ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲੋਸਫਰ ਹੈ ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ ਤੇ ਉਹਦੇ 'ਚ ਜਦੋਂ ਫਿਲੋਸਫੀ ਦੀ ਗੱਲ ਆਉਂਦੀ ਹੈ ਤੇ ਫਿਲੋਸਫੀ ਨੂੰ ਇੱਕ ਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ ਯਾਨੀ ਕਿ ਮੈਂ ਕੀ ਗੱਲ ਕਹੀ ਹੈ ਅਤੇ ਤੁਸੀਂ ਕੀ ਸਮਝੀਏ ਫਿਲੋਸਫੀ ਇਹਦੇ 'ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲੋਸਫੀ ਸਮਝਣੀ ਬੜੀ ਮੁਸ਼ਕਲ ਹੈ ਛੋਟੇ ਹੁੰਦੇ ਸੀਗੇ ਅਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲੋਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ ਪਰ ਉਹ ਪੰਜਾਬੀ 'ਚ ਪੜ੍ਹਾਏ ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲੋਸਫੀ ਨੂੰ ਕਦੇ ਸਮਝੀਏ ਕਿਉਂਕਿ ਸੁਕਰਾਤ ਅਫਲਾਤੂਨ ਅਰਸਤੂ ਏਦਾਂ ਦੇ ਨਾਮ ਸਾਨੂੰ ਅਸੀਂ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ ਅਤੇ ਇੱਕ ਬੜੇ ਵਧੀਆ ਜਿਹੜੇ ਫਿਲੋਸਫਰ ਹੋਏ ਨੇ ਫਰੈਂਚ ਫਿਲੋਸਫਰ ਰੈਨੇ ਡੈਸਕ੍ਰੇਟਸ ਹੈ ਨਾ ਅਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰ ਫੋਰ ਆਈ ਐਮ ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ ਅਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤਾਂ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ ਅਕਸ਼ੇ ਕੁਮਾਰ ਦੇ ਮੂੰਹੋਂ ਜੋ ਮੈਂ ਸੋਚਤਾ ਹੂੰ ਵੋ ਮੈਂ ਕਰਤਾ ਹੂੰ ਲਗਭਗ ਉਹ ਇਹ ਫਿਲੋਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲਾਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ, ਬੜੇ ਆਲੇ ਦੁਆਲੇ ਉਹ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ, ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10 ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਯੇ ਵੋ ਫਲਾਣਾ ਧਿਮਕਾ, ਨਾ, ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ, ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘੱਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਜ਼ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹੈ ਨਾ, ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਜੇ ਮੈਂ ਕਿਹਾ ਹੀ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ 'ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹੈ ਨਾ, ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ 'ਚ ਜਾਂ ਬੋਡੀ 'ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹੈ ਨਾ, ਤੇ ਅਸੀਂ ਉਹਨਾਂ ਸਾਰੇ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹੈ ਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ 'ਚ ਚਲਾ ਗਿਆ, ਹੈ ਨਾ, ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਆ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਆ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ, ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਕੀ ਦੇਖਿਆ ਆ ਤੇ ਕੀ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ, ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋ ਜਾਂਦੇ ਹਾਂ ਹਨਾ ਕਿ ਮੈਨੂੰ ਕੱਲੂ ਗਾਣਾ ਸਿੱਖਣਾ ਮੈਨੂੰ ਕੁਛ ਨੀ ਆਉਂਦਾ ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ ਏਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ ਤੁਹਾਨੂੰ ਆਦਤ ਪੈ ਜਾਂਦੀ ਆ ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼ ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਤੇ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ
0: ਰਾਈਟ ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ ਇਹ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਹੈ ਅਤੇ ਦੋਵੇਂ ਜਦੋਂ ਕੰਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੰਬੀਨੇਸ਼ਨ ਬਣਦਾ ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ ਅਰਸਤੂ ਦੀ ਗੱਲ ਕੀਤੀ ਹੈ ਅਰਿਸਟੋਟਲ ਦੀ ਗੱਲ ਕੀਤੀ ਹੈ ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ ਅਫਲਾਤੂਨ ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ ਇਹ ਕਿਉਂ ਹੋਏ ਹੈਗੇ ਨੇ ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ ਇਹਨਾਂ ਨੇ ਲਿਖਿਆ ਸੀ ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਅਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਜਾਂ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ ਸਮਾਂ ਜਿਹੜਾ ਖੰਡ ਹੈਗਾ ਵੈਸੇ ਤਾਂ ਤੀਜਾ ਵੀ ਹੈਗਾ ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਦ ਵੀ ਹੈਗੇ ਨੇ ਕਿ 2000 ਸਾਲ ਜਾਂ 2500 ਜਾਂ 4000 ਕੋਈ ਅਲੱਗ ਅਲੱਗ ਤਰੀਕੇ ਦੇ ਨਾਲ ਅਤੇ ਜਿਹੜਾ ਡਾਰਕ ਕੈਲੰਡਰ ਹੈ ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ BC ਜਾਂ AD ਆਪਾਂ ਕਹਿ ਲੈਂਦੇ ਹਾਂ ਦੋ ਤਾਂ ਇਹ ਕਾਲਖੰਡ ਹੋ ਗਏ ਇੱਕ ਉਹ ਕਾਲਖੰਡ ਹੈ ਜਿਹੜਾ BC ਤੋਂ ਵੀ ਪਹਿਲਾਂ ਦਾ ਸੀ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ ਜਦੋਂ ਭਾਸ਼ਾ ਨਹੀਂ ਸੀ ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ईसा पूर्व दे विच ही बिफोर क्राइस्ट दे टाइम 1100 तो 800 ईसा पूर्व। अच्छा जेड़ा आफ्टर क्राइस्ट है या एडी या जेड़ा वर्तमान दौर है वह इदा चलता है कि पहला पहला साल आया फिर दूजा आया फिर दसवां आया फिर 100 साल फिर 1000 2000 हूँ 2026वां साल चलता है अगला साल 2027वां होगा ये तो बाद अज तो 100 साल बाद 3026वां साल होगा। सो इस तरीके दे नाल काम करनगे ये पर जेड़ा बिफोर क्राइस्ट सी वह पुट्ठी चलती सी घड़ी वो जिमें एक एक दो तीन चार की बजाय वह इदा चलती सी कि पहला 2000 साल फिर 1900 फिर 1800 फिर इदा। सो उस तरीके दे नाल जेड़ा वो 1100 तो 800 ईसा पूर्व का समा सी वह डार्क टाइम उत्थे दा ग्रीस का मनिया जांदा और ऐसे टाइम दे उत्ते एथन स्पार्टा मैसेडोनिया ये सारे राजकाल जड़े सीगे खंड जड़े सीगे उत्थे पैदा हुंदे हैगे ने और ऐसे टाइम दे दरम्यान साइंस की शुरुआत होंगी ऐसे टाइम के दरम्यान फिलोसफी की शुरुआत होंगी और ऐसे टाइम के दरम्यान एक हिंदुस्तान आले पासे मैथ्स ते चाइना आले पासे जड़े ने कैलकुलेशन बनिया बिगड़निया शुरू होंगे है और फिर उधरले पासे जदों एक टाइम के उत्ते ग्रीक बड़े टॉप का दुनिया के राज करते होंगे सके 500 ईसा पूर्व तो बाद बिफोर क्राइस्ट तो बाद ग्रीस थले जाने शुरू हो गए तो रोमनस तगड़े होने लग गए तो उदो ग्रीस जिहड़े सी ओह टुटन लग गए रोमनस ने राज करना शुरू करता बाद दे विच फिर रोमनस छड़ गए ओह दुनिया के होर पासे चले जान लग पे तो ग्रीस जिहड़ा सी पूरी तरह के नाल बिखर गया सी और इसे टाइम के दरम्यान जदों बिखरिया होया ग्रीस सी इसे टाइम के दरम्यान 300-350 BC के आस पास एलेगजेंडर द ग्रेट आंदा और उस एलेगजेंडर द ग्रेट या जिन्हों सिकंदर असी कह लें उदे समय के दरम्यान ही अरस्तू जड़े ने वह पैदा होंगे ने ते अरस्तू दे फादर कहिंदे ने कि एलेगजेंडर दे टाइम दे उत्ते आप एक डॉक्टर सी सो उस समय दे विच रोम दे अंदर या ग्रीस दे अंदर या पूरे दे पूरा जड़ा अज दी तरीक दे विच जिन्हों यूरोप मान लें उत्थे साइंस ने फिलोसफी ने बड़ा चंगा एक कह सकते हैं कि जन्म हो गया सीगा जन्म तो बाद वह बड़ी तेजी दे नाल वध रहा सीगा साइंस फिलोसफी राजनीति शास्त्र इतिहास नीति शास्त्र ये सारे सब्जेक्ट्स लिटरेचर स्पेशली आर्ट क्राफ्ट ये बहुत ज़्यादा उत्थे फैलन फुलन लग पे सीगे। आओ हुण इन्नी क गल तां जिहड़ी रही एरिस्टोटल दी रही इहदे भूमिका बननी इस करके जरूरी सी क्योंकि हुण तुहानू इह समझ जिहड़ी उह अगे दी होएगी कि हुण जिस पासे नू असीं गल करन लगे हां किन्ने उह लोग विकसित हो चुके सी बेशक बिफोर क्राइस्ट दी असीं गल कर रहे हां अज तो लगभग किन्ने संदीप जी मेरे ख्याल दे नाल 3000 साल पहला दी आपां गल कर रहे
1: हां जी 2-3000
0: जी ते सॉरी मैं एवें थोड़ा ज्यादा टाइम ला लिया मैं क्या एक तुहाडे लई स्टेज सैट करिए ते हुण तुसीं आ जाओ माइक फड़ के
1: नहीं नहीं मैनूं बहुत वधिया लग रहा सी इदां लग रहा सी जिवें स्कूल च पढ़ांदे हुंदे क्योंकि मैं हुण बहुत टाइम तो मतलब अपना हिस्ट्री नहीं पढ़ी है ना साइंस ही पढ़नी ते मैनूं बहुत मजा आया थैंक यू तुसीं इन्ना वधिया सानूं सारे नूं समझाता ना
0: अगे तो ला लिया करांगे फिर हिस्ट्री दी क्लास जे आए लगदा
1: नहीं बिल्कुल सही गल है मैनू काफी इंटरेस्ट हैगा जब मैं स्कूल च सी मैनू बहुत वधिया लगदी हिस्ट्री इवन हुण भी मैनू आदत हैगी आ सुनन दी जां देखण दी
0: हुण आपां सुनदे जांदे ना साडे जिहड़े पुराने सरकारी स्कूलां दे मास्टर ने सानू जिद्दां पढ़ाया जिद्दां चंडिया गया ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ ਢਾਈ ਦੇ ਪਹਾੜੇ ਪੜ੍ਹਾਏ ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ ਪਾਸ ਹੋਵੋ ਫੇਲ ਹੋਵੋ ਕੁਛ ਨਹੀਂ ਯਾਦ ਰਹਿੰਦਾ ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ ਮਤਲਬ ਹੀ ਪਤਾ ਚੱਲਦਾ ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚਾਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ ਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ ਸੋ ਥੈਂਕ ਯੂ ਸਾਡੇ ਮਾਸਟਰਾਂ ਦਾ ਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਡੀਪ ਟਾਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ ਪੁਰਾਣੇ ਐਪੀਸੋਡਸ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ ਅਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਸੋ ਐਨੀਵੇਜ਼ ਐਰਿਸਟੋਟਲ ਵੱਲ ਆਈਏ ਅਤੇ ਫਿਰ ਆਪਾਂ ਅੱਜ ਦੇ ਜਿਹੜੇ ਟੋਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੌਪਿਕ ਹੈਗਾ ਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ ਅਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ ਸਾਡੀ ਹੈਬਿਟਸ ਕੀ ਬਣਨਗੀਆਂ ਹੈ ਨਾ ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ ਤਾਂ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ ਹੈ ਨਾ ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ ਨਾ ਕਿ ਤੁਹਾਡੀ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ ਹੈ ਨਾ ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ ਇੰਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ ਹੈ ਨਾ ਸਮਝਣ ਲੱਗ ਜਾਂਦਾ ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ ਹੈ ਨਾ ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚੋਂ ਕੋਈ ਵੀ ਹੋ ਸਕਦਾ ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ ਹੈ ਨਾ ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ ਹੈ ਨਾ ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ 'ਤੇ ਕੰਮ ਵੀ ਕਰਦੇ ਹਾਂ ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਰੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ ਨਾ ਅਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ ਕਿਸੇ ਚੀਜ਼ 'ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ ਹਾਂ ਜਿਵੇਂ ਅਸੀਂ ਪੁਰਾਣੇ ਦੇਖਦੇ ਹਾਂ ਚੀਜ਼ਾਂ ਜਿਹੜੇ ਆਪਣੇ ਪੁਰਾਣੇ
0: ਬੋਧੀ ਭਿਕਸ਼ੂ ਹੁੰਦੇ ਸੀ
1: ਜੋ ਵੀ ਆ ਹਾਂਜੀ ਉਹਨਾਂ ਦੀ ਗੱਲ ਕਰਦੇ ਆ ਨਾ ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ ਮਨ ਜੀਤੇ ਜੀਤੇ ਜਗ ਜੀਤ ਕੇ ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਆ ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ ਯੂਟਿਊਬ ਦੇਖਣ ਦਾ ਕਰ ਰਿਹਾ ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਕੰਮ ਕਰਨਾ ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ ਤਾਂ ਇਹ ਸਾਰੀਆਂ ਉਹਨਾਂ ਦੀਆਂ ਓਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀ ਕੀਤੀ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਹੋਊਗਾ ਉਸ ਟਾਈਮ ਹੈ ਨਾ ਤੋ ਸਾਰਾ ਓਬਜ਼ਰਵ ਕਰਦੇ ਸੀਗੇ ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ 'ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ ਤਾਂ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਹੈਗੇ ਆ ਹਨਾ ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ 'ਚ ਸਾਡੇ ਨਿਊਰੋਨਸ ਹੁੰਦੇ ਆ ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ ਸੈਂਸਿਸ ਫੀਲ ਕਰ ਸਕਦਾ ਹੈ ਹਨਾ ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਦੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੋਂ ਸਾਡੀ ਬੋਡੀ ਬ੍ਰੇਨ ਦੇ ਵਿੱਚ 86 billion ਨਿਊਰੋਨਸ ਹੁੰਦੇ ਆ ਜਿਹਦੇ ਅੱਗੇ ਹਾਂਜੀ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ ਤੇ ਜਦੋਂ ਅਸੀਂ ਸਾਰੇ ਕਨੈਕਸ਼ਨ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 trillion ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 billion ਤੋਂ ਲੈ ਕੇ 400 billion ਤੱਕ ਕਨੈਕਸ਼ਨ ਹੁੰਦੇ ਆ। ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਇਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਹੈ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਹੈ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਹਨਾ ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਹੈ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰਸ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹੈ ਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ। ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲਸ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ

0: ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ। ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ ਹੋ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹੀ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ, ਤੇ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ। ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੋਈਆਂ ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ। ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ। ਔਰ ਉਪਰੋਂ ਹਰ ਇੱਕ ਬਾਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ, ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ। ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ। ਸੋ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ। ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ, ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ। ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ। ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ। ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨਹੀਂ, ਮਤਲਬ ਜਿਹੜਾ ਮਿਥ ਹੈਗਾ ਇਹ ਨਹੀਂ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਦੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ। ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ, ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ, ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ। ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ ਚ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ। ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦਾ, ਇੱਕ ਪੀਟਾਬਾਈਟ ਹੁੰਦਾ ਹੈ, ਤੇ 2.5 ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ। ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ। ਸੋ 2.5 ਜਿਹੜਾ ਪੀਟਾਬਾਈਟ ਯੂਜ਼ ਕਰਦਾ, ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ, ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ। ਹਾਂਜੀ, ਔਰ ਇਲੈਕਟ੍ਰੀਸਿਟੀ ਜਿਹੜਾ, ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ, ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ਼ ਕਰਦਾ ਹੈਗਾ ਸਾਡਾ ਬ੍ਰੇਨ। ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ, ਛੋਟਾ ਵਾਟ ਦਾ ਬਲਬ ਹੁੰਦਾ, ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੀ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ। ਮੇਰੇ ਕਹਿਣ ਨਾਲ ਇੰਨੀ ਜਿਹੜੀ ਇਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ, ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ।
1: ਵਾਹ, ਇਹ ਮਤਲਬ ਆਪਣੇ ਆਪ ਦੇ ਵਿੱਚ, ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ, ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ, ਜੌਨਸਨ ਵਾਲੀ ਲੂਸੀ, ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗਿਆ ਮੇਰੇ ਖਿਆਲ ਦੇ ਨਾਲ। ਇਹਦੇ 'ਤੇ ਫਿਰ ਕਿਸੇ ਦਿਨ ਜ਼ਰੂਰ, ਬਟ ਇਹ ਬ੍ਰੇਨ ਦੇ ਜਿਹੜੇ 2 ਹਿੱਸੇ ਹੁੰਦੇ ਨੇ, ਲੈਫਟ ਔਰ ਰਾਈਟ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ। ਹਾਂ, ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ, ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਅਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ। ਪਰ ਇਹ 2-3 ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ। ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ, ਅਤੇ ਫਿਰ ਗਾਂਹ ਉਹ ਉਹਨਾਂ ਦੇ ਸੈੱਲ ਕਨੈਕਸ਼ਨ, ਉਹ ਗਿਣੇ ਕਿਨੇ ਸੀਗੇ, ਮੈਂ ਤਾਂ ਇਹ ਹੈਰਾਨ ਹੈਗਾ, ਕਾਫੀ ਟਾਈਮ ਲੱਗ ਗਿਆ
0: ਉਹ ਰਫ, ਹਾਂਜੀ ਰਫਲੀ ਆਈਡੀਆ ਲਗਾ ਦਿੰਦੇ ਨੇ ਕਿ ਕਿਉਂ ਜੋ ਵੀ
1: ਕਿਉਂ ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
0: ਨਹੀਂ ਇੰਨਾ ਰਫ ਵੀ

0: ਨਹੀਂ ਹੁੰਦਾ ਹੈਗਾ, ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ, ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨਸ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ, ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ, ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ, ਤਾਂ ਮੈਥਮੈਟੀਕਲ ਕੈਲਕੂਲੇਸ਼ਨਸ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ ਚ ਗੱਲਾਂ ਕਰਦੇ ਹਾਂ, ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ, ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਜ਼ ਦੇ ਉੱਤੇ ਚੱਲਦੀ ਹੈਗੀ ਆ, ਤੇ ਮੈਥਮੈਟੀਕਲ ਲਾਜ਼ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ, ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ, ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ। ਤੇ ਹੋਰ ਇੱਕ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ। ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ। ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ। ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ, ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦੇ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ। ਹਾਂਜੀ,
1: ਰਾਈਟ। ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ, ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋਗੇ ਉਹ ਉੱਤੇ ਹੀ ਸੇਮ ਹੀ ਰਹਿੰਦੇ ਨੇ, ਜਿਵੇਂ ਹੱਡੀਆਂ ਕਹਿ ਲੈਂਦੇ ਉਨਾ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉੱਦਾਂ ਸਿਸਟਮ।
0: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ, ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣ ਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ, ਜਾਂ ਫਿਰ ਇਨਫੈਂਟ ਹੁੰਦਾ ਜਦੋਂ, ਹਨਾ, ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਆ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ, ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ, ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ, ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਜਦੋਂ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚ ਜਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ, ਹਨਾ। ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ, ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ, ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਆ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ, ਹੈ ਨਾ। ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਰਹਿੰਦੀ ਆ।
1: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ, ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਹੈ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ, ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ, ਔਰ ਏਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਏਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਤੇ ਉਹ ਖਤਮ ਹੋ ਗਿਆ? ਤੇ ਅੱਜ ਤੱਕ ਨਹੀਂ ਹੋਇਆ, ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨੀ ਸਮਥਿੰਗ ਇੱਕ ਪੀਟਾ ਬਾਈਟ, ਤੁਸੀਂ ਕਿੰਨਾ ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ, ਤੇ ਇਹ ਤੁਸੀਂ ਇਹਨੂੰ ਹੁਣ ਇਹਦੇ ਚ ਹੋਰ ਡੇਢ ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ, ਇੱਕ ਤੋਂ 2.5 ਮੰਨਿਆ ਜਾਂਦਾ ਹੈਗਾ, ਇੱਕ ਤੋਂ ਘੱਟ ਤਾਂ ਕਿਹਦੇ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼, ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਹੀ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਉਹ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ, ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ। ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ, ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਹੀ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜਿਹੀ ਤਾਂ ਗੱਲ ਕਰਕੇ ਜਾਈਏ, ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
0: ਹਾਂਜੀ, ਠੀਕ ਹੈ।
1: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਦੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ,
6: ਰੇਡੀਓ ਹਾਂਜੀ 1674 AM।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਤੇ ਹੁਣ ਗੱਲਾਂ ਸਾਇੰਸ ਪਲੱਸ ਫਿਲਾਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ। ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਅਲ ਚੀਜ਼ ਆਰਟੀਫਿਸ਼ਅਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ, ਇਹ ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ।
1: ਹਾਂਜੀ, ਇਹ ਜਿਹਦਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ਼ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹੈ ਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ਼ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹੈ ਨਾ। ਤੇ AI ਜਿਹੜਾ
0: ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨਹੀਂ ਸੋਚਦਾ ਹੁੰਦਾ, ਸੋਚਦੇ ਸਾਰੇ ਹੀ ਦਿਮਾਗ ਤੋਂ ਹੁੰਦੇ ਨੇ,
1: ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਅਸੀਂ ਉੱਥੋਂ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤਾਂ ਕੰਪਲੈਕਸ ਔਰਗਨ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ, ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ, ਕਾਫੀ ਮਿਲੀ ਸੈਕਿੰਡਸ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹੈ ਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਆ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ। ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਹੈ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਹੈ, ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕੋ ਹੀ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹੈ ਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹੈ ਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹੈ ਨਾ। ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ। ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ। ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ ਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ ਮਤਲਬ ਪੂਰੀ ਬਾਡੀ ਦੇ ਜਿਹੜਾ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ ਹਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ। ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੁਛ ਹੋ ਜਾਂਦਾ ਬ੍ਰੇਨ ਡੈਡ ਹੋ ਜਾਂਦਾ ਤਾਂ ਮੋਸਟ ਆਫ ਦ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ ਹਨਾ। ਕਿਉਂਕਿ ਬ੍ਰੇਨ ਕੰਮ ਕਰਨੋਂ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨੋਂ ਜਿਹੜੇ ਆ ਹਟ ਜਾਂਦੇ ਹੈਗੇ ਆ। ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀਗੀ ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ। ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਬਟ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਆ ਸਾਡੇ ਬ੍ਰੇਨ ਦਾ। ਤੇ ਇਹੀ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ। ਮਤਲਬ ਮੈਂ ਅਸੀਂ ਚੱਲਦੇ ਹਾਂ ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬਾਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਹੈ ਸਾਡੇ ਬਾਡੀ ਦਾ ਟੈਂਪਰੇਚਰ ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ। ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਹੈ, ਸਾਨੂੰ ਜਜਮੈਂਟ ਹੁੰਦੀ ਆ ਕਿਸੇ ਚੀਜ਼ ਦੀ ਹਨਾ। ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ। ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ। ਦੂਸਰਾ ਇਹਦਾ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ ਹਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ। ਤੇ ਇਸੇ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ ਹਨਾ। ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਆ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ, ਇਹ ਇੱਕ ਜਿਹਦੇ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਹੈ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਹਾਂ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਆ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬਾਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਨੂੰ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਹੈ ਜਿਹਨੂੰ ਜਿਹੜੀ ਤੁਹਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਬੋਲਣ ਦੇ ਵਿੱਚ ਉਹਨਾਂ ਦੇ ਬ੍ਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ ਅਸੀਂ ਓਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਜਾਂ ਇਹ ਪਲੇਟ ਹੈਗੀ ਆ ਹਨਾ ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਇਹੀ ਜਿਹੜਾ ਸੋਰੀ ਬ੍ਰੇਨ ਦਾ ਇਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੇਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ ਇਸਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਹੈ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਇਹਦਾ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ ਤੇ ਜਿੱਦਾਂ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ ਉਹ ਸਾਰੀਆਂ ਚੀਜ਼ਾਂ ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਤੇ ਥੋੜ੍ਹੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨ ਦੇ ਅਕੋਰਡਿੰਗ ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਕਿ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਹੈ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ ਬਟ ਸਮਟਾਈਮਸ ਇਹ ਨਹੀਂ ਹੁੰਦਾ ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ ਤੇ ਸਾਰਾ ਅਸੀਂ ਅਗਲੇ ਐਪੀਸੋਡ 'ਚ ਜਿਹੜਾ ਡਿਸਕਸ ਕਰਾਂਗੇ ਤੇ ਹਾਂਜੀ ਤੋ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸੇ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਜਿਹੜਾ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ
0: ਰਾਈਟ ਰਾਈਟ ਹਾਲੇ ਮੇਰੇ ਖਿਆਲ ਦੇ ਨਾਲ ਇਸ ਟੋਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੋਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਅਗਲੇ ਐਪੀਸੋਡ ਦੇ ਵਿੱਚ ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0400-7264-1674 ਦੇ ਉੱਤੇ facebook.com/ਹਾਂਜੀ ਸਿਡਨੀ 'ਤੇ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ ਅਤੇ ਧੰਨਵਾਦ ਸਮਾਂ ਦੇਣ ਦੇ ਲਈ
1: ਥੈਂਕ ਯੂ ਜੀ
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਧੰਨਵਾਦ ਟੇਕ ਕੇਅਰ ਸ਼ਬਾ ਖੈਰ

ਅਸੀਂ ਵੀ ਇੱਦਾਂ ਹੀ ਤੇਰੇ ਵਾਂਗੂ ਬੜੀ ਖੁਸ਼ੀ ਖੁਸ਼ੀ ਆਏ ਸਾਂ। ਪਰ ਮਿਲਣ ਤੋਂ ਬਾਅਦ ਸਾਡੇ ਵੀ ਹੌਸਲੇ ਪਸਤ ਨੇ, ਪਤਾ ਨਹੀਂ ਇਹ ਫਕੀਰ ਚਾਹੁੰਦਾ ਕੀ ਆ। ਜੋ ਮਰਜ਼ੀ ਕਰ ਲਓ, ਕਦੀ ਤੁਹਾਡੇ ਨਾਲ ਖੁਸ਼ੀ ਦੇ ਬੋਲ ਨਹੀਂ ਬੋਲੇ, ਕਦੀ ਤੁਹਾਡੀ ਵਾਹਵਾਹੀ ਨਹੀਂ ਕੀਤੀ। ਖੈਰ ਉਹ ਤਾਂ ਤੂੰ ਹੁਣ ਆਪ ਹੀ ਵੇਖ ਲੈਣਾ। ਚੰਗੀ ਕਿਸਮਤ, ਥੋੜ੍ਹੇ ਦਿਨਾਂ ਬਾਅਦ ਗੁਰੂ ਦੇ ਦਰਸ਼ਨ ਹੋ ਗਏ, ਜਾ ਕੇ ਪੈਰਾਂ ਦੇ ਵਿੱਚ ਬੈਠਾ, ਮੱਥਾ ਟੇਕਿਆ, ਦੱਸਿਆ ਕਿ ਮੈਂ ਨਵਾਂ ਆਇਆ, ਤੁਹਾਨੂੰ ਮਿਲਣ ਦੀ ਬੜੀ ਚਾਹਤ ਸੀ, ਮੈਂ ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ। ਤੇ ਗੁਰੂ ਨੇ ਹਲਕੀਆਂ ਜਿਹੀਆਂ ਅੱਖਾਂ ਖੋਲੀਆਂ, ਸਿਰ ਤੇ ਹੱਥ ਰੱਖਿਆ ਤੇ ਕਿਹਾ, ਕੀੜੀ ਏ ਤੂੰ। ਇੰਨਾ ਸੁਣਦਿਆਂ ਹੀ ਨੌਜਵਾਨ ਖੁਸ਼ੀ ਦੇ ਨਾਲ ਜਿੱਦਾਂ ਪਾਗਲ ਹੋ ਗਿਆ ਹੋਵੇ, ਪੈਰਾਂ ਤੇ ਮੱਥਾ ਟੇਕੀ ਜਾਵੇ, ਉੱਠ ਕੇ ਨੱਚੀ ਜਾਵੇ, ਝੂਮੀ ਜਾਵੇ, ਹੱਥ ਚੁੰਮੀ ਜਾਵੇ ਫਕੀਰ ਦੇ, ਜਿੱਦਾਂ ਜੋ ਚਾਹੁੰਦਾ ਸੀ ਉਹਨੂੰ ਮਿਲ ਗਿਆ ਹੋਵੇ, ਜਿੱਦਾਂ ਉਹ ਫਕੀਰ ਦੀ ਰਮਜ ਸਮਝ ਗਿਆ ਹੋਵੇ। ਹੁਣ ਇਹ ਜਿਹੜੇ ਚਿਰਾਂ ਤੋਂ ਰਹਿੰਦੇ ਸੀ ਉਹਨਾਂ ਨੂੰ ਇਸ ਚੀਜ਼ ਦੀ ਹੈਰਾਨੀ ਕਿ ਇਹ ਆਖਿਰਕਾਰ ਇੰਨੀ ਖੁਸ਼ੀ ਕਾਹਦੀ ਮਨਾ ਰਿਹਾ। ਇਸ ਫਕੀਰ ਦੀਆਂ ਇਹਨਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਤਾਂ ਆਪਾਂ ਬਹੁਤਾ ਇਹਦੇ ਮੱਥੇ ਨਹੀਂ ਲੱਗਦੇ, ਤੇ ਨਾ ਹੀ ਮੰਨਦਾ ਚੰਗਾ ਬੋਲੀਦਾ ਕਿ ਕਿਤੇ ਕੋਈ ਸ਼ਰਾਪ ਨਾ ਦੇ ਦੇ। ਪਰ ਇਹਨੂੰ ਇਹੋ ਜਿਹਾ ਕੀ ਮਿਲ ਗਿਆ, ਇਹ ਆਖਰਕਾਰ ਕਿਉਂ ਖੁਸ਼ੀ ਦੇ ਨਾਲ ਝੂਮਣ ਲੱਗ ਪਿਆ। ਇਹ ਕਿਤੇ ਪਾਗਲ ਤਾਂ ਨਹੀਂ, ਦਿਮਾਗ 'ਚ ਕੋਈ ਫਰਕ ਤਾਂ ਨਹੀਂ। ਹਿੰਮਤ ਕਰਕੇ ਪੁੱਛ ਹੀ ਲਿਆ ਕਿ ਭਾਈ ਤੈਨੂੰ ਕਦੀ ਇੰਨੀ ਖੁਸ਼ੀ ਹੋਈ ਹੈ, ਜਾਂ ਤਾਂ ਤੈਨੂੰ ਕੀੜੀ ਦੇ ਮਤਲਬ ਨਹੀਂ ਸਮਝ, ਅਤੇ ਜਾਂ ਫਿਰ ਤੇਰੇ ਦਿਮਾਗ 'ਚ ਥੋੜ੍ਹਾ ਫਰਕ ਹੈ। ਅਤੇ ਨੌਜਵਾਨ ਨੇ ਕਿਹਾ, ਨਹੀਂ, ਜੋ ਮੈਨੂੰ ਅੱਜ ਗੁਰੂ ਨੇ ਦੇ ਦਿੱਤਾ, ਇਸ ਫਕੀਰ ਨੇ ਦੇ ਦਿੱਤਾ, ਜਿਹੜੇ ਬਚਨ ਦਿੱਤੇ ਨੇ, ਇਹਦੇ ਤੋਂ ਵੱਡੇ ਬਚਨ ਹੋਰ ਕੀ ਹੋ ਸਕਦੇ ਨੇ। ਇੱਕ ਕੀੜੀ, ਕੀੜੀ ਦੇ ਵਿੱਚ ਕੀ ਇਹੋ ਜਿਹੇ ਬਚਨ ਨੇ। ਅਤੇ ਨੌਜਵਾਨ ਨੇ ਕਿਹਾ, ਸੋਚੋ, ਜਦੋਂ ਮੈਂ ਥੱਲਿਓਂ ਚੱਲਿਆ ਸੀ ਤਾਂ ਮੈਂ ਬਹੁਤ ਸਾਰਾ ਸਮਾਨ ਲੈ ਕੇ ਉੱਤੇ ਚੜਿਆ, ਪਤਾ ਸੀ ਕਿ ਪਹਾੜੀ ਦੇ ਉੱਤੇ ਕੁਛ ਖਾਣ ਨੂੰ ਨਹੀਂ ਲੱਭਣਾ, ਮੌਸਮ ਦੇ ਵਿੱਚ ਤਬਦੀਲੀ ਆਉਣ ਵਾਲੀ ਹੈ, ਅਤੇ ਸਿਆਲੀ ਦਿਨਾਂ ਦੇ ਵਿੱਚ ਉੱਪਰ ਜੋ ਕੁਛ ਵੀ ਹੁੰਦਾ ਵਾ ਉਹ ਵੀ ਸੁੱਕ ਸੜ ਜਾਂਦਾ, ਇਸ ਕਰਕੇ ਵਾਰ ਵਾਰ ਥੱਲੇ ਉਤਰਨਾ ਬਹੁਤ ਔਖਾ। ਸੋ ਕੁਛ ਜ਼ਰੂਰੀ ਵਸਤਾਂ ਜਿਹੜੀਆਂ ਕਿ ਆਪਣੀ ਵਿੱਤੋਂ ਬਾਹਰ ਹੋ ਕੇ ਮੈਂ ਭਾਰਾ ਭਾਰ ਲੱਦ ਕੇ ਆਪਣੀਆਂ ਮੋਹਰਾਂ ਦੇ ਉੱਤੇ ਆਇਆ। ਤਾਂ ਕੀੜੀ ਇੱਦਾਂ ਹੀ ਤਾਂ ਕਰਦੀ ਹੈ, ਇਹ ਕੀੜੀ ਦਾ ਸੁਭਾਅ ਹੈ। ਮੌਸਮ ਦੇ ਵਿੱਚ ਤਬਦੀਲੀ ਆਉਣ ਤੋਂ ਪਹਿਲਾਂ, ਠੰਡ ਤੋਂ ਪਹਿਲਾਂ ਪਹਿਲਾਂ ਕੀੜੀ ਆਪਣਾ ਰਾਸ਼ਨ ਜਮ੍ਹਾਂ ਕਰਦੀ ਹੈ। ਉਹਨੂੰ ਪਤਾ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਨਹੀਂ ਨਿਕਲਿਆ ਜਾਣਾ। ਦੂਸਰੀ ਗੱਲ, ਤੁਸੀਂ ਵੀ ਇਸ ਪਹਾੜੀ ਦੇ ਉੱਤੇ ਚੜ੍ਹਿਓ, ਜਦੋਂ ਇਸ ਪਹਾੜੀ ਦੇ ਅੱਧ ਕੁ ਚਾਹੀਦਾ ਨਾ, ਤਾਂ ਇੱਕ ਵਾਰੀ ਹੌਸਲਾ ਟੁੱਟ ਜਾਂਦਾ ਬੰਦੇ ਦਾ, ਕਿਉਂਕਿ ਅੱਗੇ ਕੋਈ ਰਾਹ ਤੁਹਾਨੂੰ ਨਜ਼ਰ ਨਹੀਂ ਆਉਂਦਾ, ਪਤਾ ਨਹੀਂ ਕਿੱਦਾਂ ਦਾ ਪਹਾੜ ਹੈ। ਅੱਗੇ ਪਹਾੜ ਦੇ ਉੱਤੇ ਚੜ੍ਹ ਕੇ ਇੱਕ ਫਿਰ ਡੂੰਘੀ ਖਾਈ, ਤੁਹਾਨੂੰ ਲੱਗਦਾ ਕਿ ਮੈਂ ਗਲਤ ਰਸਤੇ ਆ ਗਿਆ। ਬਹੁਤੇ ਤਾਂ ਉੱਥੋਂ ਹੀ ਥੱਲੇ ਨੂੰ ਮੁੜ ਜਾਂਦੇ ਨੇ ਕਿ ਨਹੀਂ ਹੁਣ ਆਪਾਂ ਉੱਤੇ ਨਹੀਂ ਜਾ ਸਕਦੇ। ਪਰ ਉਸ ਪਹਾੜੀ ਦੇ ਉੱਤਰ ਵਾਲੇ ਪਾਸੇ ਨੂੰ ਜਦੋਂ ਤੁਸੀਂ ਲੰਮਾ ਫੇਰ ਘੁੰਮਦੇ ਹੋ, ਅਤੇ ਲਗਭਗ ਅੱਧਾ ਸਫ਼ਰ ਤੈਅ ਕਰਨ ਤੋਂ ਬਾਅਦ ਫਿਰ ਦੁਬਾਰਾ ਉੱਤੇ ਨੂੰ ਤੁਹਾਨੂੰ ਇੱਕ ਰਸਤਾ ਮਿਲਦਾ, ਅਤੇ ਫਿਰ ਤੁਸੀਂ ਇਸ ਪਹਾੜੀ ਦੀ ਚੋਟੀ ਤੱਕ ਪਹੁੰਚ ਪਾਉਂਦੇ ਹੋ। ਅਤੇ ਇਹੀ ਤਾਂ ਕੀੜੀ ਦਾ ਸੁਭਾਅ ਹੈ, ਕੀੜੀ ਜਦੋਂ ਚੱਲਦੀ ਹੈ ਉਸਦੇ ਅੱਗੇ ਕਿੰਨੇ ਵੀ ਵੱਡੇ ਪੱਥਰ ਆ ਜਾਣ, ਕਿੰਨੇ ਵੀ ਵੱਡੇ ਪਹਾੜ ਹੋਣ, ਉਹ ਆਪਣਾ ਸਫ਼ਰ ਨਹੀਂ ਰੋਕਦੀ, ਉਹਦੇ ਨਾਲ ਨਾਲ ਸੱਜੇ ਖੱਬੇ ਚੱਲਣਾ ਸ਼ੁਰੂ ਕਰ ਦਿੰਦੀ ਹੈ, ਅਤੇ ਆਖਿਰਕਾਰ ਆਪਣਾ ਰਾਹ ਲੱਭ ਹੀ ਲੈਂਦੀ ਹੈ। ਫਿਰ ਹੋਇਆ ਨਾ ਕੀੜੀ ਦਾ ਸੁਭਾਅ, ਅਤੇ ਕੀੜੀ ਕਦੀ ਵੀ ਰੁਕਦੀ ਨਹੀਂ। ਕੀੜੀ ਨੇ ਜਿਹੜੀ ਮੰਜ਼ਿਲ ਦੇ ਉੱਤੇ ਪਹੁੰਚਣਾ,

0: ਪਹੁੰਚ ਹੀ ਜਾਂਦੀ ਆ। ਅਤੇ ਤੀਸਰੀ ਗੱਲ, ਕੀੜੀ ਵਫ਼ਾਦਾਰ ਬਹੁਤ ਹੈ ਆਪਣੇ ਨਾਲ ਅਤੇ ਆਪਣਿਆਂ ਦੇ ਨਾਲ, ਚਾਹੇ ਉਹ ਇਕੱਲੀ ਜਾ ਰਹੀ ਹੋਵੇ ਅਤੇ ਚਾਹੇ ਇੱਕ ਵੱਡੇ ਝੁੰਡ ਦੇ ਵਿੱਚ, ਉਹਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੁੰਦੀ। ਉਹ ਇਕੱਲੀ ਮੰਜ਼ਲਾਂ ਸਰ ਕਰਦੀ ਚਲੀ ਜਾਂਦੀ ਹੈ, ਉਹ ਦੂਸਰਿਆਂ ਦੇ ਲਈ ਜੀਂਦੀ ਹੈ। ਜਿੰਨਾ ਕੁਛ ਵੀ ਉਹਨੇ ਇਕੱਠਾ ਕੀਤਾ ਹੁੰਦਾ, ਉਹਨਾਂ ਰਾਸ਼ਨ ਉਹਨਾਂ ਅੰਨ ਇਕੱਲੇ 'ਤੇ ਨਹੀਂ ਖਾਣਾ ਹੁੰਦਾ। ਤੁਸੀਂ ਕਦੀ ਸ਼ਾਇਦ ਕੀੜੀਆਂ ਦੇ ਝੁੰਡ ਨੂੰ ਨਹੀਂ ਵੇਖਿਆ, ਜੋ ਵੀ ਉਹਨਾਂ ਨੇ ਲੈ ਕੇ ਆਉਂਦਾ ਹੁੰਦਾ ਉਹ ਸਾਰਿਆਂ ਦੀਆਂ ਸਾਰੀਆਂ ਕੀੜੀਆਂ ਰਲ ਮਿਲ ਕੇ ਇਕੱਠੀਆਂ ਖਾ ਰਹੀਆਂ ਹੁੰਦੀਆਂ। ਉੱਥੇ ਇੱਕ ਦੂਸਰੇ ਦੇ ਨਾਲ ਇਨਸਾਨਾਂ ਵਾਂਗੂ ਲੜਾਈ ਝਗੜੇ ਨਹੀਂ ਹੋ ਰਹੇ ਹੁੰਦੇ। ਉਹ ਇੱਕ ਅਨਾਜ ਦੇ ਟੁਕੜੇ ਨੂੰ ਇੱਦਾਂ ਵੰਡੇ ਵਰਤ ਕੇ ਖਾਂਦੀਆਂ ਨੇ ਜਿੱਦਾਂ ਉਹਨਾਂ ਦਾ ਸਾਰਿਆਂ ਦਾ ਹੱਕ ਬਣਦਾ ਹੋਵੇ। ਅਤੇ ਜੇ ਕਿਤੇ ਲੋੜ ਪਵੇ ਹੱਥ ਪਾਉਣ ਦੀ, ਤਾਂ ਤੁਸੀਂ ਸ਼ਾਇਦ ਵੇਖਿਆ ਨਹੀਂ, ਇੱਕ ਅਨਾਜ ਦੇ ਦਾਣੇ ਨੂੰ ਜੇ ਉਹ ਨਹੀਂ ਚੁੱਕ ਸਕਦੀਆਂ ਤਾਂ ਕਾਫੀ ਸਾਰੀਆਂ ਰਲ ਕੇ ਵੀ ਚੁੱਕ ਲਿਆਉਂਦੀਆਂ ਨੇ। ਅਤੇ ਕੀੜੀ ਤੋਂ ਵੱਡਾ ਹੋਰ ਸ਼ਬਦ ਮੇਰੇ ਲਈ ਕੀ ਹੋ ਸਕਦਾ। ਮੈਂ ਤਾਂ ਵਾਰੇ ਵਾਰੇ ਜਾਵਾਂ ਆਪਣੇ ਗੁਰੂ ਦੇ, ਮੇਰਾ ਉੱਤੇ ਇੰਨਾ ਔਖੇ ਚੜ੍ਹ ਕੇ ਆਉਣ ਦਾ ਮਨੋਰਥ ਹੀ ਸਫਲ ਹੋ ਗਿਆ। ਅਤੇ ਫਿਰ ਖੁਸ਼ੀ ਦੇ ਵਿੱਚ ਝੂਮਣ ਲੱਗ ਪੈਂਦਾ, ਨੱਚਣ ਲੱਗ ਪੈਂਦਾ। ਅੱਜ ਫਕੀਰ ਵੀ ਖੁਸ਼ ਹੈ ਕਿ ਆਖਿਰਕਾਰ ਕੋਈ ਚੱਜ ਦਾ, ਕੋਈ ਮੇਰੀ ਰਮਜ ਸਮਝਣ ਵਾਲਾ ਮੇਰੀ ਸ਼ਰਨ ਦੇ ਵਿੱਚ ਆਇਆ। ਅਤੇ ਉੱਠ ਕੇ ਫਕੀਰ ਵੀ ਖੂਬ ਨੱਚਦਾ ਇਸ ਨੌਜਵਾਨ ਦੇ ਨਾਲ। ਗੁਰੂ ਸਾਨੂੰ ਬਹੁਤ ਕੁਛ ਦੱਸਣਾ ਚਾਹੁੰਦਾ ਹੁੰਦਾ ਅਤੇ ਸ਼ਾਇਦ ਦੱਸ ਵੀ ਚੁੱਕਾ ਹੁੰਦਾ, ਪਰ ਆਪਾਂ ਸਮਝ ਨਹੀਂ ਪਾਉਂਦੇ। ਬੜੀ ਵਾਰੀ ਸਾਨੂੰ ਗੁਰੂ ਦੀ ਰਮਜ ਸਮਝ ਹੀ ਨਹੀਂ ਆਉਂਦੀ। ਜੇ ਆਪਾਂ ਕਿਸੇ ਦੀ ਸ਼ਰਨ ਵਿੱਚ ਗਏ ਹੋਈਏ, ਕਿਸੇ ਨੂੰ ਮੰਨਿਆ ਹੋਵੇ ਆਪ ਤੋਂ ਵੱਡਾ, ਕਿਸੇ ਨੂੰ ਮੰਨਿਆ ਹੋਵੇ ਆਪ ਤੋਂ ਸਿਆਣਾ, ਅਤੇ ਫਿਰ ਉਹਦੀ ਰਮਜ ਵੀ ਤੁਹਾਨੂੰ ਸਮਝਣੀ ਚਾਹੀਦੀ ਹੈ। ਬਹੁਤੀ ਵਾਰੀ ਲੋਕ ਇੱਥੇ ਹੀ ਖਰਾਬੀ ਕਰ ਜਾਂਦੇ ਨੇ ਅਤੇ ਆਪਣੀ ਸਾਰੀ ਉਮਰ ਅਜਾਈ ਇਸ ਚੀਜ਼ ਦੇ ਵਿੱਚ ਬਿਤਾ ਦਿੰਦੇ ਨੇ ਕਿ ਨਹੀਂ ਇਹ ਤਾਂ ਕਮਲਾ, ਸਾਡੀ ਗਲਤੀ ਸੀ, ਇਹਦੇ ਕੋਲ ਆਪਣਾ ਟਾਈਮ ਖਰਾਬ ਕੀਤਾ। ਅਤੇ ਹੋ ਸਕਦਾ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੁਛ ਕਰਦੇ ਹੋਈਏ, ਇਸ ਤੋਂ ਪਹਿਲਾਂ ਕਿ ਆਪਣੀ ਤੁਸ਼ ਬੁੱਧੀ ਦੇ ਅਨੁਸਾਰ ਤੁਸੀਂ ਕੋਈ ਨਤੀਜੇ ਕੱਢੋ ਕਿਸੇ ਬਾਰੇ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹਦੇ ਚਰਨਾਂ 'ਚ ਆਪਣੇ ਆਪ ਨੂੰ ਅਰਪਿਤ ਕੀਤਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਸਿਖਾ ਕੇ ਗਈ ਹੋਏਗੀ। ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: 4 ਜੁਲਾਈ ਤੇ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਇਰਾਨ ਦੇ ਸਾਬਕਾ ਤੇ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜਿਆ ਸਮਾਰੋਹ ਸ਼ੁਰੂ ਹੋ ਚੁੱਕਿਆ। ਤਹਿਰਾਨ ਦੇ ਵਿੱਚ ਇਹ ਸ਼ੁਰੂ ਹੋਇਆ। ਫਰਵਰੀ ਮਹੀਨੇ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਦੇ ਦਰਮਿਆਨ ਹੋਏ ਹਮਲਿਆਂ ਦੇ ਦਰਮਿਆਨ ਅਲੀ ਖਾਮਨੇਈ ਦੀ ਮੌਤ ਹੋ ਗਈ ਸੀ। ਆਯਾਤੁੱਲਾ ਅਲੀ ਖਾਮਨੇਈ ਨੂੰ 4 ਹੋਰ ਲੋਕਾਂ ਦੇ ਨਾਲ ਦਫਨਾਇਆ ਜਾਏਗਾ। ਅਲੀ ਖਾਮਨੇਈ ਦੀ ਬੇਟੀ ਬਸ਼ਰ ਅਲੀ ਖਾਮਨੇਈ, ਉਹਨਾਂ ਦੇ ਦਮਾਦ ਮਿਸਬਾ ਅਲ ਹੋਦਾ ਬਘੇਰੀ, ਮੋਸਤਬਾ ਖਾਮਨੇਈ ਦੀ ਪਤਨੀ ਜ਼ਹਰਾ ਹਦਾਦ ਆਦੇਲ, ਦੱਸ ਦਈਏ ਕਿ ਮੋਸਤਬਾ ਖਾਮਨੇਈ ਅਲੀ ਖਾਮਨੇਈ ਦੇ ਬੇਟੇ ਨੇ, ਜਿਹੜੇ ਇਸ ਵਕਤ ਇਰਾਨ ਦੇ ਸਿਖਰਲੇ ਨੇਤਾ ਨੇ। ਇਸ ਤੋਂ ਇਲਾਵਾ ਮੋਸਤਬਾ ਦੀ ਪੋਤੀ ਤੇ ਅਲੀ ਖਾਮਨੇਈ ਦੀ ਪੋਤੀ ਜ਼ਹਰਾ ਮੁਹੰਮਦੀ ਗੋਲ ਪਾਇਗਾਨੀ, ਇਸ ਦੀ ਵੀ ਮੌਤ ਹੋ ਗਈ ਸੀ। ਬੀਤੇ ਫਰਵਰੀ ਮਹੀਨੇ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਦੇ ਵਿੱਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨੇਈ ਦੇ ਪਰਿਵਾਰਕ ਮੈਂਬਰਾਂ ਸਣੇ ਉਹਨਾਂ ਨੂੰ ਦਫਨਾਏ ਜਾਣ ਦੇ ਵੇਲੇ ਅੱਜ ਦੇ, ਵੈਸੇ ਤਾਂ ਕੱਲ੍ਹ ਤੋਂ ਹੀ ਇਹ ਸਮਾਗਮ ਸ਼ੁਰੂ ਹੋ ਗਏ ਸੀ ਸ਼ੁੱਕਰਵਾਰ ਦੇ ਦਿਨ ਤੋਂ, ਪਰ ਲੋਕਾਂ ਦੇ ਵਿੱਚ ਜਿਹੜਾ ਇਸ ਵਕਤ ਖਾਸੀ ਸੋਗ ਦਾ ਤੇ ਰੋਸ ਦਾ ਮਾਹੌਲ ਦੇਖਿਆ ਜਾ ਰਿਹਾ। ਰੋਸ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ, ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਇਸਲਾਮਿਕ ਗਣਰਾਜ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਅੰਜਾਮ ਦੇ ਦਿੱਤਾ ਜਾਣਾ, ਪਰ ਕੁਝ ਵਿਦੇਸ਼ੀ ਮਹਿਮਾਨਾਂ ਤੇ ਸ਼ਰਧਾਂਜਲੀ ਦੇ ਸਿਲਸਿਲੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਨੂੰ ਅੱਜ ਦੇ ਦਿਨ ਤੱਕ ਲਿਜਾਇਆ ਗਿਆ। ਰਿਪੋਰਟ ਦੇ ਮੁਤਾਬਕ ਇਰਾਨ ਦੇ ਪਹਿਲੇ ਉਪ ਰਾਸ਼ਟਰਪਤੀ ਮੁਹੰਮਦ ਰਜ਼ਾ ਅਰੇਫ ਤਹਿਰਾਨ ਦੇ ਮਹਿਰਬਾਬਾਦ ਹਵਾਈ ਅੱਡੇ ਦੇ ਉੱਤੇ ਪਹੁੰਚੇ। ਉੱਥੇ ਕੌਮਾਂਤਰੀ ਅਧਿਕਾਰੀਆਂ ਅਤੇ ਵਫਦ ਨੇ ਉਹਨਾਂ ਦਾ ਸਵਾਗਤ ਕੀਤਾ। ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਭਾਰਤ ਦੀ ਤਰਫ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਨਹੀਂ ਜਾ ਰਹੇ ਨੇ। ਇਜ਼ਰਾਈਲ ਤੇ ਅਮਰੀਕਾ ਦੇ ਇਹਨਾਂ ਹਮਲਿਆਂ ਦੇ ਖਿਲਾਫ ਉੱਥੋਂ ਦੇ ਸਥਾਨਕ ਲੋਕਾਂ ਦੇ ਵਿੱਚ ਵੀ ਮਾਹੌਲ ਜਿਹੜਾ ਉਹ ਗੁੱਸੇ ਦਾ ਦੇਖਣ ਨੂੰ ਮਿਲ ਰਿਹਾ। ਇਸ ਤੋਂ ਪਹਿਲਾਂ ਇਹਨਾਂ ਸਾਰੇ ਮੈਂਬਰਾਂ ਨੂੰ ਤਾਬੂਤ ਦੇ ਵਿੱਚ ਤਹਿਰਾਨ ਦੀ ਇੱਕ ਮਸਜਿਦ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਕੱਲ੍ਹ ਸਾਰਾ ਦਿਨ ਸਮਾਗਮ ਜਿਹੜਾ ਹੁੰਦਾ ਰਿਹਾ, ਪ੍ਰਾਰਥਨਾ ਸਭਾ ਹੁੰਦੀ ਰਹੀ। ਇਸ ਦਰਮਿਆਨ ਹੁਣ ਕੁਝ ਹੋਰ ਵੀ ਖਬਰਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤੁਰਕੀ ਦੀ ਤਰਫ ਤੋਂ ਹੁਣ ਇਜ਼ਰਾਈਲ ਦੇ ਉੱਤੇ ਦੋਸ਼ ਮੜੇ ਗਏ ਨੇ। ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਦਾ ਕਹਿਣਾ ਹੈ ਕਿ ਇਜ਼ਰਾਈਲ ਇਸ ਸਮੇਂ ਇੱਕ ਨਵੇਂ ਦੁਸ਼ਮਣ ਦੀ ਭਾਲ ਦੇ ਵਿੱਚ ਹੈ। CNN ਤੁਰਕ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਫਿਦਾਨ ਨੇ ਕਿਹਾ ਕਿ ਜਦੋਂ ਤੱਕ ਇਜ਼ਰਾਈਲ ਜਾਂ ਕੋਈ ਹੋਰ ਧਿਰ ਤੁਰਕੀ ਦੇ ਕੌਮੀ ਤੇ ਖੇਤਰੀ ਹਿੱਤਾਂ ਦੇ ਖਿਲਾਫ ਕੰਮ ਕਰਦੀ ਰਹੇਗੀ, ਉਦੋਂ ਤੱਕ ਅਸੀਂ ਕਿਸੇ ਤੋਂ ਡਰਨ, ਹਿਚਕਿਚਾਣ ਜਾਂ ਪਿੱਛੇ ਹਟਣ ਦੀ ਵਜ੍ਹਾ ਨਹੀਂ ਆ। ਫਿਦਾਨ ਨੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਤੁਰਕੀ ਦੇ ਨਾਲ ਟਕਰਾਅ ਦੀ ਕੋਈ ਸਮੱਸਿਆ ਹੀ ਨਹੀਂ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਗੱਲ ਇੱਥੇ ਤੱਕ ਪਹੁੰਚਦੀ ਵੀ ਹੈ ਤਾਂ ਇਹ ਸਾਡੇ ਲਈ ਕੋਈ ਮੁੱਦਾ ਨਹੀਂ ਹੈ। ਇਜ਼ਰਾਈਲ ਸਿਰਫ ਸਾਡੀ ਸਮੱਸਿਆ ਨਹੀਂ ਹੈ ਬਲਕਿ ਪੂਰੀ ਦੁਨੀਆ ਦੀ ਸਮੱਸਿਆ ਹੈ। ਇਜ਼ਰਾਈਲ ਸਿਰਫ ਤੁਰਕੀ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਖਤਰਾ ਹੈ। ਫਰਕ ਸਿਰਫ ਇੰਨਾ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨ ਖੁੱਲ੍ਹ ਕੇ ਇਹ ਗੱਲ ਕਹਿ ਰਹੇ ਨੇ, ਜੋ ਗਲਤ ਆ ਉਹ ਗਲਤ ਹੈ, ਪਰ ਬਾਕੀ ਦੁਨੀਆ ਇਸ ਗੱਲ ਤੋਂ ਘਬਰਾ ਰਹੀ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਮਨੁੱਖਤਾ ਦੀ ਸਮੱਸਿਆ ਔਰ ਇਸ ਨੂੰ ਇਸੇ ਤਰੀਕੇ ਦੇ ਨਾਲ ਦੇਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਇਜ਼ਰਾਈਲ ਨੇ ਹੁਣ ਤੱਕ ਗਜ਼ਾ ਦੇ ਵਿੱਚ ਤੇ ਵੈਸਟ ਬੈਂਕ ਦੇ ਵਿੱਚ ਹਮਲੇ ਕੀਤੇ ਨੇ। ਇਸ ਤੋਂ ਪਹਿਲਾਂ ਉਹ ਲੈਬਨਾਨ ਦੇ ਵਿੱਚ ਹਿਜਬੁੱਲਾ ਨੂੰ ਖਤਮ ਕਰਨ ਦੇ ਨਾਮ ਦੇ ਉੱਤੇ ਹਮਲੇ ਕਰ ਚੁੱਕੇ ਆ। ਹੋਰ ਤਾਂ ਹੋਰ ਸੀਰੀਆ ਦੇ ਵਿੱਚ ਗੱਦੀਓ ਸ਼ਾਸਕ ਲੱਥੇ ਹੋਏ ਨੇ ਤੇ ਅਮਰੀਕਾ ਦੀ ਅਗਵਾਈ ਦੇ ਵਿੱਚ ਉੱਥੇ ਸ਼ਾਸਕ ਰਾਜ ਕਰ ਰਹੇ ਨੇ, ਇਸ ਕਰਕੇ ਸੀਰੀਆ ਦੇ ਗੋਲਾਨ ਹਾਈਟਸ ਤੱਕ ਵੀ ਇਜ਼ਰਾਈਲ ਹਮਲੇ ਕਰ ਚੁੱਕਿਆ। ਕਤਰ ਤੇ ਹੋਰਨਾਂ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਜ਼ਰਾਈਲ ਨੇ ਹਮਲੇ ਕੀਤੇ ਨੇ, ਪਰ ਇਰਾਨ ਦੇ ਉੱਤੇ ਹੋਏ ਹਮਲਿਆਂ ਨੂੰ, ਜਿਨ੍ਹਾਂ ਨੂੰ 12 ਦਿਨ ਦੀ ਜੰਗ ਜਾਂ 12 ਡੇ ਵਾਰ ਕਿਹਾ ਜਾਂਦਾ, ਉਸ ਦੇ ਵਿੱਚ ਇਹ ਭਾਰੀ ਨੁਕਸਾਨ ਦਾ ਖਾਮਿਆਜ਼ਾ ਪੂਰੀ ਦੁਨੀਆ ਨੂੰ ਵੀ ਭੁਗਤਣਾ ਪਿਆ। ਉਧਰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਵਾ ਦੀ ਸਰਹੱਦ ਦੇ ਨਾਲ ਲੱਗਦੇ ਦਾਰਾ ਸਰ ਖੇਤਰ ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ ਘੱਟੋ ਘੱਟ 40 ਲੋਕ ਮਾਰੇ ਗਏ ਨੇ। ਬਲੂਚਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ੇਰਾਨੀ ਜ਼ਿਲ੍ਹੇ ਦੇ ਵਿੱਚ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਕੁਏਟਾ ਤੋਂ ਜਾ ਰਹੀ ਸੀ ਪੇਸ਼ਾਵਰ ਦੇ ਵੱਲ। ਬਲੂਚਿਸਤਾਨ ਦੇ ਮੁੱਖ ਮੰਤਰੀ ਦੇ ਸਹਾਇਕ ਸ਼ਾਹਿਦ ਰਿੰਦ ਨੇ ਘਟਨਾ ਦੇ ਵਿੱਚ 40 ਯਾਤਰੀਆਂ ਦੇ ਮ੍ਰਿਤਕ ਤੇ 8 ਦੇ ਜ਼ਖਮੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਆਸਟ੍ਰੇਲੀਆ ਦੌਰੇ ਦੇ ਨਾਲ ਜੁੜੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਇਰਾਨ ਇਸੇ ਕਰਕੇ ਨਹੀਂ ਗਏ ਕਿਉਂਕਿ ਭਾਰਤ ਦੀ ਤਰਫ ਤੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੋਨੇਸ਼ੀਆ ਦਾ ਦੌਰਾ ਕਰਨਾ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਅਗਲੇ ਹਫ਼ਤੇ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੇ ਦਰਮਿਆਨ ਆ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਅਰਥ ਵਿਵਸਥਾ ਦੇ ਵਿੱਚੋਂ ਇੱਕ ਹੈ ਤੇ ਭਾਰਤ ਨਿਊਜ਼ੀਲੈਂਡ ਫ੍ਰੀ ਟ੍ਰੇਡ ਡੀਲ ਦੇ ਜ਼ਰੀਏ ਅਸੀਂ ਇਹਨਾਂ ਰਿਸ਼ਤਿਆਂ ਨੂੰ ਅੱਗੇ ਵਧਾਵਾਂਗੇ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾ ਨੌਕਰੀਆਂ ਵਧਣ ਦਾ ਦਾਅਵਾ ਕੀਤਾ ਜਾ ਰਿਹਾ। ਲਗਭਗ 1.4 ਅਰਬ ਲੋਕਾਂ ਦੇ ਬਾਜ਼ਾਰ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਨ ਜਾਏਗਾ। ਇਸ ਨੂੰ ਨਿਊਜ਼ੀਲੈਂਡ ਦੇ ਵਿੱਚ ਇੱਕ ਪ੍ਰਾਪਤੀ ਦੇ ਤੌਰ ਦੇ ਉੱਤੇ ਕ੍ਰਿਸਟੋਫਰ ਲਕਸਨ ਗਿਣਾ ਰਹੇ ਨੇ। ਉਧਰ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਕੇਂਦਰ ਸਰਕਾਰ ਦੀ ਸ਼ਿਕਾਇਤ ਦੇ ਉੱਤੇ GAC ਨੂੰ ਨਿਰਦੇਸ਼ ਦਿੱਤਾ ਹੈ, GAC ਯਾਨੀ ਇੱਕ ਸ਼ਿਕਾਇਤ ਨੂੰ ਲੈ ਕੇ ਅਪੀਲ ਕਮੇਟੀ, ਕਿ ਉਹ 15 ਦਿਨਾਂ ਦੇ ਅੰਦਰ ਯੂਟਿਊਬਰ ਧਰੁਵ ਰਾਠੀ ਦੀ ਉਸ ਵੀਡੀਓ ਨੂੰ ਹਟਾਉਣ ਦੀ ਮੰਗ ਦੇ ਉੱਤੇ ਫੈਸਲਾ ਕਰੇ, ਜਿਸ ਦੇ ਵਿੱਚ ਕਥਿਤ ਤੌਰ ਤੇ ਕਿਹਾ ਗਿਆ ਸੀ ਕਿ ਭਗਵਾਨ ਰਾਮ, ਸੀਤਾ ਤੇ ਭਗਵਾਨ ਕ੍ਰਿਸ਼ਨ ਮਾਸ ਤੇ ਸ਼ਰਾਬ ਦਾ ਸੇਵਨ ਕਰਦੇ ਸੀ। ਅਪੀਲ ਕਮੇਟੀ ਕੇਂਦਰ ਸਰਕਾਰ ਦੀ ਤਰਫ ਤੋਂ ਗਠਿਤ ਕੀਤਾ ਗਿਆ ਇੱਕ ਕਮਿਸ਼ਨ ਹੈ। ਇਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੂਸਰੀਆਂ ਆਨਲਾਈਨ ਇੰਟਰਮੀਡੀਏਟਰੀ ਦੀ ਤਰਫ ਤੋਂ ਕੀਤੀਆਂ ਜਾਣ ਵਾਲੀਆਂ ਆਨਲਾਈਨ ਸਮੱਗਰੀਆਂ ਦੀਆਂ ਸ਼ਿਕਾਇਤਾਂ ਦੇ ਉੱਤੇ ਫੈਸਲੇ ਲੈਂਦੀ ਹੈ। ਕਾਨੂੰਨੀ ਮਾਮਲਿਆਂ ਦੇ ਖਬਰਾਂ ਤੇ ਵਿਸ਼ਲੇਸ਼ਣ ਦੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਜਸਟਿਸ ਸਵਰਣਕਾਂਤਾ ਸ਼ਰਮਾ ਨੇ ਕਿਹਾ ਕਿ GAC ਆਪਣਾ ਫੈਸਲਾ 15 ਦਿਨਾਂ ਦੀ ਅੰਦਰ ਦਵੇ ਅਦਾਲਤ ਨੂੰ। ਦੱਸ ਦਈਏ ਕਿ 21 ਮਾਰਚ 2026 ਨੂੰ ਧਰੁਵ ਰਾਠੀ ਦੇ ਆਫਿਸ਼ੀਅਲ ਯੂਟਿਊਬ ਚੈਨਲ ਤੋਂ ਇੱਕ ਐਪੀਸੋਡ ਅਪਲੋਡ ਕੀਤਾ ਗਿਆ ਸੀ, ਕੈਨ ਹਿੰਦੂਜ਼ ਈਟ ਬੀਫ, ਕੇਰਲਾ ਸਟੋਰੀ 2 ਐਕਸਪੋਜ਼ਡ। ਇਸ ਸਿਰਲੇਖ ਦੇ ਤਹਿਤ ਧਰੁਵ ਰਾਠੀ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ, ਮਾਤਾ ਸੀਤਾ ਤੇ ਭਗਵਾਨ ਕ੍ਰਿਸ਼ਨ ਵਰਗੇ ਪੂਜਨਕ ਪਾਤਰ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਦਾਅਵਾ ਗਲਤ ਹੈ ਕਿ ਉਹ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ ਸੀ। ਇਸ ਪਟੀਸ਼ਨ ਦੇ ਮੁਤਾਬਕ ਹਿੰਦੂ ਆਸਥਾ ਦਾ ਅਪਮਾਨ ਹੋਇਆ ਤੇ ਕਰੋੜਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਇਹ ਖਬਰਾਂ। ਆਖਰੀ ਖਬਰ ਰਾਮ ਮੰਦਰ ਦੇ ਨਾਲ ਜੁੜੀ ਹੋਈ, ਜਿੱਥੇ ਅਯੋਧਿਆ ਦੇ ਰਾਮ ਮੰਦਰ ਮਾਮਲੇ ਦੇ ਵਿੱਚ ਚੜਾਵੇ ਚੋਰੀ ਦੇ ਕੇਸ ਦੇ ਵਿੱਚ ਹੁਣ RSS ਨੇ ਪਹਿਲੀ ਵਾਰ ਬਿਆਨ ਜਾਰੀ ਕੀਤਾ ਹੈ। ਖੁਦ ਸੰਘ ਦੇ ਕਾਰਜਵਾਹਕ ਰਹੇ ਦੱਤਾਤਰੇ ਹੋਸਬਾਲੇ ਨੇ ਇਸ ਵਿਵਾਦ ਦੇ ਉੱਤੇ ਅਧਿਕਾਰਕ ਤੌਰ ਤੇ ਸੰਘ ਦਾ ਪੱਖ ਰੱਖਿਆ ਤੇ ਪੂਰੀ ਘਟਨਾ ਨੂੰ ਨਿੰਦਣਯੋਗ ਦੱਸਿਆ। RSS ਦੇ ਆਫਿਸ਼ੀਅਲ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਸਾਂਝਾ ਵੀ ਕੀਤਾ ਗਿਆ। ਹੋਸਬਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੰਘ ਨੇ ਮੰਦਰ ਪ੍ਰਬੰਧਨ ਤੇ ਸਰਕਾਰ ਦੀ ਵਿਵਸਥਾ ਦੇ ਵਿੱਚ ਕਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਹੈ। RSS ਨੇ ਆਪਣੇ ਬਿਆਨ ਚ ਕਿਹਾ ਹੈ ਕਿ ਅਯੋਧਿਆ ਸ਼੍ਰੀ ਰਾਮ ਜਨਮ ਭੂਮੀ ਦੇ ਵਿੱਚ ਬਣੇ ਇਸ ਸ਼ਾਨਦਾਰ ਮੰਦਰ ਦੇ ਵਿੱਚ ਸ਼ਾਨਦਾਰ ਮੰਦਰ ਨੂੰ ਬਣਾਉਣ ਦੇ ਲਈ ਸਦੀਆਂ ਦਾ ਸੰਘਰਸ਼ ਜੁੜਿਆ ਹੋਇਆ, ਇਸ ਕਰਕੇ ਉਸ ਬਲੀਦਾਨ ਨੂੰ ਵੀ ਘੱਟੋ ਘੱਟ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਸੰਘ ਨੇ ਸਾਫ਼ ਕੀਤਾ ਹੈ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ਦੇ ਉੱਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਜਿਹੜੀ SIT ਦਾ ਗਠਨ ਕੀਤਾ, ਉਹਨਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਕਾਰਵਾਈ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੋਏਗਾ ਉਸ ਨੂੰ ਜ਼ਿੰਮੇਦਾਰ ਠਹਿਰਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। NSW ਦੇ ਵਿੱਚ ਇਸ ਵਕਤ ਇੱਕ ਵੱਡਾ ਸੰਕਟ ਖੜਾ ਹੋ ਚੁੱਕਿਆ। ਪੋਲਟਰੀ ਇੰਡਸਟਰੀ ਯਾਨੀ ਕਿ ਪਸ਼ੂ ਪਾਲਕ ਜਿਹੜਾ ਖੇਤਰ ਹੈ ਉਸ ਦੇ ਵਿੱਚ ਇੱਕ ਵੱਡਾ ਸੰਕਟ ਇਹ ਹੈ ਕਿਉਂਕਿ ਜ਼ਿਆਦਾਤਰ ਮਵੇਸ਼ੀ ਜਿਹੜੇ ਨੇ ਉਹ ਪੰਛੀਆਂ ਦੇ ਨਾਲ ਰੱਖੇ ਹੁੰਦੇ ਨੇ ਇੱਥੇ NSW ਦੇ ਵਿੱਚ। ਪਰ NSW 'ਚ H5 ਬਰਡ ਫਲੂ ਦਾ ਪਹਿਲਾ ਕੇਸ ਆਉਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਫਾਰਮਰਸ ਨੇ ਉਹ ਇਸ ਵਕਤ ਚਿੰਤਾ ਦੇ ਵਿੱਚ ਨੇ। ਪੋਲਟਰੀ ਇੰਡਸਟਰੀ ਦੇ ਲਈ ਤਾਂ ਇਹ ਚਿੰਤਾ ਇਸ ਕਰਕੇ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ H5 ਦੇ ਜਿਹੜੇ ਯਾਨੀ ਬਰਡ ਫਲੂ ਦੇ ਜਿਹੜੇ ਕੇਸਿਸ ਆਏ ਨੇ ਉਹਨਾਂ ਦੇ ਚੱਲਦਿਆਂ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੱਖਾਂ ਮੁਰਗੀਆਂ ਦਾ ਕਤਲ ਕਰਨਾ ਪਿਆ ਸੀ, ਆਂਡਿਆਂ ਦੀ ਕਮੀ ਤੱਕ ਦੇਖਣ ਨੂੰ ਮਿਲੀ ਸੀ। ਹੁਣ ਨਿਊ ਸਾਊਥ ਵੇਲਸ ਦੇ ਵਿੱਚ ਮਿਡ ਨਾਰਥ ਕੋਸਟ ਦਾ ਇਲਾਕਾ ਹੈ ਜਿੱਥੇ ਹੌਕਸ ਨੈਸਟ ਨਾਮ ਦੀ ਜਿਹੜੀ ਪ੍ਰੋਪਰਟੀ ਹੈ, ਪੋਲਟਰੀ ਫਾਰਮ ਹੈ, ਉੱਥੇ H5 ਦਾ ਪਹਿਲਾ ਕੇਸ ਸਾਹਮਣੇ ਆਇਆ ਔਰ ਇਹ ਇਸ ਇਨਫਲੂਐਂਜ਼ਾ ਦਾ ਸਭ ਤੋਂ ਖਤਰਨਾਕ ਸੰਕਰਮਣ ਦੱਸਿਆ ਜਾ ਰਿਹਾ, ਘਾਤਕ, ਜਿਸ ਦੇ ਵਿੱਚ ਪੰਛੀਆਂ ਦੇ ਬਚਣ ਦੀ ਉਮੀਦ ਨਹੀਂ ਹੁੰਦੀ ਔਰ ਇਹ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀਆਂ ਨੂੰ ਵੀ ਇਨਫੈਕਟ ਕਰ ਦਿੰਦੇ ਨੇ। ਅਜਿਹੇ 'ਚ ਪੋਲਟਰੀ ਓਪਰੇਸ਼ਨਸ ਦੇ ਨਾਲ ਜੁੜੇ ਹੋਏ ਮਾਹਰੇ ਮੰਨ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀ ਵੀ ਪ੍ਰਭਾਵਿਤ ਹੋਏ ਹੋਣਗੇ। ਹਾਲਾਂਕਿ ਇਸ ਨੂੰ ਮਨੁੱਖ ਤੱਕ ਪਹੁੰਚਣ ਦੇ ਵਿੱਚ ਸਮਾਂ ਲੱਗਦਾ, ਇਸ ਨੂੰ ਮਨੁੱਖੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਚਿੰਤਾ ਦਾ ਵਿਸ਼ਾ ਤਾਂ ਨਹੀਂ ਮੰਨਿਆ ਜਾ ਸਕਦਾ। ਆਸਟ੍ਰੇਲੀਆ ਉਹ ਆਖਰੀ ਕੰਟੀਨੈਂਟ ਸੀ ਜਿੱਥੇ H5 ਦਾ ਸਟ੍ਰੇਨ ਨਹੀਂ ਸੀ ਪਹੁੰਚਿਆ, ਪਰ ਪਿਛਲੇ ਮਹੀਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਮਾਈਗ੍ਰੇਟਰੀ ਸੀ ਬਰਡ ਸੀ ਉਹਨਾਂ ਦੇ ਜ਼ਰੀਏ ਅਤੇ ਫਿਰ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ H7 ਦੇ ਸਟ੍ਰੇਨ ਪ੍ਰਾਪਤ ਹੋਏ। 2024-25 ਦੇ ਵਿੱਚ ਵੀ ਨਿਊ ਸਾਊਥ ਵੇਲਜ਼, ACT ਅਤੇ ਵਿਕਟੋਰੀਆ ਦੇ ਵਿੱਚ ਐਗ ਫਾਰਮਸ ਦੇ ਅੰਦਰ ਇਸ ਕਿਸਮ ਦੀ ਬਿਮਾਰੀ ਆਈ ਸੀ ਜਦੋਂ ਲਗਭਗ 18 ਲੱਖ ਮੁਰਗੀਆਂ ਨੂੰ ਕਤਲ ਕਰਨਾ ਪਿਆ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਅਤੇ ਊਬਰ ਦੇ ਨਾਲ ਜੁੜੀ ਹੋਈ, ਜਿੱਥੇ ਰਾਈਡ ਸ਼ੇਅਰ ਕੰਪਨੀ ਊਬਰ ਦੀ ਤਰਫ ਤੋਂ ਹੁਣ ਆਸਟ੍ਰੇਲੀਆ ਦੇ ਵਿੱਚ ਟੈਕਸੀ ਇੰਡਸਟਰੀ ਦੇ ਬਦਲ ਦੇ ਤੌਰ ਦੇ ਉੱਤੇ ਖੁਦ ਨੂੰ ਸਥਾਪਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਔਰ ਟੈਕਸੀ ਇੰਡਸਟਰੀ ਨੂੰ ਇਸ ਨਵੇਂ ਕਦਮ ਦੇ ਨਾਲ ਭਾਰੀ ਨੁਕਸਾਨ ਪਹੁੰਚੇਗਾ। ਕੰਪਨੀ ਹੁਣ ਨਵੇਂ ਪੇਮੈਂਟ ਆਪਸ਼ਨ ਲੈ ਕੇ ਆ ਰਹੀ ਹੈ। ਦੇਸ਼ ਭਰ ਦੇ ਵਿੱਚ 16 ਜੁਲਾਈ ਤੋਂ ਕੈਸ਼ ਦੀ ਸੁਵਿਧਾ ਵੀ ਊਬਰ ਦੇਵੇਗੀ, ਯਾਨੀ ਕਿ ਇਸ ਰਾਈਡ ਸ਼ੇਅਰ ਕੰਪਨੀ ਦੀ ਤੁਸੀਂ ਟੈਕਸੀ ਕੀਤੀ ਹੈ ਤਾਂ ਫਿਰ ਤੁਹਾਨੂੰ ਕਾਰਡ ਦੇ ਜ਼ਰੀਏ ਅਕਾਊਂਟ ਦੇ ਰਾਹੀਂ ਹੀ ਪੈਸੇ ਅਦਾ ਕਰਨ ਦੀ ਲੋੜ ਨਹੀਂ ਹੈ, ਬਲਕਿ ਨਗਦੀ ਦੇ ਨਾਲ ਵੀ ਤੁਸੀਂ ਕੰਮ ਚਲਾ ਸਕਦੇ ਹੋ। ਤਸਮੇਨੀਆ ਦੇ ਲੌਨਸੈਸਟਨ ਅਤੇ ਵੈਸਟਰਨ ਆਸਟ੍ਰੇਲੀਆ ਦੇ ਬਨਬਰੀ ਦੇ ਵਿੱਚ ਇਸ ਕਿਸਮ ਦਾ ਟਰਾਇਲ ਪਹਿਲਾਂ ਹੀ ਹੋ ਚੁੱਕਿਆ, ਟਰਾਇਲ ਨੂੰ ਸਫਲ ਦੱਸਿਆ ਗਿਆ। ਊਬਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਹਾਂ ਦੇਸ਼ਾਂ ਦੇ ਵਿੱਚ ਇਸ ਨਵੀਂ ਸਹੂਲਤ ਨੂੰ ਲੈ ਕੇ ਆਏਗੀ। ਹਾਲਾਂਕਿ ਇਹ ਸਹੂਲਤ ਨਹੀਂ ਸੀ, ਇਸੇ ਕਰਕੇ ਊਬਰ ਦੀ ਵਿਲੱਖਣਤਾ ਬਣੀ ਹੋਈ ਸੀ। ਹੁਣ ਟੈਕਸੀਆਂ ਅਤੇ ਊਬਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਰਹਿ ਜਾਣਾ, ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਦਾ ਭਰੋਸਾ ਉਵੇਂ ਹੀ ਬਰਕਰਾਰ ਰਹਿੰਦਾ ਹੈ ਕਿ ਨਹੀਂ, ਇਹ ਦੇਖਣਾ ਹੋਏਗਾ। ਹਾਲਾਂਕਿ ਇਹ ਸਹੂਲਤ ਮੈਲਬਰਨ ਦੇ ਇੰਟਰਨੈਸ਼ਨਲ ਏਅਰਪੋਰਟ ਦੇ T1-T2 ਟਰਮੀਨਲ ਤੱਕ ਜਾਣ ਵਾਲੀ ਊਬਰ ਸਰਵਿਸਿਜ਼ ਅਤੇ ਸਿਡਨੀ ਦੇ ਕਿੰਗਸਫਰਡ ਸਮਿਥ ਤੱਕ ਜਾਣ ਵਾਲੀ ਊਬਰ ਐਕਸਪਿਨ ਟ੍ਰਿਪਸ ਦੇ ਉੱਤੇ ਲਾਗੂ ਨਹੀਂ ਹੋਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ 25,000 ਨਵੇਂ ਮਿਲੇਨਰਸ ਯਾਨੀ ਕਿ ਲੱਖਪਤੀ ਇਸ ਪਿਛਲੇ ਇੱਕ ਵਿੱਤ ਵਰ੍ਹੇ 'ਚ ਬਣੇ ਨੇ। ਦੁਨੀਆ ਭਰ ਦੇ ਵਿੱਚ ਅਮੀਰ ਲੋਕਾਂ ਦੀ ਸੰਪੱਤੀ ਹੋਰ ਜ਼ਿਆਦਾ ਵਧੀ ਹੈ। ਦੱਸ ਦਈਏ ਕਿ ਗਲੋਬਲ ਵੈਲਥ ਰਿਪੋਰਟ ਜਿਹੜੀ ਕਿ ਸਵਿਸ ਬੈਂਕ UBS ਦੀ ਤਰਫ ਤੋਂ ਤਿਆਰ ਕੀਤੀ ਜਾਂਦੀ ਹੈ, ਇਹਨਾਂ ਦੀ 17ਵੀਂ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਮਰੀਕਾ, ਯੂਰਪ ਦੇ ਕੁਝ ਹਿੱਸੇ, ਏਸ਼ੀਆ ਪੈਸੀਫਿਕ ਅਤੇ ਮੱਧ ਪੂਰਬ ਦੇ ਵਿੱਚ ਲੱਖਪਤੀਆਂ ਦੀ ਗਿਣਤੀ ਵਧੀ ਹੈ 2025 ਦੇ ਮੁਕਾਬਲੇ। UBS ਦਾ ਕਹਿਣਾ ਹੈ ਕਿ 2026 ਦੇ ਵਿੱਚ ਜਿਹੜੇ ਲੱਖਪਤੀਆਂ ਦੀ ਗਿਣਤੀ ਵਧੀ ਹੈ, ਇਹ ਵਿੱਤੀ ਵਰ੍ਹੇ ਦੀ ਗੱਲ ਕਰ ਰਹੇ ਹਾਂ। ਅਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਇੱਕ ਚੰਗਾ ਅੱਛਾ ਖਾਸਾ ਇਜ਼ਾਫਾ ਹੋਇਆ। ਮੰਨਿਆ ਗਿਆ ਹੈ ਕਿ 25,000 ਆਸਟ੍ਰੇਲੀਅਨ ਨਵੇਂ ਲੱਖਪਤੀ ਬਣੇ ਨੇ ਔਰ ਆਸਟ੍ਰੇਲੀਆ ਤੀਸਰਾ ਐਸਾ ਦੇਸ਼ ਹੈ ਜਿੱਥੇ ਦੀ ਔਸਤ ਆਮਦਨ ਜਿਹੜੀ ਹੈ ਉਹ ਬਹੁਤ ਜ਼ਿਆਦਾ। ਲਗਜ਼ਮਬਰਗ ਅਤੇ ਬੈਲਜੀਅਮ ਨੂੰ ਪਿੱਛੇ ਛੱਡਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਔਸਤ ਆਮਦਨ $210,000 ਅਮਰੀਕੀ ਡਾਲਰ ਦੱਸੀ ਗਈ ਹੈ, ਯਾਨੀ ਕਿ ਲਗਭਗ $3,02,000 ਆਸਟ੍ਰੇਲੀਅਨ ਡਾਲਰ। ਦੁਨੀਆ ਦਾ ਇਹ ਤੀਸਰਾ ਐਸਾ ਦੇਸ਼ ਬਣਦਾ ਹੈ ਜਦੋਂ ਔਸਤ ਆਮਦਨੀ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਗਰੋਥ ਦੇ ਪਿੱਛੇ ਕੀ ਕਾਰਨ ਨੇ? UBS ਨੇ ਇਸ ਦੇ ਅਲੱਗ ਅਲੱਗ ਤਰਕ ਦਿੱਤੇ ਨੇ। ਇੱਕ ਤਾਂ ਪ੍ਰੋਪਰਟੀ ਦੀ ਵੈਲਿਊਏਸ਼ਨਸ ਦਾ ਵਧਣਾ ਵੀ ਲੱਖਪਤੀਆਂ ਦੀ ਗਿਣਤੀ ਨੂੰ ਇੱਥੇ ਇਜ਼ਾਫਾ ਦਿੰਦਾ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦਾ ਇੱਕ ਬਬਲ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਦੀ ਆਰਥਿਕਤਾ ਕਾਫੀ ਹੱਦ ਤੱਕ ਜ਼ਮੀਨ ਜਾਇਦਾਦ ਦੇ ਉੱਤੇ ਨਿਰਭਰ ਕਰਦੀ ਹੈ। ਅਤੇ ਇਸ ਡਾਕੂਮੈਂਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਜਟ ਦੇ ਵਿੱਚ ਕੁਝ ਚੇਂਜ ਆਏ ਨੇ ਜਿਸ ਦੇ ਚੱਲਦਿਆਂ ਨੈਗੇਟਿਵ ਗੇਰਿੰਗ, ਕੈਪੀਟਲ ਟੈਕਸ ਗੇਨ ਅਤੇ ਇੰਟਰਸਟ ਰੇਟ ਜਿਹੜੀਆਂ ਇਸ ਸਾਲ ਵਧੀਆਂ ਨੇ ਇੱਕ ਤੋਂ ਬਾਅਦ ਇੱਕ 3, ਇਹ ਜਿਹੜੇ ਬਦਲਾਅ ਆਏ ਨੇ ਇਸ ਦੇ ਚੱਲਦਿਆਂ ਨਵੇਂ ਵਿੱਤੀ ਵਰ੍ਹੇ ਦੇ ਵਿੱਚ ਮਿਲੇਨੇਅਰਸ ਦੀ ਗਿਣਤੀ ਦੇ ਵਿੱਚ ਥੋੜ੍ਹੀ ਕਮੀ ਦੇਖਣ ਨੂੰ ਮਿਲ ਸਕਦੀ ਹੈ, ਲੋਕਾਂ ਦੀ ਔਸਤ ਆਮਦਨ ਦੇ ਵਿੱਚ ਕਮੀ ਵੀ ਦੇਖੀ ਜਾ ਸਕਦੀ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਇਨਨੈਸ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts, Tim Forbes ਜਾਂ Corey ਨਾਲ, radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set, Ford.

0: ਇਹੋ ਕੰਮ ਨਾ ਸ਼ੁਰੂ ਕਰ ਲਓ ਤੁਸੀਂ ਕਿਤੇ।
1: ਤੋੜ ਨੀ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਹੈ ਰੇਡੀਓ। ਹਾਂਜੀ 1674 AM ਤੇ ਤੁਹਾਡਾ ਨਿੱਗਾ ਨਿੱਗਾ ਸਵਾਗਤ। ਮੈਂ ਹਾਂ ਆਰ ਜੇ ਕ੍ਰਿਸ਼ਨਾ, ਮੇਰੇ ਨਾਲ ਆਰ ਜੇ ਬਲਕੀਰ।
2: ਓਏ ਆਰ ਜੇ ਵੀ ਲੋੜਾਂ ਜਿਹਨੂੰ ਕਰਦਾ।
1: ਯੈਸ ਐਂਡ ਮੇਰੀ ਅੱਜ ਫੇਰ ਤੋਂ ਆਈ ਵਾਸ ਆਲਮੋਸਟ देयर। ਮੇਰਾ ਅੱਜ ਆਲਮੋਸਟ ਖਤਮ ਹੋ ਗਿਆ ਸੀ। ਇਹ ਬੰਦੇ ਦਾ ਧਿਆਨ ਇਧਰ ਉਧਰ ਸੀ, ਮੈਂ ਤਾਂ ਹੀ ਨਾ ਮੈਂ ਕਿਹਾ ਮੈਂ ਇੰਟਰੋਡਕਸ਼ਨ ਕੰਪਲੀਟ ਕਰਾਂ, ਪਰ ਫੇਰ ਨਹੀਂ ਹੋ ਸਕੀ। ਤੁਹਾਡਾ ਬਹੁਤ ਬਹੁਤ ਨਿੱਘਾ ਨਿੱਘਾ ਸਵਾਗਤ ਹੈ
3: ਬੋਇਜ਼ ਮੀਟ ਅਪ ਦੇ ਨਵੇਂ ਐਪੀਸੋਡ ਚ। ਕਿਵੇਂ ਆ ਬਲਕੀਰ ਜੀ? ਠੀਕ
2: ਹੋ? ਕੈਂਟ ਪਰ ਨਾ ਜੋ ਵੀ ਹੁੰਦਾ ਨਾ, ਇਹ ਬਲਿੰਕ ਆਫ ਆਈ ਦਾ ਹੀ ਹੁੰਦਾ ਵਾ। ਤੁਹਾਨੂੰ ਵੀ ਲੱਗਦਾ ਵਾ ਵੀ ਪਹਿਲਾਂ ਸਾਰਾ ਏਦਾਂ ਨੀ ਹੁੰਦਾ, ਤੁਸੀਂ ਬਸ ਰੈਡੀ ਰਹਿਣਾ, ਕਦੀ ਕੁਛ ਵੀ ਹੋ
1: ਰੈਡੀ ਰਹਿਣਾ। ਤੇ ਅੱਜ ਗੱਲਬਾਤ ਆਪਾਂ ਇਹ ਕਰਨਾ, ਰੈਡੀ ਤਾਂ ਰਹਿਣਾ ਹੀ ਆ, ਪਰ ਆਪਾਂ ਗੱਲਬਾਤ ਕਰਨੀ ਕਿ
2: ਥੋੜੀ ਵਾਈਬ ਦਾ ਹੋਇਆ ਹੈਡਫੋਨ ਦੀ
1: ਕਰਨੀ ਵੀ। ਓਕੇ ਕਰੋ, ਲਓ ਜੀ ਲਓ, ਠੀਕ ਹੈ ਜੀ, ਓਕੇ।
2: ਨਹੀਂ ਨਹੀਂ ਹੈਡਫੋਨ ਥੱਲੇ ਆ ਜਾਣ।
1: ਓਹੋ ਸੈਟਿੰਗ ਦੀ ਸਾਰਿਆਂ ਨੂੰ ਦੱਸ ਦਿੰਦਾ ਆਦਮੀ ਕਿ ਇਹ ਨਾ ਹਜੇ
2: ਆਪਰੇਸ਼ਨ ਠੀਕ ਜਾ ਰਿਹਾ। ਏਦਾਂ ਦੀ ਗੱਲ ਨਹੀਂ, ਥੱਲੇ ਕਿਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਰੇਸ਼ਨ ਚ ਨਹੀਂ ਠੀਕ ਯਾਰ, ਇੱਦਾਂ ਨਾ ਕਰਿਆ ਕਰੋ।
1: ਆਪਰੇਸ਼ਨ ਠੀਕ ਹੈ,
2: ਵਾਹਿਗੁਰੂ ਆਪਰੇਸ਼ਨ ਦਾ ਨਾਂ ਨਾ ਲਓ,
1: ਆਪਰੇਸ਼ਨ ਦਾ ਨਾਂ ਲਓ ਬਈ।
2: ਇਹ ਹੋਰ ਆਪਰੇਸ਼ਨ,
3: ਯੈਸ ਯੈਸ ਯੈਸ,
2: ਆਪਰੇਸ਼ਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਹਨ।
1: ਆਪਰੇਸ਼ਨ ਬਹੁਤ ਤਰ੍ਹਾਂ ਦੇ ਹੁੰਦੇ ਬਈ। ਇੱਥੇ ਆ ਕੇ ਜ਼ਿਆਦਾ ਪਤਾ ਲੱਗਾ ਕਿ ਆਹ ਹੁੰਦਾ ਆਪਰੇਸ਼ਨ ਮੈਨੇਜਰ, ਆਪਰੇਸ਼ਨ ਮੈਨੇਜਰ ਫਿਰ ਆ ਵੀ ਹਨਾ।
2: ਤੁਹਾਨੂੰ ਕਦੀ ਓਦਾਂ ਲੱਗਾ ਹੈ ਕਿ ਤੁਸੀਂ ਆਪਰੇਸ਼ਨ ਕਰੋਗੇ ਕਦੀ?
1: ਨਹੀਂ ਯਾਰ, ਔਖਾ ਹੀ ਲੱਗਦਾ ਹੈ
2: ਹਨਾ। ਵੇਖ ਲਓ ਹੁਣ ਤੁਸੀਂ ਫੋਨ
1: ਹਲਾ ਸੀਗੇ, ਹਲਾ ਸੀਗੇ ਕਿ ਸਾਡਾ ਨਾ ਕਰਦੇ ਕੋਈ ਆਪਰੇਸ਼ਨ, ਪਰ ਚਲੋ ਉਹੀ ਗੱਲ ਹੈ। ਬਲਿੰਕ ਆਫ ਐਨ ਆਈ, ਵਾਟ ਵਿਲ ਹੈਪਨ, ਯੂ ਡੋਨਟ ਨੋ ਬ੍ਰਦਰ, ਯੂ ਡੋਨਟ ਨੋ ਬ੍ਰੋ, ਯੂ ਡੋਨਟ ਨੋ, ਯੂ ਡੋਨਟ ਨੋ। ਤੇ ਅੱਜ ਦਾ ਮੁੱਦਾ ਕੀ ਹੈ ਬਲਕੀਰ ਜੀ? ਅੱਜ ਕੀ ਗੱਲਬਾਤ ਕਰਨਾ ਹੈ?
2: ਮੁੱਦੇ ਵੇਖੋ, ਦਿਨੇ ਉੱਠਦੇ ਕੋਈ ਨਾ ਕੋਈ ਨਵਾਂ ਛਿੜ ਪੈਂਦਾ ਵਾ। ਹੁਣ ਮੁੱਦਾ ਨਵਾਂ ਛਿੜ ਜਾਂਦਾ ਵਾ, ਬੰਦਾ ਵੀ ਨਵੇਂ ਸਿਰੋਂ ਉੱਠਦਾ।
1: ਬਿਲਕੁਲ,
2: ਗੱਲਬਾਤ ਵੀ ਨਵੀਂ ਕੋਈ ਕਰਨੀ ਆ।
1: ਕਿਆ ਬਾਤ ਹੈ ਬਾਬਾ ਜੀ, ਕਿਆ ਬਾਤ ਹੈ। ਸ਼੍ਰੀ ਸ਼੍ਰੀ 108 ਬਲਕੀਰਤ ਮਹਾਰਾਜ ਕੀ ਜੈ।
2: ਹੈ ਪਹਿਲਾਂ ਕਿਹੜਾ ਸੀ 108 ਤੇ ਮਾਮਾ ਦੂਜਾ ਸੀ ਉਹ ਜਿਹੜੀ ਐਂਬੂਲੈਂਸ ਚੱਲਦੀ?
1: ਨਹੀਂ ਸਾਰਿਆਂ ਨਾਲ ਲੱਗਦਾ ਇਹ।
2: ਅੱਛਾ
1: ਹਾਂ, ਜਿਹੜੇ ਸਰ ਹੁੰਦੇ ਨਾ ਕਥਾਵਾਚਕ,
2: ਜਿੱਦਾਂ ਪਲੱਸ 6-1 ਲਾਈਦਾ,
1: ਸੰਤ ਕਹਿ ਦਿੰਦੇ ਜਿਹਨਾਂ ਨੂੰ ਆਪਾਂ ਹਨਾ, ਉਹਨਾਂ ਨੂੰ ਫਿਰ ਸਰ ਕਹਿੰਦੇ
2: ਵਾਹਿਗੁਰੂ ਵਾਹਿਗੁਰੂ
1: 1008 ਇੱਦਾਂ ਕਰਕੇ।
2: ਖੈਰ ਆਪਾਂ ਨੀਵੇਂ ਹੋ ਕੇ ਚੱਲਿਆ ਕਰੋ।
1: ਹਾਂਜੀ, ਨੀਵੇਂ ਹੋ ਕੇ ਚੱਲੋ। ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਚੱਲਣਾ ਕਿਸ ਤਰ੍ਹਾਂ, ਉੱਠਣਾ ਕਿਸ ਤਰ੍ਹਾਂ, ਬੈਠਣਾ ਕਿਸ ਤਰ੍ਹਾਂ, ਪਾਣਾ ਕੀ ਹੈ, ਲਾਣਾ ਕੀ ਹੈ, ਮਤਲਬ ਕਿ ਅੱਜ ਬਲਕੀਰ ਜੀ ਸਾਡੇ ਨਾਲ, ਹਾਂ
2: ਚਾਹਣਾ ਕੀ ਹੈ।
1: ਸੋ ਬੇਸਿਕਲੀ ਗੱਲਬਾਤ ਇਹ ਹੋਣੀ ਹੈ ਕਿ ਬਈ ਹਾਊ ਟੂ ਕੈਰੀ ਵਨ ਸੈਲਫ।
2: ਆਏ ਓਏ,
1: ਸਹੀ ਗੱਲ ਹੋ ਗਈ।
2: ਬਿਲਕੁਲ ਜੀ, ਆਪਾਂ ਗੱਲਬਾਤ ਇਹੀ ਕਰਨੀ ਅੱਜ ਵੀ, ਆਪਾਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਨਾ ਵਾ। ਹੁਣ ਕੈਰੀ ਕਰਨ ਦਾ ਮਤਲਬ ਇਹ ਨਹੀਂ ਵੀ ਚੁੱਕ ਕੇ ਕਿਤੇ ਖੜਨਾ ਆਪਣੇ ਆਪ ਨੂੰ।
1: ਕੈਰੀ ਓਨ, ਕੈਰੀ ਓਨ, ਕੈਰੀ ਓਨ ਜੱਟਾ ਜੀ,
2: ਕੈਰੀ ਓਨ। ਨਹੀਂ ਯਾਰ,
1: ਫਿਲਮ ਦੇਖੀ?
2: ਮੈਂ ਮਰ ਗਿਆ। ਮੈਂ ਨਹੀਂ ਵੇਖਣੀ,
1: ਮੈਂ ਵੀ ਨਹੀਂ ਦੇਖੀ,
2: ਤੁਸੀਂ ਵੀ ਨਹੀਂ ਵੇਖਣੀ,
1: ਦੇਖਣੀ ਕਰਦਾ ਭਰਾਵਾ, ਇਹ ਵੀ ਨਹੀਂ ਕਿ ਵਧੀਆ ਕਿ ਨਹੀਂ। ਪਰ ਜਾ ਕੇ ਦੇਖੋ, 26 June ਨੂੰ ਰਿਲੀਜ਼ ਹੋਈ ਹੈ ਕੈਰੀ ਓਨ ਜੱਟਾ 4।
2: ਇਦਾਂ ਕਰ ਕਰ ਕੇ ਮੜ ਕੇ
1: ਬਾਤ ਤਾਂ ਕਹਿਣਾ ਪੈਂਦਾ ਭਰਾ,
2: ਆਹੋ ਕਵਰ ਕਰਨਾ ਹੀ ਪੈਂਦਾ।
1: ਕਵਰ ਕਵਰ ਨਹੀਂ, ਗੁੱਡ ਫਿਲਮ, ਗੁੱਡ ਫਿਲਮ,
2: ਹਰ ਇੱਕ ਚੀਜ਼ ਨੂੰ ਕਵਰ ਕਰਨਾ ਪੈਂਦਾ, ਨਹੀਂ ਤੇ ਪਾਈ ਪਾਈ ਖਰਾਬ ਹੋ ਜਾਂਦੀ।
1: ਪਰ ਇੱਕ ਗੱਲ ਆ ਵੈਸੇ,
2: ਹਾਂ,
1: ਗਿੱਪੀ ਗਰੇਵਾਲ ਨੇ ਆਪਣਾ ਨੂੰ ਕੈਰੀ ਵਧੀਆ ਕੀਤਾ ਥਰੂ ਆਊਟ ਦਾ ਯਰ।
2: ਹਾਂ ਬਿਲਕੁਲ,
1: ਇਹ ਗੱਲ ਹੈ, ਖਿੱਚ ਕੇ ਸ਼ੇਵ ਕਰਦਾ ਪ੍ਰਧਾਨ, ਮਤਲਬ
2: ਹਰ ਇੱਕ ਚੀਜ਼ 'ਚ ਵੀ ਕੈਰੀ ਕਰਨਾ ਹੁੰਦਾ ਨਾ। ਹੁਣ ਕੈਰੀ ਕਰਨਾ ਇਹਦਾ ਮਤਲਬ ਇਹ ਨਹੀਂ ਆ ਵੀ ਇਕੱਲੀ ਸ਼ੇਵ ਹੀ ਕਰਨੀ ਆ ਜਾਂ ਇਕੱਲਾ ਮੂੰਹ ਹੀ ਕੈਰੀ ਕਰਨਾ। ਕੈਰੀ ਕਰਨੀਆਂ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਆ। ਹਾਲਾਂਕਿ ਚਲੋ ਕਈ ਕਰਦੇ ਵੀ ਆ, ਜਿਹੜੇ ਹੁਣ ਜੇ ਆਪਾਂ ਕਹਿ ਦਿੰਦੇ ਕਿ ਸਕਸੈਸਫੁਲ ਕੋਈ ਬੰਦਾ ਆ, ਤੇ ਉਹਦਾ ਇੱਕ ਇਹ ਵੀ ਪਾਰਟ ਆ ਕਿ ਉਹ ਆਪਣੇ ਆਪ ਨੂੰ ਕੈਰੀ ਵੀ ਵਧੀਆ ਕਰਦਾ ਵਾ, ਤੇ ਉਹ ਤਾਂ ਹੀ ਸਕਸੈਸਫੁਲ ਆ ਹਨਾ।
1: ਇਹ ਵੀ ਗੱਲ ਸਹੀ ਆ,
2: ਕਿਉਂਕਿ ਵੇਖੋ ਇੱਕ ਅਹਿਮ ਰੋਲ ਇਹ ਨਿਭਾਉਂਦਾ ਇੱਕ ਬੰਦੇ ਦੀ ਪਰਸਨੈਲਿਟੀ ਦੇ ਵਿੱਚ। ਹੁਣ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਤੁਸੀਂ ਆਪਾਂ ਜੇ ਗੱਲ ਕਰ ਲਈਏ ਕਿ ਆਪਾਂ ਲਾਉਂਦੇ ਪਾਉਂਦੇ ਕੀ ਆ, ਜੇ ਤੁਸੀਂ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਲਾਉਣਾ ਕੀ ਪਾਉਣਾ ਕੀ,
1: ਹਾਊ ਯੂ ਡਰੈਸ ਅਪ,
2: ਤੇ ਹੁਣ ਲਾਉਣਾ ਪਾਉਣਾ ਕੀ ਆ ਕਿ ਜਦੋਂ ਆਪਾਂ ਮੰਨ ਲਓ ਲਾਉਣਾ ਪਾਉਣਾ ਜਿੱਥੇ ਜਾਣਾ ਆਉਣਾ ਵਾ, ਉਹਦੇ ਨਾਲ ਕੀ ਆ ਫਸਟ ਇੰਪ੍ਰੈਸ਼ਨ ਆ ਇੱਕ, ਤੇ ਉਹ ਹੀ ਮੈਟਰ ਕਰਦਾ ਵਾ।
1: That is so right. ਆਪਾਂ ਕਹਿ ਦਿੰਦੇ ਹਾਂ ਨਾ ਕਿ ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ, ਪਰ ਇਹ ਗੱਲ ਨਹੀਂ ਆ।
2: ਹਾਂ,
1: ਕਿਤਾਬ ਕਵਰ ਤੋਂ ਹੀ ਪਛਾਣੀ ਜਾਂਦੀ ਹੈ,
2: ਜਿਹੜਾ ਕਵਰ ਦੇ ਉੱਤੇ 2 ਸਤਰਾਂ ਲਿਖੀਆਂ ਜਾਂਦੀਆਂ ਨਾ,
1: ਉਹੀ
2: ਉਤੋਂ ਹੀ ਪਤਾ ਲੱਗਦਾ ਵਾ ਵੀ ਵਿੱਚ ਕੀ ਆ ਕੱਢਣ ਪਾਉਣਾ।
1: ਖਾਸ ਕਰ ਅੱਜ ਦਾ ਜ਼ਮਾਨਾ ਜੋ ਇੰਨਾ ਫਾਸਟ ਆ ਹਨਾ, ਤੁਹਾਡਾ ਪਹਿਲਾ ਇੰਪ੍ਰੈਸ਼ਨ, ਤੁਹਾਡੇ ਪਹਿਲੇ ਬੋਲ, ਤੁਹਾਡੇ ਗੱਲ ਕਰਨ ਦਾ ਸਲੀਕਾ, ਤੁਹਾਡਾ ਉੱਠਣ ਬੈਠਣ ਦਾ ਸਲੀਕਾ, ਉਹਦੇ ਨਾਲ ਹੀ ਇਹ ਤੱਕ ਡਿਸਾਈਡ ਹੋ ਜਾਂਦਾ ਇਸ ਆਦਮੀ ਦੇ ਨਾਲ ਕੰਮ ਕਰਨਾ ਨਹੀਂ ਕਰਨਾ, ਇਸ ਨੂੰ ਬੰਦੇ ਨੂੰ ਜੋਬ ਦੇਣੀ ਹੈ ਨਹੀਂ ਦੇਣੀ ਆ, ਜਾਂ ਫਿਰ ਸਮਝੋ ਰਿਸ਼ਤੇ ਵਗੈਰਾ ਹੋਣ, ਜਾਂ ਫਿਰ ਡੇਟਿੰਗ ਲਾਈਫ ਵੀ ਹੋਵੇ ਬਈ। ਤੇ ਜੇ ਤੁਸੀਂ ਪਹਿਲੀ ਵਾਰੀ ਡੇਟ ਸ਼ੇਟ ਤੇ ਵੀ ਗਿਆ ਤਾਂ ਉੱਥੇ ਵੀ ਮਤਲਬ ਹਨਾ, ਬੰਦਾ ਕਹਿੰਦੇ ਬੱਤਾ ਮੰਗਾ ਲਈਏ, ਉਹ ਕੰਮ ਨਹੀਂ ਚੱਲ
2: ਓਏ ਠੰਡਾ ਲਿਆਈ, ਓਏ
0: ਠੰਡਾ ਲਿਆਈ,
2: ਓਏ ਸੌਟੀ ਵੜੀ ਲਿਆਈ ਨਾਲ ਬਾਅਦ ਚ ਰੋਟੀ ਦੇ, ਏਦਾਂ ਦੀ ਗੱਲ ਕਰੋਗੇ ਤੇ ਫਿਰ ਨਹੀਂ
0: ਕਰਸਾਂਟ ਕਰਸਾਂਟ ਉਹ ਨਹੀਂ ਚੱਲਦਾ, ਉਹ ਨਹੀਂ ਚੱਲਦਾ,
2: ਨਹੀਂ ਚੱਲਦਾ, ਜਾਂ ਕਹੋ
0: ਚਲਾਉਣਾ ਵੀ ਨਹੀਂ ਚਾਹੀਦਾ ਵੈਸੇ, ਬਿਲਕੁਲ
2: ਫੋਕ ਨਾ ਖਾਣਾ ਨਾ ਹੋਵੇ, ਉਹ ਚੀਜ਼ਾਂ ਨਾਈਸ ਨਹੀਂ,
0: ਮਤਲਬ
2: ਜੇ ਸੌਖੇ ਸ਼ਬਦਾਂ ਚ ਆਪਾਂ ਕਹਿ ਲਈਏ ਕਿ ਜਿਹੜਾ ਰੀਲ ਦਾ ਕਵਰ ਆ ਨਾ, ਉਹ ਜਿਹੜੀ ਕਵਰ ਫੋਟੋ ਆਪਾਂ ਲਾ ਦੀ ਉੱਥੋਂ ਹੀ ਰੀਲ ਚੱਲਦੀ ਹੈ,
0: ਰੀਲ ਉੱਥੋਂ ਹੀ ਚੱਲਦੀ ਆ, ਜਿਹੜੇ ਪਹਿਲੇ 3 ਸੈਕਿੰਡ ਨੇ ਨਾ ਉਹ ਜੇ ਉੱਚ ਰੁਕ ਗਏ ਉਹ ਹੀ ਹੋ ਗਿਆ।
2: ਕੀ ਬਾਤ ਹੈ ਵੇ ਜੱਟਾ, ਕੀ ਬਾਤ ਹੈ, ਕੱਲ ਸੀਗੀ ਦੇ ਨਾ ਬਤਾਈ ਰਾਤ ਹੈ,
0: ਨੋਟੀ ਨਹੀਂ ਹੋਣਾ ਮੇਰਾ
2: ਭਰਾਵਾ, ਗਾਣਾ ਜਿੱਤੇ ਆ ਗਿਆ, ਗੱਲ ਤਾਂ ਕੀ ਹੋ ਗਿਆ, ਆਪਣੇ ਤੇ ਨਾ ਸੀਰੀਅਸ ਲੈ ਜਾ ਕਰੋ ਤੁਸੀਂ,
0: ਓਕੇ ਬੇਬੀ, ਜਿਵੇਂ ਤੁਸੀਂ ਕਹੋ।
2: ਅੱਛਾ ਆਪਾਂ ਵਾਪਸ ਆਉਂਦੇ ਹਾਂ,
0: ਆਓ ਜੀ ਆਓ,
2: ਜਿੱਦਾਂ ਤੁਸੀਂ 3 ਸਕਿੰਟਾਂ ਦੀ ਗੱਲ ਕੀਤੀ, ਉਦਾਂ ਹੀ ਇਹਦੇ ਵਿੱਚ ਵੀ ਕਹਿੰਦੇ ਆ ਕਿ ਪਰਸਨੈਲਿਟੀ ਦੇ ਵਿੱਚ ਜਾਂ ਮੰਨ ਲਓ ਫਸਟ ਇੰਪ੍ਰੈਸ਼ਨ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ, ਜਦੋਂ ਆਪਾਂ ਪਹਿਲਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਜਿਹਨੂੰ ਤੁਸੀਂ ਜਿਹਨੂੰ ਨਹੀਂ ਪਤਾ ਤੁਹਾਡਾ, ਜਿਹੜਾ ਤੁਹਾਨੂੰ ਨਹੀਂ ਜਾਣਦਾ ਕਿਸੇ ਵੀ ਪੱਖੋਂ, ਉਹ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਨੂੰ ਜੱਜ ਕਰਦਾ ਵਾ, ਹਰ ਕੋਈ ਹਰ ਕਿਸੇ ਨੂੰ ਜੱਜ ਕਰਦਾ, ਭਾਵੇਂ ਆਪਾਂ ਜਿੰਨੇ ਮਰਜ਼ੀ ਕਹੀ ਜਾਈਏ ਨਹੀਂ ਜੀ ਨਹੀਂ ਅਸੀਂ ਨੀ ਕਿਸੇ ਨੂੰ ਜੱਜ
0: ਕਰੀਦਾ,
2: ਹਾਂ ਸਾਡੇ ਸਾਹਮਣੇ ਜਿੰਨਾ ਕੋਈ ਮਰਜ਼ੀ ਕੋਈ ਕਰੀ ਜਾਵੇ ਸਾਨੂੰ ਨਹੀਂ ਕੋਈ ਪਰਵਾਹ, ਅਸੀਂ ਆਪਣਾ ਆਪ ਵੇਖੀਦਾ, ਏਦਾਂ ਨਹੀਂ ਹੁੰਦਾ, ਅੱਖਾਂ ਖੁੱਲੀਆਂ ਨੇ ਰੱਬ ਨੇ ਦਿੱਤੀਆਂ ਵੇਖਣ ਨੂੰ ਦਿੱਤੀਆਂ, ਤੇ ਉਹ ਤੁਸੀਂ ਵੇਖਦੇ ਹੀ ਹੋ, ਤੇ ਉਹ ਵੇਖ ਕੇ ਆਟੋਮੈਟਿਕ ਹੀ ਦਿਮਾਗ ਜਿਹੜਾ ਵਾ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹ ਆਟੋ ਹੀ ਆਏ, ਤੁਸੀਂ ਆਪ ਨਹੀਂ ਕਰਦੇ, ਤੁਹਾਡਾ ਨਹੀਂ ਕਸੂਰ, ਇਹ ਹੋ ਜਾਂਦਾ, ਇਹ ਹੋਣਾ ਹੀ ਆ, ਤੇ ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਜੱਜ ਕੀਤਾ, ਤੇ ਉਦੋਂ ਹੀ ਤੁਹਾਨੂੰ ਉਹਦਾ ਪਤਾ ਲੱਗ ਜਾਣਾ ਵਾ, ਮੰਨ ਲਓ ਅਗਲਾ ਬੰਦਾ ਪਾ ਕੇ ਕੀ ਆਇਆ, ਸਮਾਈਲ ਕਿੱਦਾਂ ਕਰਨ ਡਿਆ ਵਾ, ਉਹਦਾ ਆਈ ਕੰਟੈਕਟ ਕਿੱਦਾਂ ਦਾ, ਕਿ ਹਾਂ ਮੈਨੂੰ ਆ ਕੇ ਵਧੀਆ ਮਿਲਿਆ ਵਾ, ਵੱਖਾਂ ਚੱਖਾਂ ਪਾਈਆਂ, ਕਿ ਕੋਨਫੀਡੈਂਸ ਲੈਵਲ ਕਿੰਨਾ ਕਿਆ, ਜਾਂ ਬੋਡੀ ਲੈਂਗੁਏਜ ਕਹਿ ਲਓ ਜਿਹੜੀ ਜਿਹੜੀ ਕਿ ਸਭ ਤੋਂ ਪਹਿਲੇ ਨੰਬਰ 'ਤੇ ਜਿਹੜੀ ਨੋਟਿਸ ਕੀਤੀ ਜਾਂਦੀ ਹੈ, ਕਿ ਤੁਸੀਂ ਆਏ ਹੋ, ਹੱਥ ਮਿਲਾਇਆ ਵਾ, ਜਾਂ ਮੰਨ ਲਓ ਡਿਪੈਂਡ ਪਾਉਣ ਤੁਹਾਡੇ ਕਿੱਡੀ ਕੁ ਨਜ਼ਦੀਕ ਆ, ਜੱਫੀ ਪਾਈ, ਜਾਂ ਮੰਨ ਲਓ ਦੂਰੋਂ ਹੀ ਹੈਲੋ ਕਰਤੀ, ਐਂ ਕਰਕੇ ਉਹ ਹਾਈ ਫਾਈ ਜਿਹੜਾ ਕਰਦੇ ਉਹ ਕਰਤਾ, ਐਂ ਕਰਕੇ ਜਿਹੜਾ ਕਰਦੇ ਆ,
0: ਫਿਸਟ ਬੰਪ, ਫਿਸਟ ਬੰਪ, ਫਿਸਟ ਬੰਪ,
2: ਹਾਂਜੀ
0: ਫਿਸਟ ਬੰਪ ਕਹਿੰਦੇ ਨੂੰ,
2: ਫਿਸਟ
0: ਫਿਸਟ ਬੰਪ,
2: ਹਾਂਜੀ ਫਿਸਟ ਬੰਪ,
0: ਹਾਂ
2: ਉਹ ਫਿਸਟ ਬੰਪ ਕਰਤਾ, ਜਾਂ ਦੂਜੀ ਮਤਲਬ ਕੁਝ ਵੀ,
0: ਹਾਂ ਮਤਲਬ ਤੁਹਾਡਾ ਗੈਸਚਰ ਕੀ, ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਕੀ ਹੈ, ਤੁਹਾਡੇ ਜੈਸਚਰ ਕੀ ਹੈ, ਬਹੁਤ ਮਾਇਨੇ ਰੱਖਦੇ ਆ, ਜਿੱਦਾਂ ਤੁਸੀਂ ਕਿਹਾ ਉਹਦੇ ਅੰਦਰ ਮੇਜਰ ਪੁਆਇੰਟ, ਜਦੋਂ ਅਸੀਂ ਵੱਡੇ ਹੁੰਦੇ ਹਾਂ ਤੇ ਸਾਨੂੰ ਇਹੀ ਸਮਝਾਉਣਾ ਕਿ ਜਿਹਦੇ ਨਾਲ ਗੱਲ ਕਰਨੀ ਹੈ ਕਿ ਆਈ ਕੰਟੈਕਟ ਮੇਨਟੇਨ ਕਰਨਾ, ਖਾਸ ਕਰ ਜਦੋਂ ਵੀ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੋ, ਪਰ ਇਹ ਵੀ ਨਹੀਂ ਕਿ ਇੱਦਾਂ ਵੇਖਣਾ ਸ਼ੁਰੂ ਕਰ ਦੋ ਅਗਲਾ ਕਹੇ ਕਿ ਆਪਣੀ ਪ੍ਰੋਬਲਮ ਕੀ ਹੈ, ਹੈ ਨਾ, ਕਿ ਬਟ ਇੱਕ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਪਏ ਹੋ, ਇੱਕ ਬੇਸਿਕ ਹੁੰਦੇ ਆ, ਹੈ ਨਾ, ਮੈਨਰਸ, ਕੀ ਆਈ ਕੰਟੈਕਟ, ਸਿੱਧੇ ਖੜੇ ਹੋਣਾ, ਹੈ ਨਾ, ਬਹੁਤ ਜ਼ਰੂਰੀ ਹੈ, ਜੇ ਤੁਹਾਡੇ ਮੋਢੇ ਡਿੱਗੇ ਪਏ ਆ, ਹੈ ਨਾ, ਤੇ ਇਟ ਸ਼ੋਜ਼ ਵੀਕਨੈਸ, ਤੇ ਬੜੀਆਂ ਥਾਵਾਂ ਤੇ ਚੀਜ਼ਾਂ ਕੰਮ ਨਹੀਂ ਆਉਂਦੀਆਂ, ਖਾਸ ਕਰ ਇੱਥੇ ਦੇ ਏਰੀਆਜ਼ ਦੇ ਅੰਦਰ ਜਿੱਥੇ ਹਰ ਚੀਜ਼ 'ਚ ਐਨਾਲਿਸਿਸ ਇੰਨਾ ਹੁੰਦਾ, ਇੰਨਾ ਵੇਖਦੇ ਆ ਤੁਹਾਨੂੰ। ਅੱਛਾ ਇੱਕ ਨਾ ਅੰਦਰ ਇਹ ਵੀ, ਚਲੋ ਬੋਡੀ ਲੈਂਗੁਏਜ ਦੀ ਗੱਲ ਆ, ਮੇਰਾ ਇਹ ਪਰਸਨਲ ਮੰਨਣਾ ਬਲਕਿਰਤ, ਕਿ ਬੰਦਾ ਜਿੰਨਾ ਅੰਦਰੋਂ ਨਾ ਆਪਣੇ ਆਪ ਨਾਲ ਸੱਚਾ ਕਿ ਦਿਸ ਇਜ਼ ਮਾਈ ਪਰਸਨੈਲਿਟੀ, ਮੈਂ ਤਾਂ ਇਹ ਹਾਂ, ਓਨਾ ਹੀ ਉਹ ਬੈਟਰ ਉੱਭਰ ਕੇ ਆਉਂਦਾ, ਓਨਾ ਹੀ ਉਹਦੇ ਅੰਦਰ, ਮਤਲਬ ਜਿੰਨਾ ਕੋ ਕਰਿਜ਼ਮਾ ਆਪਣੇ ਆਸੇ ਪਾਸੇ ਫੈਲਾ ਸਕਦਾ ਉਹ ਫੈਲਾ ਲੈਂਦਾ। ਕਈ ਲੋਕ ਦੂਸਰੇ ਦੀ ਲਾਈਫ ਨੂੰ ਮਿਮਿਕ ਕਰਨ ਦੀ ਕੋਸ਼ਿਸ਼ ਕਰਦੇ ਆ, ਜਿੱਦਾਂ ਦੇ ਉਹ ਉੱਠਦੇ ਬੈਠਦੇ ਆ, ਜਿੱਦਾਂ ਦੇ ਉਹ ਡਰੈਸਅਪ ਹੁੰਦੇ, ਉਹਨੂੰ ਮਿਮਿਕ ਕਰਨਾ ਸ਼ੁਰੂ ਕਰਦੇ ਆ, ਸਭ ਤੋਂ ਮਾੜੀ ਚੀਜ਼ ਉਹ ਆ, ਉਹ ਤਾਂ ਬਿਲਕੁਲ ਹੀ ਨਾ ਕਰੋ।
2: ਉਹ ਵੇਖੋ ਗੱਲ ਤੁਹਾਡੀ ਠੀਕ ਆ, ਪਰ ਮੈਂ ਮਤਲਬ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਤੁਹਾਡੇ ਨਾਲ ਸਹਿਮਤ ਤਾਂ ਨਹੀਂ ਆ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਚੰਗੀ ਚੀਜ਼ ਜਿਹੜੀ ਉਹ ਸਿੱਖ ਲੈਣੀ ਚਾਹੀਦੀ ਆ।
0: ਹੁਣ
2: ਇਹ ਜ਼ਰੂਰ ਆ ਕਿ ਇਹ ਜ਼ਰੂਰ ਆ ਕਿ ਤੁਸੀਂ ਆਪਣਾ ਜਿਹੜਾ ਉਹ ਆਪਣੇ ਅੰਦਰਲਾ ਜਿਹੜਾ ਤੁਹਾਡਾ ਆਪ ਆ ਉਹ ਨਾ ਛੱਡੋ, ਉਹ ਤੁਸੀਂ ਕੈਰੀ ਕਰਕੇ ਖੜੋ ਹਰ ਕਿਤੇ ਜਿੱਥੇ ਜਾਂਦੇ ਹੋ, ਜੋ ਤੁਸੀਂ ਮੰਨ ਲਓ ਜਿੱਦਾਂ ਦੇ ਵੀ ਤੁਸੀਂ ਅੰਦਰੋਂ ਹੈਗੇ ਹੋ, ਚੰਗੇ ਮਾੜੇ ਜੋ ਵੀ ਆ, ਹੈ ਨਾ, ਜਿੱਦਾਂ ਦਾ ਤੁਹਾਡਾ ਨੇਚਰ ਆ ਉਹਨੂੰ ਉੱਥੇ ਜਾ ਕੇ ਉੱਦਾਂ ਦਾ ਤੁਸੀਂ ਮਤਲਬ ਨੈਚੁਰਲ ਰੱਖੋ। ਪਰ ਹਾਂ, ਜੇ ਤੁਹਾਨੂੰ ਕੋਈ ਉੱਠਣ ਬਹਿਣ ਦਾ ਤਰੀਕਾ, ਖਾਣ ਪੀਣ ਦਾ ਤਰੀਕਾ, ਆਉਣ ਜਾਣ ਦਾ ਤਰੀਕਾ, ਰਹਿਣ ਸਹਿਣ ਦਾ ਤਰੀਕਾ, ਕੋਈ ਵੀ ਕਿਸੇ ਨਾਲ ਵਿਚਰਨ ਦਾ ਤਰੀਕਾ, ਕਿਤੇ ਤੁਹਾਨੂੰ ਲੱਗਦਾ ਵਾ ਕਿ ਯਾਰ ਆਹ ਮੇਰਾ ਜਿਹੜਾ ਉਹ ਕਿਤੇ ਹਲਕਾ ਆ, ਜਾਂ ਮੇਰਾ ਠੀਕ ਨਹੀਂ ਆ, ਮੈਂ ਇਹਦਾ ਜ਼ਿਆਦਾ ਵਧੀਆ ਵਾ, ਜਾਂ ਮੈਂ ਕੋਈ ਤੁਹਾਨੂੰ ਸਿਖਾ ਹੀ ਦਿੰਦਾ, ਮੰਨ ਲਓ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ ਲਿਆ ਕਰ, ਕਿਉਂਕਿ ਜਿਹੜਾ ਤੁਹਾਡਾ ਆਪਣਾ ਉਹ ਤੁਹਾਡੇ ਲਈ ਕੰਸਰਨਿੰਗ ਹੁੰਦਾ ਵਾ, ਹੈ ਨਾ, ਹੁਣ ਉਹ ਤੁਹਾਨੂੰ ਦੱਸੂਗਾ ਵੀ ਯਾਰ ਆਹ ਚੀਜ਼ ਨਾ ਥੋੜ੍ਹੀ ਜਿਹੀ ਇਹਨੂੰ ਇੱਦਾਂ ਕਰ ਲਾ ਵੀ ਹੋਰ ਵਧੀਆ ਤੇਰੇ ਲਈ, ਹੈ ਨਾ, ਕਿਉਂਕਿ ਅਨੈਰਿਸ ਕਰਕੇ ਦੱਸਦਾ ਬੰਦਾ ਚੰਗੇ ਲਈ, ਅਤੇ ਉਹ ਚੀਜ਼ ਉਹਨੂੰ ਚੇਂਜ ਕਰ ਲੈਣੀ ਚਾਹੀਦੀ ਆ, ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਉਹ 100% ਪਰਫੈਕਟ ਹੋ।
0: ਹਾਂ,
2: ਹੋ ਸਕਦਾ ਤੁਸੀਂ 70% ਠੀਕ ਹੈ ਅਤੇ 30% ਚੀਜ਼ਾਂ ਤੁਹਾਡੀਆਂ ਚੇਂਜ ਕਰ ਲੈਣੀਆਂ।
0: ਐਗਜ਼ੈਕਟਲੀ ਸਹੀ, ਸੈਕਿੰਡ ਪੁਆਇੰਟ ਮੇਜਰ ਇਹੀ ਆਉਂਦਾ ਇਸ ਕੰਮ ਦੇ ਅੰਦਰ ਕਿ ਈਗੋ ਨਾਲ ਨਹੀਂ ਆਪਣੇ ਆਪ ਨੂੰ ਅਟੈਚ ਕਰਕੇ ਰੱਖਣਾ ਕਿ ਯਾਰ ਮੈਂ ਕਿਉਂ ਸਿੱਖਾਂ, ਜਾਂ ਮੈਂ ਕਿਉਂ ਕਿਸੇ ਨੂੰ,
2: ਮੈਂ ਕਿਉਂ ਕਿਸੇ ਦੀ ਗੱਲ ਕੋਈ ਫੋਲੋ ਕਰਾਂ, ਜਾਂ ਮੈਂ ਕੋਈ ਕਿਸੇ ਦੀ ਕਿਉਂ ਸੁਣਾ, ਹੈ ਨਾ।
0: ਸਾਡੇ ਨਾ ਕਲਚਰ ਦੇ ਅੰਦਰ ਆਹ ਚੀਜ਼
1: ਖਾਸ ਕਰ ਪੰਜਾਬੀ ਫਿਲਮਾਂ ਕਹਿ ਲਈਆਂ ਗਾਣਿਆਂ ਥਰੂ ਇਹ ਮੈਨੂੰ ਸਭ ਤੋਂ ਜ਼ਿਆਦਾ ਗੁਰੇਜ਼ ਇਸ ਚੀਜ਼ ਦਾ ਮੈਨੂੰ ਡਰੱਗ ਕਲਚਰ ਜਾਂ ਗਨ ਕਲਚਰ ਦੇ ਗਾਣੇ ਵੀ ਆਉਂਦੇ ਨਾ ਮੈਂ ਫਿਰ ਵੀ ਸ਼ਾਇਦ 1% ਉਹਦਾ ਸੋਚਦਾ ਕਿ ਯਾਰ ਕੋਈ ਇੰਨਾ ਜ਼ਿਆਦਾ ਬੇਵਕੂਫ ਨਹੀਂ ਕਿ ਫੋਲੋ ਕਰਨਾ ਸ਼ੁਰੂ ਕਰ ਦੇਵੇ ਅਚਾਨਕ ਹੈ ਨਾ ਕਿ ਠੀਕ ਹੈ ਗਾਣਿਆਂ ਨੂੰ ਗਾਣੇ ਵਕਣ 'ਚ ਕਹਿੰਦੇ ਕਿ ਠੀਕ ਹੈ ਗਾਣਿਆਂ ਨੂੰ ਗਾਣਿਆਂ ਮੰਗ ਲਓ ਪਰ ਆਈ ਬਿਲੀਵ ਕਿ ਚਲੋ ਉਹ ਵੀ ਨਹੀਂ ਹੋਣੀਆਂ ਚਾਹੀਦਾ ਇਹ ਚੀਜ਼ਾਂ ਪਰ ਉਸ ਤੋਂ ਜ਼ਿਆਦਾ ਪਤਾ ਕੀ ਖਤਰਨਾਕ ਹੈ ਜਿਹੜਾ ਆਪਾਂ ਨਾ ਬਹੁਤ ਮਾਣ ਕਰਦੇ ਹਾਂ ਕਿ ਲੈ ਅਸੀਂ ਦੇਸੀ ਹਾਂ ਜੀ ਲੈ ਸਾਨੂੰ ਨਹੀਂ ਫਰਕ ਪੈਂਦਾ ਬਈ ਸਹੀ ਕਿ ਨਹੀਂ ਆਹ ਮੈਨੂੰ ਕੰਮ ਨਾ ਇਹ ਮੈਨੂੰ ਗੱਲ ਨਹੀਂ ਸਮਝ ਆਉਂਦੀ ਕਿ ਲੈ ਤਾਂ ਕੀ ਹੋਇਆ ਤੁਸੀਂ ਖਾਂਦੇ ਹੋ ਫੋਰਕਾਂ ਨਾਲ ਅਸੀਂ ਨਹੀਂ ਖਾਂਦੇ ਜੀ ਅਸੀਂ ਚਾਹ ਕਹੀ ਦੀ ਹੈ ਜੀ ਨਹੀਂ ਯਾਰ ਡਜ਼ਨਟ ਲੁੱਕ ਨਾਈਸ ਹਨਾ
4: ਆਹੋ ਤੁਸੀਂ ਰੱਖੋ ਆਪਣਾ ਆਪਾਂ ਇੱਦਾਂ ਹੀ ਰੱਖਾਂਗੇ ਆਪਾਂ ਨਹੀਂ ਬਦਲਦੇ
1: ਕਿੰਨਾ ਡਿਫਰੈਂਟ ਹੈ ਅੱਛਾ ਵੱਡੀ ਗੱਲ ਪਤਾ ਕੀ ਹੈ ਇਹ ਨਾ ਬੜਾ ਸਿਸਟਮੈਟਿਕਲੀ ਸਾਨੂੰ ਇਹ ਇਸ ਪ੍ਰੋਪਾਗੈਂਡਾ ਚ ਫਸਾਤਾ ਕਿ ਮਿੱਟੀ ਨਾਲ ਮਿੱਟੀ ਹੋ ਕੇ ਰਹੋ ਮਿੱਟੀ ਨਾਲ ਜੁੜੋ ਉਹ ਜ਼ਰੂਰੀ ਹੈ ਯਾਰ ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ ਪਰ ਅਸੀਂ ਭੁੱਲ ਗਏ ਸਭ ਤੋਂ ਜ਼ਿਆਦਾ ਮਾਡਰਨ ਲਿਟਰੇਚਰ ਪੁਰਾਣੇ ਸਮਿਆਂ ਦਾ ਕਿੱਥੋਂ ਆਇਆ ਪੰਜਾਬ ਠੀਕ ਹੈ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਪੰਜਾਬੀ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਸਭ ਤੋਂ ਜ਼ਿਆਦਾ ਲਫ਼ਜ਼ ਕਿਹੜੇ ਨੇ ਫਾਰਸੀ ਦੇ ਮਤਲਬ ਕਿ ਫੋਰਨ ਲੈਂਗੁਏਜ ਦੇ ਲਫ਼ਜ਼ ਮਤਲਬ ਅਸੀਂ ਅਡੋਪਟ ਕੀਤੇ ਨਾ ਫਿਰ ਇਹੀ ਗੱਲ ਆ ਮਤਲਬ ਕਿ ਸਾਡੇ ਬਜ਼ੁਰਗ ਜਿਹੜੇ ਸ਼ਾਇਦ 300-400-500 ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ ਉਹ ਕਿੰਨੇ ਪ੍ਰੋਗਰੈਸਿਵ ਸੀਗੇ ਉਹ ਬਾਕੀ ਇੰਡੀਅਨ ਸਬ ਕੰਟੀਨੈਂਟ ਨਾਲੋਂ ਕਿੰਨੇ ਮਾਡਰਨ ਸੀਗੇ ਸਹੀ ਕਿ ਨਹੀਂ ਕਿਉਂਕਿ ਸਪੋਰਟਸ ਉਹਨਾਂ ਕੋਲ ਆਇਆ ਫਿਲੋਸਫੀ ਉਹਨਾਂ ਕੋਲ ਆਈ ਜਿੰਨੀ ਫਿਲੋਸਫੀ ਉੱਥੋਂ ਨਿਕਲੀ ਹੈ ਆਹ ਬਾਬਾ ਬੁੱਲੇ ਸ਼ਾਹ ਦਾ ਹੀ ਮੈਂ ਐਗਜ਼ਾਮਪਲ ਲੈ ਲਵਾਂ ਪੂਰੇ ਇੰਡੀਆ 'ਚ ਕਿੰਨੇ ਕੁ ਹੋਰ ਹੋਣਗੇ ਵਿਰਲੇ ਹੀ ਹੋਣਗੇ ਹਾਸ਼ਿਮ ਭੀਲੂ ਕਿੰਨੇ ਲੋਕ ਨੇ ਕਿਆ ਕਿਆ ਚੀਜ਼ਾਂ ਕਹੀਆਂ ਹਰ ਤਰ੍ਹਾਂ ਦਾ ਧਰਮ ਅਪਣਾਇਆ ਗਿਆ ਮੰਨਿਆ ਗਿਆ ਇੱਕ ਮਤਲਬ ਇੰਨੀ ਵੱਡੀ ਲੀਕ ਤੋਂ ਆਉਂਦੇ ਇੰਨੀ ਤਗੜੀ ਆਪਾਂ ਲੈਗੇਸੀ ਤੋਂ ਆਉਂਦੇ ਹਾਂ ਅਤੇ ਅਸੀਂ ਹੁਣ ਆਪਣੇ ਆਪ ਨੂੰ ਬਣਾ ਲਿਆ ਨਹੀਂ ਅਸੀਂ ਨਹੀਂ ਸਿੱਖਦੇ ਜੀ ਅਸੀਂ ਕੀ ਲੈਣਾ ਅਸੀਂ ਤਾਂ ਜੀ ਜੋ ਹੈਗੇ ਹੈਗੇ ਹਾਂ
4: ਜਾਂ ਅਸੀਂ ਅਸੀਂ ਇਸ ਤਰੀਕੇ ਨਾਲ ਕਰ ਲਿਆ ਕਿ ਸਾਡੇ ਨੇ ਨਾ ਕਦੀ ਸੁਣਿਆ ਸੀ ਨਾ ਕਦੀ ਕਿਸੇ ਨੂੰ ਫੋਲੋ ਕੀਤਾ ਤੇ ਅਸੀਂ ਵੀ ਨਹੀਂ ਕਰਨਾ ਹਾਲੇ ਕਿ ਆਪਾਂ ਜਾਣਦੇ ਹੈ ਨਹੀਂ ਕਿ ਰਿਐਲਿਟੀ
1: ਅਸੀਂ ਜਾਣਦੇ ਨਹੀਂ ਹਾਂ ਜਦੋਂ ਅਸੀਂ ਆਪਣੇ ਰਾਈਟਰ ਪੜ੍ਹਦੇ ਹਾਂ ਨਾ ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਸਮੇਂ ਤੋਂ ਅੱਗੇ ਦੀਆਂ ਗੱਲਾਂ ਲਿਖੀਆਂ ਸਹੀ ਕਿ ਨਹੀਂ
4: ਨਾਲੇ ਵੈਸੇ ਵੀ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਫਿਤਰਤ ਹੈ ਕਿ ਜਦੋਂ ਤੁਸੀਂ ਮੰਨ ਲਓ ਕਿਸੇ ਕੋਲ ਕੁਛ ਸਿੱਖਣਾ ਆ ਜਾਂ ਪੁਰਾਣੇ ਸਮੇਂ ਤੋਂ ਕੁਛ ਸਿੱਖਣਾ ਵੱਡੇ ਵਡੇਰਿਆਂ ਤੋਂ ਕੁਛ ਸਿੱਖਣਾ ਤੇ ਆਪਾਂ ਜਿਹੜੀ ਚੀਜ਼ ਸਾਨੂੰ ਲੱਗਦੀ ਆ ਅਸੀਂ ਉਹੀ ਸਿੱਖਦੇ ਹਾਂ ਆਪਾਂ ਸਾਰਾ ਨਹੀਂ ਸਿੱਖਦੇ ਨਾ ਕਿਸੇ ਕੋਲ ਹੁਣ ਮੰਨ ਲਓ ਕਿਸੇ ਦੀ ਲਿਆਕਤ ਆ ਜਾਂ ਕਿਸੇ ਦਾ ਠਹਿਰਾ ਆ ਉਹ ਆਪਾਂ ਹੋ ਸਕਦਾ ਆਪਾਂ ਵੇਖੀਏ ਹੀ ਨਾ ਕਿ ਵੀ ਕਿਸੇ 'ਚ ਇਹ ਵੀ ਹੈਗਾ ਅਤੇ ਇਹ ਵੀ ਮੈਂ ਸਿੱਖਣਾ ਵਾ ਆਪਾਂ ਹੋ ਸਕਦਾ ਉਹਦਾ ਇਕੱਲਾ ਜਿੰਨੀ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੋਰਮਲ ਗੱਲ ਕਰੀਏ ਅਤੇ ਆਪਾਂ ਕਿਸੇ ਦਾ ਗੁੱਸਾ ਹੀ ਸਿੱਖ ਲਿਆ ਬੋਲਣ ਦਾ ਤਰੀਕਾ ਹੀ ਸਿੱਖ ਲਿਆ ਇਕੱਲਾ ਮੰਨ ਲਓ ਅਤੇ ਉਹ ਹੋ ਸਕਦਾ ਉਹਦਾ ਬੋਲਣ ਦਾ ਤਰੀਕਾ ਨਹੀਂ ਠੀਕ ਪਰ ਉਹਦੇ 'ਚ ਹੋਰ ਜਿਹੜੀਆਂ 36 ਚੀਜ਼ਾਂ ਨੇ ਉਹ ਤੁਸੀਂ ਵੇਖੀਆਂ ਸਿੱਖੀਆਂ ਹੀ ਨਹੀਂ ਉਹ ਠੀਕ ਸੀਗੀਆਂ ਆਪਾਂ ਨੂੰ ਮੰਨ ਲਓ ਜੇ ਸਾਨੂੰ ਬੋਲਣ ਦੇ ਤਰੀਕੇ ਦੀ ਸਿੱਖਣ ਦੀ ਲੋੜ ਆ ਸਿਰਫ ਆਪਾਂ ਉਹ ਕਿਸੇ ਦਾ ਚੁੱਕਿਆ ਤੇ ਉਹ ਆਪਾਂ ਸਿੱਖੇ ਤੇ ਉਹਨੂੰ ਵੈਲੂਏਟ ਕਰਤਾ ਵੀ ਹਾਂ ਡਨ ਹੋ ਗਿਆ ਹੁਣ ਆਪਾਂ ਇੱਦਾਂ ਹੀ ਕਰਨਾ ਤੇ ਉਹ ਸਾਦਾ ਆਪਾਂ ਉਹ ਵੀ ਕਿਸੇ ਦਾ ਉਹੀ ਗਲਤ ਹੋਵੇ ਤੇ ਆਪਾਂ ਉਹੀ ਚੁੱਕ ਕੇ ਗਾ ਕੰਟੀਨਿਊ ਕਰਦੇ
1: ਜਾਂ ਫਿਰ ਹੋ ਸਕਦਾ ਕਿ ਯਾਰ ਸਾਡੀ ਪਰਸਨੈਲਿਟੀ ਨਾਲ ਹੀ ਮੈਚ ਨਹੀਂ ਖਾਂਦਾ ਮੇਰੀ ਲਾਈਫ ਸਟਾਈਲ ਦੇ ਨਾਲ ਉਹ ਮੈਚ ਨਹੀਂ ਖਾਂਦਾ
4: ਹਾਂ
1: ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਮਿਮਿਕਿੰਗ ਮੈਂ ਜਦੋਂ ਕਹਿੰਦਾ ਕਿ ਆਪਾਂ ਮਿਮਿਕ ਨਹੀਂ ਕਰਨਾ ਆਪਾਂ ਦੂਸਰੇ ਪਾਸੇ ਕਹਿੰਦੇ ਕਿ ਆਪਾਂ ਲੋਕਾਂ ਤੋਂ ਹੀ ਸਿੱਖਦੇ ਹਾਂ ਇਹੀ ਤਾਂ ਛੋਟੀ ਜਿਹੀ ਲਾਈਨ ਆ ਕਿ ਮੈਂ ਕਿਸੇ ਤੋਂ ਜੇ ਮੈਂ ਤੇਰੇ ਤੋਂ ਕੋਈ ਚੀਜ਼ ਸਿੱਖਦਾ ਪਿਆ ਹਨਾ ਉਹ ਮੈਂ ਤਾਂ ਹੀ ਸਿੱਖ ਪਾਊਂਗਾ ਜੇ ਮੈਨੂੰ ਪਤਾ ਮੇਰੀ ਲਾਈਫ ਦੇ ਅੰਦਰ ਉਹਦੀ ਵੈਲਿਊ ਐਡ ਹੋ ਜਾਣੀ ਆ ਪਰ ਕਈ ਲੋਕ ਕਹਿੰਦੇ ਕਿ ਮੈਂ ਆਪਣੀ ਲਾਈਫ ਹੀ ਬਦਲ ਦੇਣੀ ਹੈ ਕਿ ਮੈਂ ਪੂਰਾ ਦਾ ਪੂਰਾ ਦੂਸਰੇ ਵਕਨ ਹੋ ਜਾਣਾ ਉਹ ਨਹੀਂ ਹੋਣਾ ਚਾਹੀਦਾ
4: ਉਹ ਤੇ ਵੇਖੋ ਉਹ ਤੇ ਫਿਰ ਫੇਕਨੈਸ ਹੋ ਗਈ
1: ਉਹੀ ਗੱਲ ਹੋ ਗਈ ਕਿ ਸਮਝੋ ਮੈਂ ਪਾਨਾ ਜੀ ਕੁਰਤਾ ਪਜਾਮਾ ਤੇ ਤੇਰੀ ਜੀਨ ਵਧੀਆ ਲੱਗ ਗਈ ਮੈਂ ਜੀਨ ਦੇ ਨਾਲ ਕੁਰਤਾ ਪਾ ਲਿਆ ਨਾ ਮਜ਼ਾ ਉਹ ਨਾ ਇੱਧਰ ਦੇ ਨਾ ਉੱਧਰ ਦੇ ਵਾਲੀ ਗੱਲ ਹੋ ਗਈ ਨਾ
4: ਕਿ
1: ਕੋਟ ਪਹਿਨਣਾ ਸਪੋਰਟ ਸ਼ੂ ਪਾ ਲੈ ਨਿਊ ਬੈਲੈਂਸ ਉਹ ਕੰਮ
4: ਉਹਦੇ ਨਾਲ ਫਿਰ ਇਹ ਹੁੰਦਾ ਕਿ ਮੰਨ ਲਓ ਤੁਸੀਂ ਤੁਸੀਂ ਤੁਸੀਂ ਨਹੀਂ ਹੋ ਤੁਸੀਂ ਕੋਈ ਬਣ ਗਏ ਤੇ ਜਦੋਂ ਕੋਈ ਬਣ ਗਏ ਫਿਰ ਕੋਈ ਹੋ ਗਏ ਫਿਰ ਤੁਸੀਂ ਹੈ ਹੀ ਨਹੀਂ ਤੇ ਫਿਰ ਤੁਸੀਂ ਕਿੱਦਾਂ ਆਪਣਾ ਵਜੂਦ ਬਣਾ ਲਓਗੇ ਜਾਂ ਤੁਸੀਂ ਕੀ ਆਪਣੇ ਆਪ ਨੂੰ ਅੱਗੇ ਕੀ ਕੈਰੀ ਕਰ ਲਓਗੇ ਕਿਉਂਕਿ ਤੁਸੀਂ ਰਹੇ ਹੀ ਨਹੀਂ
1: ਬਿਲਕੁਲ
4: ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹੈ ਬਾਕੀ ਅੱਗੇ ਹੋਰ ਵੀ ਆਪਾਂ ਤੁਹਾਡੇ ਨਾਲ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ ਹੈਗੇ ਨਿੱਕੇ
1: ਆਪਾਂ ਨੂੰ ਡਿਸਕਸ ਕਰਾਂਗੇ
4: ਫਸਟ ਇੰਪਰੈਸ਼ਨ ਬੜੀ ਵਾਰੀ ਸੁਣਿਆ ਵਾ ਹਨਾ ਇਹ ਨਿਗਾਹ ਜੀ ਗੱਲ ਆ ਅਸੀਂ ਜਿੱਥੇ ਜਾਈਦਾ ਵਧੀਆ ਇੰਪਰੈਸ਼ਨ ਹੀ ਪਾਈਦਾ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਵੇਲੇ ਕਿ ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ ਹੋ ਜਾਂ ਇੱਦਾਂ ਦੀ ਕੋਈ ਹਰਕਤ ਕਰ ਦਿੰਦੇ ਹੋ ਜਾਂ ਇੱਦਾਂ ਦਾ ਕੋਈ ਮੰਨ ਲਓ ਉੱਥੇ ਗੈਸਚਰ ਦੇ ਦਿੱਤਾ ਤੁਸੀਂ ਕਿਸੇ ਨੂੰ ਕਿੱਦਾਂ ਵੇਖਿਆ ਕਿੱਦਾਂ ਮਿਲੇ ਕਿੱਦਾਂ ਗੱਲ ਕਿੱਦਾਂ ਸ਼ੁਰੂ ਕਿੱਦਾਂ ਕੀਤੀ ਬਾਅਦ 'ਚ ਭਾਵੇਂ ਜੋ ਮਰਜ਼ੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਜਾਂ ਆਪਣੇ ਆਪ ਨੂੰ ਵਧੀਆ ਤੁਸੀਂ ਕੀਤਾ, ਪਰ ਉਹ ਸਦਾ ਤੁਹਾਡਾ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਠੀਕ, ਅਗਲੇ ਨੂੰ
1: ਤੁਹਾਡੇ ਮਨ ਚ ਨਹੀਂ ਸੀ ਕੋਈ ਏਦਾਂ ਦੀ ਗੱਲ, ਪਰ ਤੁਹਾਡਾ ਗੱਲਬਾਤ ਕਰਨ ਦਾ ਤੁਹਾਡਾ
4: ਆਚਰਣ ਅਗਲੇ ਨੂੰ ਲੱਗ ਗਿਆ, ਮਤਲਬ ਤੁਹਾਡੇ ਲਹਿਜੇ ਤੋਂ
1: ਤਰੀਕਾ ਕੀ ਹੈ
4: ਤੇ ਬਸ ਫਿਰ ਉਹ ਉੱਥੇ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ। ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ, ਆਪਾਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਦੀ ਇਹ ਠੀਕ ਹੋਣ ਵਾਲੀ ਆ ਜਾਂ ਅਸੀਂ ਬੜੇ ਮਤਲਬ ਇਸ ਚੀਜ਼ ਦੇ ਵਿੱਚ ਅਸੀਂ ਨਹੀਂ ਹੈਗੇ, ਤਾਂ ਹੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਸੋਚ ਵਿਚਾਰ ਕਰਦੇ ਰਹਿੰਦੇ
1: ਹਾਂ। ਕਦੀ ਫਿਟਨੈਸ ਦਾ ਪੁੱਛਣਾ ਹੋਵੇ ਉਹਨੂੰ ਨਾ ਪੁੱਛੋ ਜਿਹਦੇ ਬਹੁਤ ਮਸਲ ਨੇ, ਉਹਨੂੰ ਪੁੱਛੋ ਜਿਹੜਾ ਤੁਹਾਡੇ ਸਾਹਮਣੇ ਕਿ ਯਾਰ ਇਹ ਹੁਣ ਇਹ ਬੰਦਾ ਹੁਣ ਪ੍ਰੋਗਰੈਸ ਕਰਦਾ ਦੱਸਦਾ ਪਿਆ, ਪਹਿਲੇ ਮੈਂ ਦੇਖਦਾ ਬੜਾ ਭਾਰਾ, ਹੁਣ ਥੋੜਾ ਪਤਲਾ ਹੋਇਆ, ਕਿਉਂਕਿ ਉਹਨੇ ਤੁਹਾਨੂੰ ਜੋ ਸਿੱਖਿਆ ਦੇ ਰਹੀ ਜਾਂ ਨੌਲੇਜ ਦੇ ਰਹੀ
4: ਬਿਲਕੁਲ ਆਲਰੇਡੀ ਉਹ ਅਨਦਰ ਲੈਵਲ ਤੇ ਆ।
1: ਐਡਵਾਂਸ ਐਡਵਾਂਸ ਪੜ੍ਹਾਈ ਤਾਂ ਕਰਾਂਗੇ ਨਾ ਜਦੋਂ ਪੰਜਵੀਂ ਛੇਵੀਂ ਸੱਤਵੀਂ ਦਸਵੀਂ ਦੀ ਪੱਕੀ ਹੋ ਜਾਏਗੀ।
4: ਨਾਲੇ ਜਿਹੜੀ ਤੁਸੀਂ ਗੱਲ ਕਹੀ ਨਾ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰਫੈਕਟ ਹੋ ਜਾਂਦਾ ਨਾ, ਬਹੁਤ ਜ਼ਿਆਦਾ ਹੀ ਪਰਫੈਕਸ਼ਨ ਦੇ ਵਿੱਚ ਚੱਲ ਜਾਂਦਾ, ਉਹਦੇ ਕੋਲੋਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਵੀ ਉਹਦੇ ਕੋਲੋਂ ਸਿੱਖਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆ। ਮਤਲਬ ਮੈਂ ਪ੍ਰੈਫਰ ਨਹੀਂ ਕਰੂੰਗਾ ਕਿ ਮੈਂ ਉਹਦੇ ਕੋਲੋਂ ਸਿੱਖੂੰਗਾ ਜਿਹੜਾ ਉਸ ਰਾਹ ਦੇ ਉੱਤੇ ਚੱਲਣ ਡਿਆ ਵਾ, ਵਧੀਆ ਪ੍ਰੋਗਰੈਸ ਕਰਨ ਡਿਆ ਵਾ ਹਾਲੇ, ਪਰ ਉਹ ਖੁਦ ਸਟਰਗਲ ਦੇ ਟਾਈਮ 'ਚ ਆ, ਪਰ ਮੈਂ ਉਹਦੇ ਕੋਲੋਂ ਹੌਲੀ ਹੌਲੀ ਉਹ ਪੁਆਇੰਟ ਸਿੱਖੂੰਗਾ।
1: ਯਾਰ ਸਿੱਧਾ ਪੁਆਇੰਟ ਆ ਸਮਝ ਮੈਂ,
4: ਕਿਉਂਕਿ ਜਿਹੜਾ ਬੰਦਾ ਹੈਗਾ ਨਾ ਮੈਨੂੰ ਲੱਗਦਾ ਕਿ ਉਹ ਮਤਲਬ ਉਹਨੇ ਤੁਹਾਨੂੰ ਜੇ ਸਿਖਾਉਣਾ ਵੀ ਆ ਤੇ ਉਹਨੇ ਹੋਰ ਚੀਜ਼ਾਂ ਸਿਖਾਉਣੀਆਂ, ਕਿਉਂਕਿ ਉਹ ਨਦਰ ਲੈਵਲ ਤੇ ਆ।
1: ਬਿਲਕੁਲ ਹਾਂ,
4: ਉਹਦੀ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਤੁਸੀਂ ਸਿੱਖਣੀਆਂ। ਸਿੰਪਲ ਜੀ ਪੁਆਇੰਟ ਆ,
1: ਲਫ਼ਜ਼ ਕੀ ਹੈ ਜੀ, ਫੋਲੋ ਫੋਲੋ ਕਰਨਾ। ਮੈਂ ਉਹਨੂੰ ਹੀ ਫੋਲੋ ਕਰ ਪਾਊਂਗਾ ਨਾ ਜੋ ਮੈਨੂੰ ਆਪਣੇ ਅੱਗੇ ਜਾਂਦਾ ਦੱਸਦਾ ਪਿਆ।
4: ਹਾਂ,
1: ਜਿਹੜਾ ਬੰਦਾ ਹੀ 10 ਕਿਲੋਮੀਟਰ ਅੱਗੇ ਜਾ ਕੇ ਬੈਠਾ ਪਿਆ ਫਿਨਿਸ਼ ਲਾਈਨ ਤੇ, ਉਹ ਮੈਨੂੰ ਫੋਨ ਕਰਕੇ ਵੀ ਸਮਝਾਊਗਾ, ਮੈਨੂੰ ਸਮਝ ਨਹੀਂ ਆਊਗਾ ਕਿ ਰਾਈਟ ਮੋੜ ਲੈਫਟ ਮੋੜ
4: ਨਹੀਂ।
1: ਉਹ ਬੈਟਰ ਇਹ ਨਹੀਂ ਜਿਹੜਾ 7-8 ਕਦਮ ਅੱਗੇ ਚੱਲਦਾ ਪਿਆ, ਉਹ ਕੋਈ ਗਲਤੀ ਵੀ ਕਰੂਗਾ ਨਾ ਤੇ ਮੈਨੂੰ ਦੱਸ ਜਾਏਗਾ ਅੱਛਾ ਯਾਰ ਇਹ ਹੁਣ ਠੋਕਰ ਖਾ ਕੇ ਡਿੱਗ ਗਿਆ ਸੀਗਾ, ਹੁਣ ਜਦੋਂ ਮੈਂ ਇੱਥੇ
4: ਟੋਇਆ ਵਾ ਮੈਂ ਇੱਥੋਂ ਟੱਪ ਕੇ ਨਿਕਲਣਾ।
1: ਇੰਨੀ ਸਿਆਣੀਆਂ ਗੱਲਾਂ ਕਰ ਲਈਆਂ ਨਾ, ਮੇਰਾ ਹੁਣ ਮਨ ਕਰ ਰਿਹਾ ਕਿ ਮੈਂ ਨਾ ਕਾਫੀ ਪੀ ਲਾਂ ਥੋੜੀ।
4: ਕਾਫੀ ਬ੍ਰੇਕ
1: ਹੋ ਗਈ ਅਮਰਿੰਦਰ ਗਿੱਲ ਸਾਹਿਬ ਨੇ ਕਿਹਾ।
4: ਅੱਛਾ ਜੀ, ਆਹ ਦੇਖੋ। ਹਾਂ ਸੱਚ, ਨਵਾਂ ਗਾਣਾ ਆ ਗਿਆ।

0: ਚੁੰਨੀ ਦੇ ਨਾਲ ਗੋਟਾ ਹੈ,
1: ਚੁੰਨੀ ਦੇ ਨਾਲ ਗੋਟਾ।
0: ਕ੍ਰਿਸ਼ਨਾ ਜੀ ਇਹਨਾਂ ਨੇ ਵੀ ਆਪਣੇ ਆਪ ਨੂੰ ਸੋਹਣਾ ਕੈਰੀ ਕੀਤਾ ਸੀ ਅਮਰਿੰਦਰ ਗਿੱਲ ਸਾਹਿਬ ਨੇ।
1: ਕਿਆ ਬਾਤ,
0: ਵੇਖੋ ਹਨਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਹਨ, ਹਾਂ ਟ੍ਰੈਂਡ ਸੈਟਰ ਕਹਿ ਲਓ, ਤੇ ਜੇ ਨਿੱਕੇ ਲਫਜ਼ਾਂ ਦੇ ਵਿੱਚ ਤਾਰੀਫ਼ ਕਰਨੀ ਹੋਵੇ ਤਾਂ ਫਿਰ ਟ੍ਰੈਂਡ ਸੈਟਰ ਕਹਿ ਕੇ ਮੰਗਾ ਦਿਓ, ਪਰ ਹਾਂ ਬਿਲਕੁਲ ਇਹਨਾਂ ਨੇ ਵੀ ਆਪਣੇ ਆਪ ਨੂੰ ਕੈਰੀ ਕੀਤਾ ਵਾ। ਹੁਣ ਵੇਖ ਲਓ, ਚਲੋ ਪਰਸਨਲੀ ਤੇ ਹੋ ਸਕਦਾ ਸਾਰੇ ਇਹਨਾਂ ਨੂੰ ਨਹੀਂ ਮਿਲੇ ਹੋਣੇ, ਪਰ ਜੇ ਆਪਾਂ ਸਕਰੀਨ ਦੇ ਉੱਤੇ ਵੇਖ ਲਿਓ ਤੇ ਉਹ ਵੀ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਕੈਰੀ ਕਰਕੇ ਹੀ ਆਉਣਾ ਹੁੰਦਾ ਅੱਗੇ। ਪਰ ਜਦੋਂ ਮੰਨ ਲਓ ਹੁਣ ਤੁਹਾਨੂੰ ਫੀਲ ਹੋਣ ਲੱਗ ਜਾਏ ਕਿ ਨਹੀਂ ਯਾਰ ਵੀ ਆ ਹੁਣ ਨਾ ਥੋੜਾ ਜਿਹਾ ਉਹ ਵਾਲੀ ਫੀਲ ਜੀ ਨਹੀਂ ਆਉਂਦੀ ਵੇਖ ਕੇ,
1: ਹੋ ਸਕਦਾ ਮਤਲਬ ਓਦਾਂ ਮੈਂ ਗੱਲ ਦੱਸਾਂ, ਜਿਸ ਤਰ੍ਹਾਂ ਹੁਣ ਮੈਂ ਆਹ ਗਾਣੇ ਦੀ ਵੀਡੀਓ ਵੇਖੀ, ਇਹਦੇ 'ਚ ਨਾ ਆਈ ਕੁਡ ਫੀਲ ਹਿਸ ਏਜ। ਤੇ ਮੈਂ ਸਭ ਤੋਂ ਪਹਿਲੇ ਪਤਾ ਕਿੱਥੇ ਸਟ੍ਰਾਈਕ ਕਿੱਥੇ ਕੀਤਾ ਕਿ ਮੈਂ ਬਹੁਤ ਫੈਸੀਨੇਟ ਹੋਇਆ ਸੀ ਪਹਿਲੀ ਵਾਰੀ ਗਾਣਾ ਆਇਆ, ਮੇਲ ਕਰਾ ਦੇ ਮੇਲ ਕਰਾ ਦੇ ਰੱਬਾ
2: ਸੋਹਣੀ ਕੁੜੀ ਦੇ ਨਾਲ।
1: ਉਹ ਨਾ ਸਟੈਪ ਸੀਗਾ ਪਿੱਛੇ ਜਿਹਨੂੰ ਸਰਾ ਡਾਊਨ ਜਿਹਾ ਜਾ ਕੇ ਸਰਾ ਵਾਲ ਸਟ੍ਰੀਕਸ ਕਰਾਈਆਂ ਹੋਈਆਂ, ਹੁਣ ਉਹਨਾਂ ਟਾਈਮ ਦੇ ਹਿਸਾਬ ਨਾਲ ਸਭ ਤੋਂ ਘੈਂਟ ਹੇਅਰ ਕੱਟ ਆਪਾਂ ਇਹਨੂੰ ਕਹਿ ਦਿੰਦਾ ਕਿ ਸਪਾਈਕਸ ਤਾਂ ਨਵੇਂ ਨਵੇਂ ਆ ਜੈਜ਼ਬੀ।
0: ਹਾਂਜੀ
1: ਮੇਰੇ ਖਿਆਲ ਨਾਲ ਜੈਜ਼ਬੀ ਤੇ ਅਮਰਿੰਦਰ ਗਿੱਲ ਬਸ ਆਹ ਦੋ ਬੰਦਿਆਂ ਨੇ ਸਪਾਈਕਸ ਰੱਖੇ ਹੋਏ ਸੀਗੇ ਹਨਾ ਪਹਿਲੀਆਂ 'ਚ, ਨਾਲ ਹਾਈਲਾਈਟ ਕੀਤੇ ਹੋਏ ਵਾਲ, ਬਲੌਂਡ ਕਲਰ 'ਚ ਵਾਲ ਹਾਈਲਾਈਟ ਕੀਤੇ ਹੋਏ। ਤਾਂ ਹੁਣ ਹਾਂ ਉਹੀ ਹੈ ਕਿ ਬਟ ਕੂਡੋਸ ਟੂ ਹਿਮ ਕਿ ਅੱਜ ਅਸੀਂ ਤਦ ਕਿ ਚਾਰ ਚਾਰ ਪੰਜ ਪੰਜ ਸਾਲ ਦੇ ਸੀਗੇ, ਮੇਰੇ ਖਿਆਲ ਨਾਲ ਤੁਸੀਂ ਤਾਂ ਮੇਰੇ ਤੋਂ ਵੀ ਛੋਟੇ ਹੋ ਚਾਰ ਪੰਜ ਸਾਲ ਹਨਾ, ਕਿ ਇੰਨਾ ਵੱਡਾ ਇੰਨਾ ਲੰਮਾ ਕਰੀਅਰ ਕਿ ਹੁਣ ਮੁੰਡੇ ਵੀ ਰੋਮਾਂਸ ਕਰ ਰਹੇ ਆ, ਗਿੱਲ ਸਾਹਿਬ ਵੀ ਰੋਮਾਂਸ ਕਰ ਰਹੇ ਆ,
0: ਰੁਕਣਾ ਹੀ ਨਹੀਂ ਆ, ਰੁਕਣਾ ਤੇ ਵੇਖੋ ਸਭ ਨੇ ਆ, ਪਰ ਗੱਲ ਇਹ ਕਿ ਲੰਮਾ ਚੱਲਣਾ ਜਿਹੜੀ ਕਿ ਆਪਾਂ ਤਾਂ ਕਰਕੇ ਤੁਹਾਨੂੰ ਇਹਨਾਂ ਤੇ ਆਪਾਂ ਉਹ ਗੱਲ ਦੱਸੀ। ਬਾਕੀ ਜੇ ਆਪਾਂ ਅੱਗੇ ਕਈ ਹੋਰ ਜੇ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ ਵੀ ਜਿਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਹਾਂ ਕੈਰੀ ਕਰਨ ਦੇ ਵਿੱਚ ਕੀ ਆਉਂਦਾ ਵਾ ਆਪਣੇ ਆਪ ਨੂੰ ਜੇ ਕੈਰੀ ਕਰਨਾ ਹੋਵੇ, ਤੇ ਉਹਦੇ ਵਿੱਚ ਜਿਹੜਾ ਉਹ ਡਰੈਸ ਕੋਡ ਆਉਂਦਾ ਵਾ ਜੀ, ਸਟਾਈਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਸਟਾਈਲ ਜਿਹੜਾ ਵਾ ਇਹ ਨਹੀਂ ਹੈ ਕਿ ਉਹ ਪੈਸਿਆਂ ਦੇ ਨਾਲ ਹੀ ਆਉਣਾ ਵਾ।
1: ਜੀ ਜੀ
0: ਮੰਨ ਲਓ ਤੁਹਾਡੇ ਕੋਲ ਗੁੱਚੀ ਦੀ ਟੀ ਸ਼ਰਟ ਹੈ ਤੇ ਤਾਂ ਹੀ ਉਹ ਸਟਾਈਲ ਹੋ ਸਕਦਾ ਵਾ, ਜਾਂ ਕੋਈ ਹੋਰ ਵੱਡੇ ਜਿਹੇ ਬ੍ਰਾਂਡ ਦਾ ਨਾਮ ਦੱਸੋ, ਮੈਨੂੰ ਤਾਂ ਜ਼ਿਆਦਾ ਨਾਮ ਵੀ ਨਹੀਂ ਆਉਂਦੇ ਬ੍ਰਾਂਡਾਂ ਦੇ,
1: ਕ੍ਰਿਸਚੀਅਨ ਲੂਬਟਨ, ਰੈੱਡ ਬੋਟਮ ਕੀ ਰੈੱਡ ਬੋਟਮ ਹੀ ਪਾਏ ਜਾਂ ਫਿਰ ਐਲਵੀ ਹੋ ਗਿਆ ਹਨਾ,
0: ਮੰਨ ਲਓ ਇਹਨਾਂ ਦਾ ਤੁਸੀਂ ਜੇ ਜੈਕਟ ਪਾਈ ਆ ਤੇ
1: ਤਾਂ ਸ਼ੂਜ਼ ਪਾਏ ਆ
0: ਜਾਂ ਸ਼ੂਜ਼ ਪਾਏ ਆ
1: ਯਾਰ ਉਹਦੀ ਗੱਲ ਕਿ
0: ਨੋਰਮਲ। ਹਾਂਜੀ
1: ਉਹਦੀ ਗੱਲ ਬੰਦੇ ਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ, ਇਨਫਲੂਐਂਸਰ ਹੀ ਨੇ, ਇਨਫਲੂਐਂਸਰ 'ਚ ਤਗੜੇ ਨਹੀਂ ਚੰਗੇ ਨਹੀਂ ਆ, ਮਤਲਬ ਗੱਲਾਂ ਬਾਤਾਂ ਵਧੀਆ ਨਹੀਂ ਹੁੰਦੀਆਂ, ਪਰ
0: ਠੀਕ ਠਾਕ,
1: ਪਰ ਹੁੰਦਾ ਨਾ ਕਿ ਉਹ
0: ਰੋਟੀ ਹੋ ਗਈ
1: ਖਰਾਬ ਖਰਾਬ ਘੜੀ ਵੀ ਦੋ ਵਾਰੀ ਸਹੀ ਟਾਈਮ 'ਤੇ ਖਾਂਦੀ ਦਿਨ 'ਚ, ਉਹ ਵਾਲਾ ਹਾਲ ਹੈ। ਗੱਲ ਉਹਨੇ ਬਹੁਤ ਸਹੀ ਕੀਤੀ ਕਿ ਫੈਸ਼ਨ ਨੂੰ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਆ, ਖਾਸ ਕਰ ਜਿਹੜੇ ਸਾਡੇ ਏਜਮੇਟ ਨੇ, ਤੇ ਮੈਂ ਏਜਮੇਟ ਜਦੋਂ ਕਹਿੰਦਾ ਤੇ ਮੈਂ ਮੇਰੀ ਨਜ਼ਰ 'ਚ ਮਤਲਬ 35 ਤੇ 40 ਤੇ 45 ਵੀ ਸਾਡਾ ਏਜਮੇਟ ਹੀ ਆ ਬਾਈ, ਉਹ ਬੋਇਸ ਹੀ ਨੇ ਬਾਈ, ਮੇਰੀ ਸੋਚਣੀ
0: ਗੱਲ ਕਰਤੀ ਯਾਰ,
1: ਮੇਰੀ ਸੋਚਣੀ ਇਹ ਆ ਕਿ ਜੋ ਉਹ ਬੰਦੇ ਨੇ ਵੀ ਕਿਹਾ ਕਿ ਸਭ ਤੋਂ ਮੇਨ ਪੁਆਇੰਟ ਆਫ ਫੈਸ਼ਨ ਹੁੰਦਾ ਤੁਸੀਂ ਕੱਪੜਾ ਕਿਸ ਬੋਡੀ 'ਤੇ ਪਾ ਰਹੇ ਹੋ, ਹੈਨਾ। ਫਿਟਨੈਸ ਇਜ਼ ਵੈਰੀ ਨੈਸੈਸਰੀ, ਕਈ ਵਾਰੀ ਪਲੇਨ $8 ਦੀ ਟੀ ਸ਼ਰਟ ਹੀ ਕਿਉਂਕਿ ਤੁਸੀਂ ਇੰਨੇ ਫਿੱਟ ਹੋ, ਇੰਨਾ ਵਧੀਆ ਤਰੀਕੇ ਨਾਲ ਕੈਰੀ ਕੀਤਾ ਐਨ ਗਰੂਮਡ ਹੋ, ਹੈਨਾ, ਦਾੜੀ ਦੂੜੀ ਐਨ ਵਧੀਆ ਗਰੂਮ ਕੀਤੀ ਹੋਈ ਆ, ਵਾਲ ਸਹੀ ਤਰ੍ਹਾਂ ਬਣਾਏ ਹੋਏ ਆ, ਹੈਨਾ, ਅਤੇ ਜੱਚ ਜਾਂਦੀ ਹੈ। ਅਤੇ ਕਈ ਵਾਰ ਤੁਸੀਂ ਵਰਸਾਚੇ ਵਗੈਰਾ ਪਾਇਆ ਪਰ ਤੁਹਾਡਾ ਉਹ ਕਿਤੇ ਮੈਚਿੰਗ ਨਹੀਂ ਹੁੰਦਾ ਪਿਆ, ਬੋਡੀ ਤੁਹਾਡੀ
0: ਆਊਟ
1: ਆਫ ਸ਼ੇਪ ਜੀ ਬੋਡੀ ਹੈ, ਅਤੇ ਉਹ ਨਹੀਂ ਕਈ ਵਾਰੀ ਫੱਬਦੀ। ਸੋ ਬੋਡੀ ਦੇ ਉੱਪਰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ, ਹਨਾ, ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਨੈਸੈਸਰੀ।
0: ਬਿਲਕੁਲ, ਨਾਲੇ ਨੋਰਮਲ ਕੱਪੜਾ ਵੀ ਪਾਇਆ ਤੁਹਾਨੂੰ ਜੱਚ ਸਕਦਾ ਵਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਨ ਲਓ ਕੋਈ ਮਹਿੰਗੇ ਮਹਿੰਗੇ ਥਾਵਾਂ ਦੇ ਉੱਤੋਂ ਹੀ ਕੱਪੜੇ ਲਓਗੇ ਅਤੇ ਫਿਰ ਹੀ ਤੁਹਾਡਾ ਜਿਹੜਾ ਉਹ ਕੈਰੀ ਤੁਸੀਂ ਆਪਣੇ ਆਪ ਨੂੰ ਕਰਨਾ, ਜਾਂ ਫਿਰ ਹੀ ਤੁਸੀਂ ਜਾ ਕੇ ਕਿਤੇ ਵਧੀਆ ਲੱਗੋਗੇ, ਸਾਫ਼ ਸੁਥਰੇ ਕੱਪੜੇ ਹੋਣ ਬਸ।
1: ਕਈ ਵਾਰੀ ਕਈ ਲੋਕ ਕੀ ਕਰਦੇ ਆ, ਕਿਉਂਕਿ ਚਲੋ ਸ਼ੁਕਰ ਆ ਸਾਰਿਆਂ, ਹਨਾ, ਜੋ ਇਸ ਤਰੀਕੇ ਦੀ ਤਰੱਕੀ ਵੀ ਕਰ ਗਏ ਉਹਨਾਂ ਨੂੰ ਵਧਾਈਆਂ, ਹਨਾ, ਪਰ ਮੇਰੇ ਹਿਸਾਬ ਨਾਲ ਆਦਮੀ ਨੂੰ, ਇਨਸਾਨ ਨੂੰ ਇਨਸਾਨ ਰਹਿਣਾ ਚਾਹੀਦਾ, ਬਿੱਲ ਬੋਰਡ ਨਹੀਂ ਬਣਨਾ ਚਾਹੀਦਾ। ਸੋ ਜੇ ਮਹਿੰਗੇ ਮਹਿੰਗੇ ਬ੍ਰਾਂਡ ਖਰੀਦਦੇ ਹੋ ਯਾਰ, ਉਹ ਇੰਨਾ ਲਾਊਡ ਨਾ ਖਰੀਦਿਆ ਕਰੋ, ਪਤਾ ਲੱਗਾ ਐਲ ਵੀ ਜਿੱਥੇ ਐਲ ਵੀ ਲਿਖਿਆ ਜਾ ਸਕਦਾ ਐਲ ਵੀ ਲਿਖਿਆ ਪਿਆ, ਵਰਸਾਚੇ ਖਰੀਦਿਆ, ਮਡੂਸਾ ਹੈੱਡ ਜੀ, ਮਤਲਬ ਬੰਦੇ ਦੇ ਧੋਣ ਤੋਂ ਲੈ ਕੇ ਗੋਡਿਆਂ ਤੱਕ ਮਡੂਸਾ ਹੈੱਡ
0: ਵੀ ਜੈਲੀ ਲੱਗਣ ਡਿਆ ਹੁੰਦਾ,
1: ਇੰਨਾ ਗੁੱਸਾ ਨਹੀਂ ਕੱਢਣਾ
0: ਯਾਰ, ਬੜਾ ਉਹ ਹੋ ਗਿਆ ਨਾ ਆਪਣੇ।
1: ਹਾਂ ਫੇਕ ਵੀ ਬਹੁਤ ਆ,
0: ਕਿਤੇ ਵੀ ਲੈ ਲਓ, ਚਾਈਨਾ ਤੋਂ ਲੈ ਲਓ,
1: ਫੇਕ ਤਾਂ ਆ ਰਹੀ ਹੈ ਚਲੋ, ਹਨਾ, ਪਰ ਹਾਂ ਇਹ ਸਲਾਹ ਇੱਕ, ਹਨਾ, ਡਰੈਸਅਪ ਦੀ ਆਪਾਂ ਗੱਲ ਕਰਦੇ ਕਿ ਡਰੈਸ ਕੋਡ ਹੁੰਦਾ, ਜਿਸ ਆਪਾਂ ਹੁਣ ਕਹਿ ਦਿੰਦੇ ਯਾਰ ਕਿ ਕੋਟ ਪੈਂਟ ਪਾਉਂਦੇ ਪਏ, ਹੈ ਨਾ, ਤੁਹਾਡੀ ਹਨਾ ਹੁਣ ਤੁਹਾਡੀ ਬੋਡੀ ਟਾਈਪ ਕਿੱਦਾਂ ਦੀ ਉਸ ਹਿਸਾਬ ਦਾ ਕਾਲਰ ਹੋਣਾ ਚਾਹੀਦਾ। ਤੁਸੀਂ ਅਮੈਰੀਕਨ ਲੈਪਲ ਕਰ ਰਹੇ ਹੋ, ਇਟਾਲੀਅਨ ਕਾਲਰ ਕਰ ਰਹੇ ਹੋ ਹਨਾ, ਸਮਝੋ ਤੁਸੀਂ ਬਰੋਡ ਹੋ ਤੁਸੀਂ ਅਮੈਰੀਕਨ ਕਾਲਰ ਕਰੋ, ਤੁਸੀਂ ਬਹੁਤੇ ਬਰੋਡ ਨਹੀਂ ਹੋ ਥੋੜੇ ਪਤਲੇ ਹੋ ਤਾਂ ਫਿਰ ਥੋੜਾ ਪਤਲੀ ਪੱਟੀ ਰੱਖੋ
0: ਹਾਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਡੇ ਸੂਟ ਕਰਦਾ ਹੋਵੇ ਬੋਡੀ ਦੇ ਉੱਤੇ।
1: ਸਮਝੋ ਜੇ ਤੁਸੀਂ ਲੰਮੇ ਹੋ ਤੇ ਪਤਲੇ ਹੋ ਤੇ ਥੋੜਾ ਜਿਹਾ ਲੌਂਗ ਕੋਟ ਹੋਵੇ ਤੇ ਸਿੰਗਲ ਬਟਨ ਜ਼ਿਆਦਾ ਜੱਚਦਾ, ਤੁਸੀਂ ਜੇ ਥਰੀ ਪੀਸ ਪਾ ਰਹੇ ਤਾਂ ਡਬਲ ਬਟਨ ਹੋਣਾ ਚਾਹੀਦਾ। ਸ਼ੂਜ਼ ਹਮੇਸ਼ਾ ਸੂਟ ਦੇ ਨਾਲ ਕੋਟ ਪੈਂਟ ਦੇ ਨਾਲ ਸ਼ੂਜ਼ ਹਮੇਸ਼ਾ ਲੇਸਿਸ ਵਾਲੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਆਪਾਂ ਆਕਸਫੋਰਡ ਕਹਿ ਦਿੰਦੇ ਹਾਂ
0: ਜੀ,
1: ਚੈਲਸੀ ਨਹੀਂ ਅੱਛੇ ਲੱਗਦੇ
0: ਆਫਿਸ ਸ਼ੂਜ਼।
1: ਹਾਂ ਤੇ ਜੇ ਆਪਾਂ ਚੈਲਸੀ ਪਾਉਣ ਦੇ ਸ਼ੌਕੀਨ ਆ ਤੇ ਤੁਹਾਡੀ ਜਿਹੜੀ ਜੀਨਸ ਆ ਜਾਂ ਜਿਹੜੇ ਤੁਹਾਡੇ ਟਰਾਊਜ਼ਰ ਆ ਪ੍ਰੋਪਰ ਸਟ੍ਰੇਟ ਫਿੱਟ ਹੋਣੇ ਚਾਹੀਦੇ। ਇਹ ਮਤਲਬ ਕਹਿ ਲਓ ਇਹ ਨਹੀਂ ਕਿ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਗਲਤ ਹੋ ਜਾਂ ਕੁਛ ਆ, ਕਿ ਇਹ ਜਿਹੜੇ ਲੋਕਾਂ ਨੇ ਚੀਜ਼ਾਂ ਇਜਾਦ ਕੀਤੀਆਂ ਬਣਾਈਆਂ
0: ਹਾਂ ਜਿਹੜੇ ਹਨਾ
1: ਹਾਂ ਉਹਨਾਂ ਉਹ ਅੱਗੋਂ ਫਿਰ ਦੱਸਦੇ ਕਿ ਇਸ ਤਰ੍ਹਾਂ ਪਾਇਆ ਕਰੋ
0: ਬਸ। ਹਲੇ ਆਪਾਂ ਕੋਈ ਇਹਦੇ ਵਿੱਚ ਉਹ ਨਹੀਂ ਕਿ ਡਿਗਰੀ ਕੀਤੀ ਫੈਸ਼ਨ।
1: ਹਾਂ ਹਾਂ ਹਾਂ ਹਾਂ ਇਹ ਮਤਲਬ ਜੋ ਸਿੱਖਿਆ ਸਿਖਾਇਆ ਗੱਲਾਂ ਹਨਾ ਕਿ ਆਪਾਂ ਪੜ੍ਹਿਆ ਸਿੱਖਿਆ ਆਰਟੀਕਲ ਦੇਖ ਲਏ ਫੈਸ਼ਨ ਟੀਵੀ ਦੇਖ ਲਿਆ ਤੇ ਉੱਥੋਂ ਜੋ ਜੋ ਪਤਾ ਲੱਗ ਗਿਆ ਹਨਾ ਕਿਸ ਤਰੀਕੇ ਦੇ ਟ੍ਰਾਈ ਟੂ ਸੈਲ ਆਊਟ।
0: ਹੁਣ ਤੇ ਇੰਟਰਨੈਟ ਤੇ ਸਾਰਾ ਕੁਝ,
1: ਇੰਟਰਨੈਟ ਸਭ ਦੱਸ ਦਿੰਦਾ
0: ਕੀ ਪਾਉਣਾ ਕਿਹਦੇ ਨਾਲ ਪਾਉਣਾ
1: ਕਰਨਾ ਹੀ
0: ਚਾਹੀਦਾ। ਕਈ ਵੀਰ ਭਰਾ ਸਪੈਸ਼ਲ ਜਿਹੜਾ ਉਹ ਇਸੇ ਕਰਕੇ ਰੀਲਾਂ ਬਣਾਉਂਦੇ ਕਿ ਦੱਸਣ ਲਈ
1: ਹਾਂ ਗੈਟ ਰੈਡੀ ਵਿਦ ਮੀ ਜੀ ਆਰ ਡਬਲਯੂ ਐਮ
0: ਸਹੀ ਕਿ ਨਹੀਂ
1: ਯਾ ਬਾਤ। ਹੰਟਰ ਸ਼ਰਟ ਇੱਕ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਇਨਫਲੂਐਂਸਰ ਉਹ ਪੰਜਾਬ ਦੇ ਅੰਦਰ ਹੰਟਰ ਸ਼ਰਟ ਦਾ ਪੂਰਾ ਦਾ ਪੂਰਾ ਟ੍ਰੈਂਡ ਸੈੱਟ ਕਰਤਾ ਉਹਨਾਂ ਨੇ। ਹਾਂ ਹਾਂ ਹਾਂ ਜਿਹੜੀ ਉਹ ਚਾਰ ਪਾਕਟਾਂ ਲਈ ਹੁੰਦੀ ਕਮੀਜ਼
0: ਹਾਂ
1: ਹੈ ਨਾ ਬਹੁਤ ਮਸ਼ਹੂਰ ਹੋ ਗਈ ਉਹ ਬਣਦੀ ਉਹਦੇ ਕੱਪੜੇ ਦੀ। ਕਈ ਵੈਸੇ ਜਿਸ ਤਰ੍ਹਾਂ ਸ਼ਰਟਿੰਗ ਵਾਲੇ ਕੱਪੜੇ 'ਚ ਬਣਵਾ ਲੈਂਦੇ ਪਰ ਜੇ ਬਣਵਾਉਣ ਦੇ ਸ਼ੌਕੀਨ ਹੋ ਤਾਂ ਉਹਨੂੰ ਪੈਂਟਸ ਦਾ ਜਿਹੜਾ ਕੱਪੜਾ ਹੁੰਦਾ ਵੂਲਨ ਜਿਹਨੂੰ ਆਪਾਂ ਕੋਟ ਪਿੰਡ ਦਾ ਕੱਪੜਾ ਹੋ ਗਿਆ ਨਾ ਉਸ 'ਚ ਬਣਾਓ। ਪਰ ਕੀ ਆ ਵਧੀਆ ਦਰਜੀ ਨਾ ਹੋ ਨਾ ਫਿਰ ਸਫਾਰੀ ਸੂਟ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ ਆ ਵੀ ਬੜੀ ਪ੍ਰੋਬਲਮ
0: ਮਾਚੀ ਮਾਰ ਦਿੰਦਾ
1: ਉਹ ਫਿਰ ਡੈਡ ਹੋ ਜਾਂਦਾ। ਦਰਜੀ ਬਹੁਤ ਜ਼ਰੂਰੀ ਆ ਸਹੀ ਕਿ ਨਹੀਂ
0: ਦਰਜੀ ਦਾ ਹੀ ਮੇਨ ਕੰਮ ਆ ਤੇ ਕੱਪੜਾ ਬਾਅਦ ਚ ਆਉਂਦਾ
1: ਦਰਜੀ ਦਾ ਜੀ
0: ਉਹਦੇ ਮਾੜੇ ਕੱਪੜੇ ਨੂੰ ਵੀ ਸੋਹਣਾ ਬਣਾ ਦਿੰਦਾ ਵਾ। ਜੇ ਮਹਿੰਗਾ ਕੱਪੜਾ ਲੈ ਕੇ ਭੈੜੇ ਜੇ ਦਰਜੀ ਕੋਲ ਚੱਲ ਜਾਓ ਤੇ ਬਸ ਫਿਰ ਕੱਪੜਾ ਵੀ ਖਰਾਬ ਤੇ ਜਿਹੜੇ ਦਰਜੀ ਨੂੰ ਪੈਸੇ ਦੇਣੇ ਉਹ ਤੇ ਚਲੋ ਫਿਰ ਹੈ ਹੀ ਖਰਾਬ ਨੇ। ਤੇ ਅੱਗੇ ਚੱਲਦੇ ਜੇ ਆਪਾਂ ਵੇਖੀਏ ਜਦ ਤੁਸੀਂ ਉਹਦੀ ਦਾੜੀ ਦੀ ਗੱਲ ਕੀਤੀ ਸੀ ਨਾ ਬੀਅਰਡ ਦੀ ਗੱਲ ਕੀਤੀ ਤੇ ਪਰਸਨਲ ਹਾਈਜੀਨ ਵੀ ਆਲ ਟਾਈਮ ਬਹੁਤ ਜ਼ਰੂਰੀ ਆ
1: ਸਭ ਤੋਂ ਹਾਈ ਖਾਸ ਕਰ ਆਸਟ੍ਰੇਲੀਆ ਰਹਿੰਦੇ ਹੋਏ
0: ਜੀ ਕਿਉਂਕਿ ਤੁਸੀਂ ਕਿਤੇ ਵੀ ਜਾਣਾ ਵਾ ਮੰਨ ਲਓ ਤੁਸੀਂ ਨਹੀਂ ਵੀ ਕਿਤੇ ਜਾਣਾ ਉੱਦਾਂ ਹੀ ਆ ਤੇ ਹੋ ਸਕਦਾ ਕੋਈ ਤੁਹਾਡੇ ਕੋਲ ਆਜੇ।
1: ਬਿਲਕੁਲ
0: ਹੁਣ ਉਹ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਬਲਿੰਕ ਆਫ ਆਈ ਹੁਣ ਆਉਣਾ ਕਿਸੇ ਨੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੰਨੇ ਆ ਜਾਣਾ ਜਾਣਾ ਕਿਤੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਜਾਣਾ ਪੈ ਜਾਣਾ ਕਿਉਂਕਿ ਸਮਾਂ ਹੀ ਇੱਦਾਂ ਦਾ ਚੱਲਣ ਡਿਆ ਵਾ ਵੀ ਐਵਰੀਥਿੰਗ ਜਿਹੜਾ ਉਹ ਬਹੁਤ ਫਾਸਟ ਹੋ ਚੁੱਕਾ ਵਾ। ਮੁਸੀਬਤ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ, ਖੁਸ਼ੀ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ। ਮਤਲਬ ਇਟਸ ਆਲ ਅਬਾਊਟ ਕਿ ਕੁਝ ਵੀ ਹੋ ਸਕਦਾ।
1: ਨਾਲੇ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਸਾਈਕੀ ਦੱਸਾਂ, ਮੈਂ ਖੁਦ ਵੀ ਪਰਸਨਲ ਤੌਰ 'ਤੇ ਇਸ ਤਰ੍ਹਾਂ ਹੀ ਸੋਚਦਾ, ਕਾਫੀ ਲੋਕ ਹੋਰ ਵੀ ਸੋਚਦੇ ਆ ਜੇ ਖਾਸ ਕਰ ਤੁਸੀਂ ਕਿਸੇ ਕਾਰਪੋਰੇਟ ਸਟਰਕਚਰ 'ਚੋਂ ਜਾਂ ਫਿਰ ਤੁਹਾਡਾ ਕੰਮ ਇੱਦਾਂ ਦਾ ਜਾਂ ਤੁਹਾਡੀ ਲਾਈਫ ਸਟਾਈਲ ਇੱਦਾਂ ਦੀ ਜਿਹਦੇ ਨਾਲ ਤੁਸੀਂ ਰੋਜ਼ ਕਾਫੀ ਲੋਕਾਂ ਨਾਲ ਉੱਠਦੇ ਬੈਠਦੇ ਮਿਲਦੇ ਹੋ, ਇੱਕ ਵੈਲ ਗਰੂਮਡ ਬੰਦਾ ਨਾ ਜਿਹੜਾ ਹਮੇਸ਼ਾ ਰਹਿੰਦਾ, ਦੂਸਰਾ ਬੰਦਾ ਉਹਨੂੰ ਪਤਾ ਇਸ ਨਜ਼ਰ ਨਾਲ ਵੇਖਦਾ ਕਿ ਇਹ ਲਾਈਫ 'ਚ ਬਹੁਤ ਸੋਰਟਡ ਆ।
0: ਹਾਂ
1: ਇਹਦੇ ਅੰਦਰ ਨਾ ਕਲੈਰਿਟੀ ਆਫ ਮਾਈਂਡ
0: ਹੈ,
1: ਕਲੈਰਿਟੀ ਆਫ ਮਾਈਂਡ ਇਹ ਬੜਾ ਵਾਈਜ਼ ਆਦਮੀ ਹੋਏਗਾ ਹਨਾ। ਕਮਿਊਨੀਕੇਸ਼ਨ ਸਕਿੱਲਸ, ਤੁਸੀਂ ਇੱਕੋ ਪੇਸ 'ਤੇ ਗੱਲ ਕਰਦੇ ਹੋ ਕਿ ਨਹੀਂ ਕਰਦੇ ਹੋ, ਕਿਸ ਤਰੀਕੇ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਹਨਾ, ਤੁਸੀਂ ਢਿੱਡੋਂ ਬੋਲਦੇ ਹੋ, ਛਾਤੀ ਤੋਂ ਬੋਲਦੇ ਹੋ, ਗਲੇ ਤੋਂ ਬੋਲਦੇ ਹੋ ਜਾਂ ਕੰਨ ਨੱਕ ਤੋਂ ਬੋਲਦੇ
0: ਹੋ, ਤਾਂ ਹੀ ਉਹ ਕਹਿੰਦੇ ਨਾ ਕਿ ਸਪੀਕ ਲੈਸ ਬਟ ਸਪੀਕ ਵੈਲ।
1: ਯੈਸ,
0: ਕਿ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬੋਲਣਾ ਵਾ ਕਿਤੇ, ਹਾਂ ਲੋੜ ਦਾ ਬੋਲੋ ਪਰ ਜਿੰਨਾ ਬੋਲੋ ਵਧੀਆ
1: ਜਾਇਜ਼ ਬੋਲੋ,
0: ਵੈਲ ਬੋਲੋ। ਜੇ ਵਿੱਚ ਫੋਨ ਆ ਜਾਏ ਤੇ ਉਹਨੂੰ ਸਾਇਲੈਂਟ ਕਰ ਦਿਓ,
1: ਸਾਇਲੈਂਟ ਕਰ ਦਿਓ,
0: ਇਹ ਵੀ ਇੱਕ
1: ਇਹ ਵੀ ਬਹੁਤ ਜ਼ਰੂਰੀ ਹੈ। ਹਸਪਤਾਲ 'ਚੋਂ, ਥੀਏਟਰ 'ਚੋਂ, ਕਿਸੇ ਵੀ ਪਬਲਿਕ ਏਰੀਆ 'ਚੋਂ,
0: ਹਾਂ ਜਿੱਥੇ ਸਾਇਲੈਂਸ ਦੀ ਲੋੜ ਹੈ।
1: ਵੈਸੇ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਤੇ ਵੀ ਪਬਲਿਕ ਸਪੇਸ 'ਚ ਹੁੰਦੇ ਨਾ, ਵੀ ਸ਼ੁੱਡ ਮੇਕ ਸ਼ੋਰ ਕਿ ਜੋ ਉੱਥੇ ਡੈਕੋਰਮ ਉਹ ਫੋਲੋ
0: ਕਰੋ ਵੀਰੇ, ਜੇ ਨਹੀਂ ਕਰਨਾ ਫੋਲੋ ਤੇ ਡੋਂਟ ਗੋ।
1: ਹਾਂ ਉਹ ਵਾਲਾ ਕੰਮ ਨਹੀਂ, ਅਸੀਂ ਤਾਂ ਇੱਦਾਂ ਦੇ ਹਾਂ ਜੀ ਸਾਡੀ ਹਮ ਤੋ ਬਾਈ ਐਸੇ ਹੀ ਆ ਲਾਡਲੇ,
0: ਹਮ ਤੋ ਕਿਉਂ ਕਰੇ, ਹਮਾਰਾ ਫੋਨ ਹੈ, ਹਮਾਰੀ ਬੈਟਰੀ,
1: ਹਾਂ
0: ਹਮਨੇ ਟਿਕਟ ਖਰਚ ਕੇ ਇਧਰ ਆਏ ਹੈਂ, ਹਮ ਕਿਉਂ ਆਪਣਾ ਹੀ ਫੋਨ ਸਾਇਲੈਂਟ ਕਰ ਲੈ ਯਾਰ।
1: ਕਿੰਨਾ ਇਰੀਟੇਟਿੰਗ ਲੱਗਦਾ ਨਾ ਤੁਸੀਂ ਫਿਲਮ ਵੇਖਣ ਗਏ ਥੀਏਟਰ 'ਚ, ਤਿੰਨ ਚਾਰ ਬੰਦੇ ਆਪਸ 'ਚ ਉਹ ਪੂਰਾ ਟਾਈਮ ਕਮੈਂਟਰੀ ਨਾਲ ਨਾਲ ਕਰੀ ਜਾਣਗੇ ਫਿਲਮ ਦੇ, ਘਰੇ ਜਾ ਕੇ ਗੱਲ ਕਰ ਲਿਓ ਯਾਰ ਇੰਨੀ ਕੁ ਲੜਾਈ ਹੋਈ ਹੈ ਤੁਹਾਡੀ, ਓਦਾਂ ਗੱਲ ਨਹੀਂ
0: ਜੀ। ਤੇ ਨਾਲ ਜਿਹੜੀ ਅਗਲੇ ਜੇ ਆਪਾਂ ਪੁਆਇੰਟ ਦੀ ਗੱਲ ਕਰ ਲਈਏ ਤੇ ਉਹ ਹੈਗਾ ਜੀ ਰਿਸਪੈਕਟ ਐਵਰੀ ਵਨ, ਕਿ ਤੁਸੀਂ ਇਹ ਵੀ ਉਹਦਾ ਹੀ ਇੱਕ ਹਿੱਸਾ ਵਾ ਕਿ ਤੁਸੀਂ ਹਰ ਕਿਸੇ ਦੀ ਰਿਸਪੈਕਟ ਕਰਨੀ ਆ। ਜ਼ਰੂਰੀ ਨਹੀਂ ਆ ਕਿ ਮੰਨ ਲਓ ਤੁਸੀਂ ਕਿਤੇ ਰੋਟੀ ਖਾਣ ਚੱਲ ਗਏ ਹੋ ਤੇ ਉੱਥੇ ਜਿਹੜਾ ਤੁਹਾਨੂੰ ਸਰਵ ਕਰਨ ਡਿਆ ਜਾਂ ਕਰਨ ਡੀ ਆ ਉਹਨੂੰ ਤੁਸੀਂ ਮੰਨ ਲਓ ਕਿ ਇਸ ਲਿਹਾਜੇ ਨਾਲ ਬੋਲਦੇ, ਉਹਨੂੰ ਤੁਸੀਂ ਆਵਾਜ਼ ਕਿੱਦਾਂ ਮਾਰਦੇ ਹੋ, ਉਹਨੂੰ ਤੁਸੀਂ ਆਰਡਰ ਕਿੱਦਾਂ ਦਿੰਦੇ ਹੋ, ਰਿਸੀਵ ਕਿੱਦਾਂ ਕਰਦੇ ਹੋ, ਉਹਨੂੰ ਤੁਸੀਂ ਬਾਅਦ 'ਚ ਕੋਈ ਰਿਗਾਰਡ ਕਰਦੇ ਹੋ ਨਹੀਂ ਕਰਦੇ ਹੋ, ਉਹ ਚੀਜ਼ਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ, ਉਹ ਵੀ ਇਹਦਾ ਹੀ ਇੱਕ ਹਿੱਸਾ ਨੇ।
1: ਬਿਲਕੁਲ, ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਮੈਂ ਤੁਹਾਨੂੰ ਦੇਵਾਂ ਕਿ ਲੈਟ ਸਪੋਜ਼ ਆਪਾਂ ਕੋਈ ਖਾਣਾ ਵਗੈਰਾ ਮੰਗਾਇਆ, ਹੈ ਨਾ, ਆ ਗਿਆ ਖਾ ਲਿਆ ਆਪਾਂ,
0: ਵੈਜ ਹੀ ਮੰਗਾਇਆ,
1: ਹਾਂ ਵੈਜ ਹੀ ਮੰਗਾ ਲਿਆ,
0: ਓਕੇ,
1: ਕੀ ਖਾਧਾ ਦੱਸੋ ਫਿਰ
0: ਵੈਜ ਦੇ ਵਿੱਚ
1: ਕੀ ਖਾਧਾ? ਜੇ ਡਿਨਰ ਗਏ ਤਾਂ ਫਿਰ ਤਾਂ ਪਤਾ ਹੀ ਹੈ ਕੀ ਖਾਧਾ।
0: ਹਾਂ ਨਹੀਂ ਡਿਨਰ ਨਹੀਂ,
1: ਲੰਚ ਤੇ,
0: ਲੰਚ ਤੇ ਕਰੋ,
1: ਚਲੋ ਲੰਚ ਤੇ ਗਏ, ਬੰਦੇ ਥੋੜੇ ਜ਼ਿਆਦਾ ਕਰ ਦੋ ਯਾਰ,
0: ਕਿੰਨੇ?
1: ਪੰਜ ਕੁ ਬੰਦੇ,
0: ਪੰਜ ਬੰਦੇ,
1: ਪੰਜ
0: ਬੋਇਜ਼ ਕਰ ਦੀ,
1: ਪੰਜ ਬੋਇਜ਼
0: ਮਿਕਸ ਕਰਨਾ,
1: ਨਹੀਂ ਨਹੀਂ ਬੋਇਜ਼ ਕਰ,
0: ਪੰਜ ਬੋਇਜ਼ ਕਰ,
1: ਇੱਕ ਮੰਗਾ ਲੈਣਾ ਦਮ ਬਿਰਿਆਨੀ,
0: ਹਾਂਜੀ
1: ਠੀਕ ਹੈ, ਇੱਕ ਦਾਲ ਹੋ ਗਈ, ਉਹਦੇ ਨਾਲ ਤਾਂ ਚੱਲਣੀ ਆ,
0: ਤੇ ਨਾ ਰਾਇਤਾ,
1: ਰਾਇਤਾ ਤਾਂ ਜ਼ਰੂਰੀ ਆ, ਰਾਇਤਾ ਤਾਂ ਨਾਲ ਹੀ ਦੇਣਗੇ, ਚਲੋ ਫਿਰ ਵੀ ਜੇ ਨਹੀਂ ਹੈ ਤਾਂ ਆਪਾਂ ਐਡ
0: ਕਰ, ਐਡ ਔਨ ਕਰ ਲਾਂਗੇ,
1: ਪਨੀਰ ਦੀ ਆਈਟਮ ਚਾਹੀਦੀ ਇੱਕ ਅੱਧੀ,
0: ਠੀਕ ਹੈ, ਜੇ ਵੈਜੀਟੇਰੀਅਨ ਹੈ ਫਿਰ ਤੇ,
1: ਹਾਂ ਫਿਰ ਪਨੀਰ ਹੀ ਚੱਲੂਗਾ ਨਾ,
0: ਹੋਰ ਤੇ ਮੇਨ ਮੇਨ ਤੇ ਵੇਖੋ ਰਾਜਾ ਦੇ ਪਨੀਰ ਹੀ ਆ ਵੈਜੀਟੇਰੀਅਨ,
1: ਹਾਂ ਬਾਕੀ ਉਹ ਮੇਥੀ ਮਲਾਈ ਕਰਨਾ ਹੋਵੇ ਜਾਂ ਕੋਰਮਾ ਕੁਰਮਾ ਵੈਜ,
0: ਉਹ ਤੁਸੀਂ ਆਪਣਾ ਵੇਖ,
1: ਉਹ ਵੇਖ ਲਿਓ, ਪਰ ਖੈਰ ਖਾਣਾ ਖੁਣਾ ਖਾ ਲਿਆ, ਹੁਣ ਤੁਹਾਨੂੰ ਪਤਾ ਸਮਾਂ ਆ ਜਾਣਾ
0: ਖਾ ਲਿਆ
1: ਕਿ ਵੇਟਰ ਨੇ, ਵੇਟਰਸ ਨੇ, ਮੈਂ ਤੇ ਯਾਰ ਲੱਛਾ ਪਰਾਂਠਾ ਪਸੰਦ ਕਰਦਾ,
0: ਓਕੇ ਓਕੇ,
1: ਹਨਾ ਯਾਰ ਮਨ ਨਹੀਂ ਕਰ ਗਿਆ,
0: ਨਹੀਂ ਨਹੀਂ ਕਰ,
1: ਮੈਂ ਕਹਿੰਦਾ ਆਪਾਂ 10 ਮਿੰਟ ਪਹਿਲਾਂ ਹੀ ਖਤਮ ਕਰਕੇ ਦਈਏ, ਪਰ ਇਹ ਸਭ ਕਰਨ ਤੋਂ ਬਾਅਦ ਜਦੋਂ ਤੁਹਾਡੀਆਂ ਪਲੇਟਾਂ ਵਿਹਲੀਆਂ ਹੋ ਗਈਆਂ ਨਾ, ਕੋਈ ਇੰਨਾ ਲੰਮਾ ਚੌੜਾ ਕੰਮ ਥੋੜ੍ਹੀ ਆ, ਤੁਹਾਡੇ ਨਾਲ ਜਿਹੜੇ 3 ਬੰਦੇ ਬੈਠੇ ਉਹਨਾਂ ਦੀ ਪਲੇਟਾਂ ਇਕੱਠੀਆਂ ਕਰਕੇ ਇੱਕ ਸਟੈਕ ਤੇ ਕਰ ਲਓ,
0: ਹਾਂ ਚਿਮਚੇ ਇੱਕੋ ਉਤਲੀ ਥਾਲੀ 'ਚ ਕਰ ਲਓ,
1: ਉਤਲੀ ਥਾਲੀ 'ਚ ਰੱਖ ਦਿਓ, ਜਿਹੜੀਆਂ ਤੁਹਾਡੀਆਂ ਆਹ ਬ੍ਰੈਡਸ ਦੀਆਂ ਹੁੰਦੀਆਂ ਜਿਹੜੀ ਬਾਸਕਟ ਹੁੰਦੀਆਂ ਉਹ ਇੱਕ ਦੋ ਉੱਪਰ ਇੱਕ ਰੱਖ ਦਿਓ, ਥੋੜ੍ਹਾ ਇਕੱਠਾ ਜਿਹਾ ਕਰ ਦਿਓ ਕਿ ਅਗਲਾ ਬੰਦਾ ਆਵੇ ਜਦੋਂ ਪਿਕ ਕਰਨ ਲਈ ਰਾਹ ਜਿਹਾ ਬਣਿਆ ਉਹ ਇਕੱਠਾ ਚੱਕ ਕੇ ਲੈ ਜਾਏ,
0: ਤੈਨੂੰ ਨਾਈਸ ਲੱਗੇ,
1: ਉਹ ਇੰਨਾ ਖੁਸ਼ ਹੋਏਗਾ ਨਾ ਬੰਦਾ, ਉਹ ਤੁਹਾਡੇ ਬਾਰੇ ਪੂਰਾ ਦਿਨ ਪਤਨੀ ਕਿੰਨਾ ਵਧੀਆ ਸੋਚਿਆ ਕਿ ਕਿੰਨੇ ਚੰਗੇ ਲੋਕ ਆ, ਐਂਡ ਗੱਲ ਇਹ ਨਾ ਕਾਇੰਡਨੈਸ ਇਜ਼ ਸੋ ਨੈਸੈਸਰੀ, ਖਾਸ ਕਰ ਆਪਾਂ ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਲਿਟਰਲੀ ਸਾਡੇ ਵਰਗੇ ਘਰਾਂ ਤੋਂ ਸਾਡੇ ਵਰਗੇ ਪਰਿਵਾਰਾਂ 'ਚੋਂ, ਹੈ ਨਾ, ਕਿ ਇੱਦਾਂ ਹੀ ਲੱਗਦਾ ਕਿ ਯਾਰ ਫੀਲ ਹੁੰਦਾ ਕਿ ਔਖਾ ਕਿੰਨਾ ਕੰਮ ਕਰਨਾ, ਹੈ ਨਾ, ਸਾਰਿਆਂ ਨੇ ਕੀਤਾ, ਆਪਾਂ ਇੱਦਾਂ ਦਾ ਕੰਮ ਹਰ ਕਿਸੇ ਨੇ ਇੱਥੇ ਆ ਕੇ ਕੀਤਾ ਜੋ ਉਹਦੀ ਸੈਲਫ ਰਿਸਪੈਕਟ ਜਾਂ ਸੈਲਫ ਵਰਥ ਅਲਾਓ ਸ਼ਾਇਦ ਨਹੀਂ ਕਰਦੀ ਹੋਏਗੀ, ਪਰ ਫਿਰ ਵੀ ਕਰਨਾ ਪਿਆ
0: ਜ਼ਮੀਰ ਤੋਂ ਹਟ ਕੇ ਲੈ,
1: ਹੈ ਨਾ, ਤੁਹਾਨੂੰ ਕੋਈ ਆਪਣਾ ਆਪਣਾ ਆਪਣਾ ਕੀ, ਵੈਸੇ ਕੋਈ ਪਰਾਇਆ ਵੀ ਹੋਵੇ ਕਿਸੇ ਹੋਰ ਐਥਨੀਸਿਟੀ ਦਾ ਵੀ ਹੋਵੇ, ਬੰਦਾ ਦਿਖ ਰਿਹਾ ਯਾਰ ਕਿ ਸਾਈਡ 'ਤੇ ਵਿਚਾਰਾ ਸਿਕਿਉਰਿਟੀ ਗਾਰਡ ਖੜਾ ਪਿਆ, ਮੈਂ ਇੱਥੇ ਹੁਣੇ ਮੈਂ ਸ਼ੋਪਿੰਗ ਕਰਨ ਆਇਆ ਕੋਲ, ਇੱਥੇ ਸਿਕਿਉਰਿਟੀ ਵਾਲਾ ਵਿਚਾਰਾ, ਹੈ ਨਾ, 7-8 ਘੰਟੇ ਦੀ ਜੋਬ ਆ, ਖਲੋਤਾ ਪਿਆ, ਜਾਂਦੇ ਹੱਥ ਮਿਲਾ ਲਿਆ, ਹਾਓ ਆਰ ਯੂ ਡੂਇੰਗ, ਹਾਓ ਵਾਜ਼ ਯੋਰ ਡੇ, ਅੱਛਾ ਗੋਰੇ ਕਰਦੇ ਆ, ਮਤਲਬ ਤੁਸੀਂ ਇੱਕ ਜਨਰਲੀ ਦੇਖੋ ਗੋਰੇ ਤੁਹਾਨੂੰ ਦੇ ਵਿਲ ਆਲਵੇਜ਼ ਸਮਾਈਲ ਐਟ ਯੂ, ਹਨਾ, ਇੱਕ ਬੇਸਿਕ,
0: ਮਤਲਬ ਸਾਰੇ ਨਹੀਂ ਪਰ 90% ਜ਼ਰੂਰ
1: ਕਰਦੇ, 90 ਨੇ, ਹਨਾ, ਇਹ ਜੇ ਸਰ ਹੁਣ ਇਹ ਤਾਂ ਗੱਲਾਂ ਹੀ ਬਣ ਗਈਆਂ ਨਾ, ਹੁਣ ਕੀ ਇੱਦਾਂ ਕਹਿਣਾ ਪੈਂਦਾ, ਪਰ ਜਿੰਨੇ ਪਹਿਲੇ ਸੋਚਿਆ ਹੋਣਾ ਕਿ ਜਦੋਂ ਵੀ ਕੋਈ ਆਵੇ ਬੰਦਾ ਉਹਨੂੰ ਕਹਿੰਦਾ ਹੇ ਹਾਓ ਆਰ ਯੂ ਡੂਇੰਗ, ਇਹ ਕਹਿਣਾ ਪਹਿਲੇ ਤਾਂ ਇੱਕ ਸੋਚਣ ਵਾਲੇ ਕਿਆ ਹੋਣਾ ਨਾ ਕਿ ਅਗਲਾ ਬੰਦਾ ਥੋੜਾ ਖੁਸ਼ ਫੀਲ ਕਰੇ ਤਾਂ ਤੁਹਾਡੇ ਕੋਲ ਆਰਡਰ ਕਰੇਗਾ, ਹਨਾ,
0: ਨਾਲੇ ਥੋੜਾ ਆਪਣਾ ਫੀਲ ਕਰੇ,
1: ਉਹ ਤਾਂ ਹੁਣ ਜਗ੍ਹਾ ਤੇ ਆ ਗਿਆ, ਕਿਉਂਕਿ ਉਹ ਲੋਕਾਂ ਨੂੰ ਇੰਨੀ ਆਦਤ ਪੈ ਗਈ, ਤੁਹਾਨੂੰ ਵੀ ਪਤਾ ਕਿਸੇ ਨੇ ਅੱਗੋਂ ਕਹਿਣਾ ਹੀ ਆ, ਹਨਾ, ਬੋਲਣ ਵਾਲੇ ਨੇ ਸਲੇ ਬੋਲਣਾ ਸਕਿਆ ਤਾਂ ਮੈਂ ਬੋਲਣੀ, ਉਹ ਤਾਂ ਹੁਣ ਮੂੰਹ ਤੇ ਮਾਰਦੇ ਆ ਤੁਹਾਡੇ, ਉਹ ਪੁੱਛਦੇ ਮੂੰਹ ਦਾ, ਹਾਂ ਆਰ ਡੂਇੰਗ, ਜਲਦੀ ਬੋਲ,
0: ਸਹੀ ਗੱਲ,
1: ਬਟ ਜਿਹਨੇ ਇਜਾਦ ਕੀਤਾ ਹੋਣਾ ਉਹਦਾ ਆਈਡੀਆ ਹੀ ਹੋਣਾ ਜੋ ਆਪਾਂ ਡਿਸਕਸ ਕਰਦੇ ਪਏ ਹਾਂ ਕਿ ਬੀ ਸੋ ਰਿਸਪੈਕਟਫੁਲ ਐਂਡ ਬੀ ਸੋ ਗਿਵਿੰਗ ਟੂ ਐਵਰੀ ਵਨ ਕਿ ਤੁਹਾਡਾ ਇੱਕ ਕਰਿਜ਼ਮਾ ਲੱਗੇ, ਹੈ ਨਾ, ਫਿਰ ਉੱਪਰੋਂ ਸੋਨੇ ਦਾ ਸੁਹਾਗਾ 'ਚ ਤੁਸੀਂ ਵਧੀਆ ਵਧੀਆ ਤਰੀਕੇ ਨਾਲ ਡਰੈਸ ਡਾਉਣ, ਅਗੇਨ ਡਰੈਸਿੰਗ ਦੀ ਜੇ ਆਪਾਂ ਗੱਲ ਕਰਦੇ ਪਏ ਹਾਂ ਜਾਂ ਹਾਈਜੀਨ ਦੀ ਗੱਲ ਕਰਦੇ ਪਏ, ਇਹ ਨਹੀਂ ਕਰਦੇ ਪਏ ਕਿ ਪੈਸਾ ਬਹੁਤ ਉਜਾੜੋ, ਪਰ ਸਿੰਪਲ ਚੀਜ਼ਾਂ ਕਿ ਵੈਲ ਆਇਰਨਡ ਕਲੋਥ ਜ਼ੋਨ ਆਪਣੇ, ਹੈ ਨਾ, ਪ੍ਰੋਪਰ ਮੈਚ ਪਾਇਆ ਹੋਵੇ, ਜਦੋਂ ਗੋਵਿੰਦਾ ਸਾਹਿਬ ਦੀਆਂ ਫਿਲਮਾਂ ਜਿਹੜੀਆਂ ਸੀਗੀਆਂ ਜਿੰਨੀਆਂ ਵੀ, ਜਾਂ ਫਿਰ ਰਣਵੀਰ ਸਿੰਘ ਨੂੰ ਆਊਟ ਆਫ ਫਿਲਮਾਂ ਦੇਖ ਲਈਏ, ਉਦਾਂ ਦਾ ਫੈਸ਼ਨ ਨਾ ਅਪਣਾਇਆ ਹੋਵੇ, ਨੋਰਮਲ ਜਿਹਾ, ਨਾ
0: ਲੱਲੀ ਨਹੀਂ ਕਰਾਉਣੀ
1: ਚਾਹੀਦੀ, ਲੱਲੀ ਨਹੀਂ, ਹਾਂ ਲੱਲੀ ਆ ਗਿਆ, ਰਿਟਰਨ ਆਫ ਲੱਲੀ ਹੈ, ਇਹ ਤਬੀਅਤ ਠੀਕ ਹੋ ਗਈ ਭਾ ਮੇਰੇ ਦੀ, ਇਹਦੀ ਲੱਲੀ ਦਾ ਪਤਾ ਲੱਗ ਜਾਂਦਾ ਤਬੀਅਤ ਸੈੱਟ ਹੋ ਗਈ ਹੈ,
0: ਜ਼ਿਆਦਾ ਕਰਾਤੀ ਤੇ ਫਿਰ ਉਹ ਨਾਈਸ ਨਹੀਂ ਲੱਗਦਾ,
1: ਗਾਣਾ ਸੁਣੋਗੇ?
0: ਗਾਣਾ ਤੁਸੀਂ ਨਾ ਕਰਕੇ ਕਿਹੜਾ ਨਹੀਂ ਸੁਣਾਉਣਾ,
1: ਹਾਏ ਨਹੀਂ ਦੱਸੋ ਯਾਰ, ਸੁਣਾ ਦੇ
0: ਗਾਣਾ ਜਿੱਦਾਂ ਮਰਜ਼ੀ,
1: ਗਾਣਾ ਇੱਦਾਂ ਨਾ ਕਿ ਗਾਣਾ ਤਾਂ ਸੁਣਾ ਰਹੇ ਵੀ ਗਾਣਾ ਹੈਗਾ ਲੋ ਫੇਡ, ਇਹ 'ਚ ਵੀ ਔਜਲਾ ਸਾਹਿਬ ਇਹੀ ਦੱਸ ਰਹੇ ਨੇ
0: ਅੱਛਾ ਲੋਫੇਡ ਹਲਕੇ ਜੀ ਦਾੜੀ ਰੱਖਦਾ
1: ਦਾੜੀ ਰੱਖਦਾ ਤੇ ਇਹ ਯਾਦ ਰੱਖੋ ਜੀ ਕਿ ਇਹਨਾਂ ਦਾ ਇੱਕ ਸ਼ੋਅ ਹੋ ਗਿਆ ਸੋਲਡ ਆਊਟ ਤੇ ਦੂਜਾ ਹਜੇ ਵੀ ਵੇਚਣ ਦੀ ਕੋਸ਼ਿਸ਼ ਕਰਦੇ ਪਏ ਨੇ ਪਹੁੰਚੋ livenation.com.au ਤੇ ਕਰਨ ਔਜਲਾ ਦਾ 19 ਅਗਸਤ ਦਾ ਸ਼ੋਅ ਦਿਨ ਬੁੱਧਵਾਰ ਦਾ ਹਜੇ ਵੀ ਤੁਹਾਨੂੰ ਟਿਕਟਾਂ ਮਿਲ ਸਕਦੀਆਂ
0: ਮੌਲ ਵਜੋ ਫਿਰ ਉੱਥੇ ਹੋ ਗਈ ਅਸਲੀ
1: ਤੇ ਬਾਕੀ ਸਮਝੋ ਇਹ ਵੀ ਕੀ ਕਹਿਣਾ ਚਾਹੁੰਦੇ ਬਈ

0: ਲਿਮਿਟਿਡ ਚੀਜ਼ਾਂ ਨੇ
1: ਬਿਲਕੁਲ,
0: ਪਰ ਆਪਾਂ ਸਿਰਫ ਲਿਮਿਟਿਡ ਚੀਜ਼ਾਂ ਦੇ ਉੱਤੇ ਜੇ ਵਰਕਆਊਟ ਕਰ ਲਈਏ ਤੇ ਆਪਣੀਆਂ ਕਿਹੇ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ
1: ਬਹੁਤ ਸੌਰਟ ਆਊਟ। ਬਹੁਤ ਪਿਆਰੀ ਗੱਲ ਕੀਤੀ ਹੈ, ਜਾਂਦੇ ਜਾਂਦੇ ਨਾ ਤੁਹਾਡੀ ਗੱਲ ਦੇ ਨਾਲ ਰਲਾ ਦਿੰਦੇ ਹਾਂ ਗੱਲ ਕਿ ਸੁਕਰਾਤ ਨੂੰ ਨਾ ਇੱਕ ਵਾਰੀ ਸਾਰਾ ਏਥਨਸ ਘੁੰਮ ਲਿਆ ਹਨਾ, ਸੋਕ੍ਰੇਟਿਸ ਕਹਿੰਦੇ ਹਾਂ ਜਿਹਨੂੰ ਆਪਾਂ ਪੰਜਾਬੀ ਸੁਕਰਾਤ ਕਹਿ ਦਿੰਦੇ
0: ਹਾਂ,
1: ਉਹਦੇ ਕੋਲ ਨਾ ਸਾਰਾ ਸਾਰੀ ਜਨਤਾ ਨਾ ਇਕੱਠੀ ਹੋ ਕੇ ਪੂਰਾ ਨਾ ਕੁਨਬਾ ਜਾ ਇਕੱਠਾ ਹੋ ਕੇ ਲਸ਼ਕਰ ਇਕੱਠਾ ਹੋ ਕੇ ਪਹੁੰਚਿਆ। ਕਹਿੰਦਾ ਬਾਈ ਸੁਕਰਾਤ ਅਸੀਂ ਨਾ ਹਰ ਪਾਸੇ ਵੇਖ ਲਿਆ, ਤੇਰੇ ਤੋਂ ਜ਼ਿਆਦਾ ਨਾ ਵਾਈਜ਼ ਅਕਲਮੰਦ ਤੇ ਮਤਲਬ ਕਿ ਚਾਰਮਿੰਗ ਬੰਦਾ ਕੋਈ ਨਹੀਂ ਆ ਹਨਾ, ਤੇਰੇ ਤੋਂ ਉੱਪਰ ਕੋਈ ਨਹੀਂ, ਤੈਨੂੰ ਕੀ ਕਾਰਨ ਲੱਗਦਾ? ਤੁਸੀਂ ਜੋ ਜਵਾਬ ਦਿੱਤਾ ਨਾ ਹੁਣੇ ਜੋ ਤੁਸੀਂ ਗੱਲ ਕੀਤੀ ਸਾਰੀ ਹੁਣ ਸਾਰ ਕੱਢਿਆ, ਉਹਦਾ ਵੀ ਇਹੀ ਜਵਾਬ ਸੀ। ਕਹਿੰਦਾ ਮੈਂ ਸ਼ਾਇਦ ਇਸ ਕਰਕੇ ਤੁਹਾਡੇ ਸਾਰਿਆਂ 'ਚ ਤੁਹਾਨੂੰ ਲੱਗਦਾ ਕਿ ਮੈਂ ਸਭ ਤੋਂ ਜ਼ਿਆਦਾ ਵਿਜ਼ਡਮ ਮੇਰੇ ਕੋਲ ਆ, ਸਭ ਤੋਂ ਜ਼ਿਆਦਾ ਅਕਲ ਮੇਰੇ ਅੰਦਰ ਆ, ਕਿਉਂਕਿ ਮੈਨੂੰ ਇਹ ਪਤਾ ਕਿ ਮੈਨੂੰ ਕੀ ਨਹੀਂ ਪਤਾ, ਤੇ ਮੈਨੂੰ ਇਹ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ।
0: ਨਹੀਂ ਪਤਾ, ਬਿਲਕੁਲ
1: ਇਹ ਫੈਕਟ ਆ, ਸਾਨੂੰ ਸਭ ਕੁਛ ਨਹੀਂ ਪਤਾ। ਇਸੀ ਗੱਲ ਨੂੰ ਕਹਿੰਦੇ ਹੋਏ ਆਪਾਂ ਵੀ ਥੋੜੀ ਹੈ ਨਾ ਸੋਰੀ ਸੂਰੀ ਕਹਿ ਦਿੰਦੇ ਹਾਂ ਬਈ, ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹੋਵੇ, ਕਈ ਵਾਰੀ ਆਪਾਂ ਹਾਸੇ ਠੱਟੇ 'ਚ ਕਈ ਵਾਰੀ
0: ਦੋਵਿਆਂ 'ਤੇ ਜੁੜ ਕੇ ਮਾਫੀ
1: ਪੁੱਠਾ ਸਿੱਧਾ ਵੀ ਬੋਲ ਦਿੰਦੇ ਹੁੰਦੇ ਹਨਾ, ਸੋ ਉਹਦੇ ਲਈ
0: ਮਾਫੀ ਮੰਗਣੀ ਵੀ ਬੜੀ ਜ਼ਰੂਰੀ ਸੀ।
1: ਮਾਫੀ ਵੀ ਜ਼ਰੂਰੀ ਹੈ, ਦੇਖੋ ਤੁਹਾਨੂੰ ਬੜਾ ਆਪਣਾ ਬੁੱਧਾ ਨੇ ਕਿਹਾ ਸੀਗਾ ਮਾਫ਼ ਕਰ ਦਿਓ ਅਤੇ ਮਾਫ਼ੀ ਮੰਗਦੇ ਰਹੋ,
0: ਜਾਣ ਲੱਗੇ ਵੇਖੋ ਕਹਿਣ ਜੋਗੇ ਤੇ ਚਲੋ ਅਸੀਂ ਕੀ ਆ, ਲੇਕਿਨ ਪਰ ਇਹ ਗੱਲ ਜ਼ਰੂਰ ਹੈ ਜਿੰਨੀ ਕਿ ਮੈਨੂੰ ਪਤਾ ਕਿ ਜੇ ਆਪਾਂ ਕਿਤੇ ਜਾਂਦੇ ਆਉਂਦੇ ਹਾਂ ਜਾਂ ਆਪਾਂ ਕਿਤੇ ਆਪਣੀ ਪਰਸਨੈਲਿਟੀ ਦੀ ਜੇ ਛਾਪ ਛੱਡ ਕੇ ਆਉਂਦੇ ਹਾਂ ਤੇ ਸ਼ਕਲ ਹੋ ਸਕਦਾ ਬੰਦਾ ਸਾਡੀ ਭੁੱਲ ਜੇ, ਦਸਾਂ ਦਿਨਾਂ ਨੂੰ ਭੁੱਲ ਜੇ, ਮਹੀਨੇ ਨੂੰ ਭੁੱਲ ਜੇ, ਕਿਉਂਕਿ ਅੱਜ ਕੱਲ੍ਹ ਮੈਮਰੀਜ਼ ਬੜੀਆਂ ਸ਼ੋਰਟ ਹੋ ਗਈਆਂ ਨੇ ਸਾਰਿਆਂ ਦੀਆਂ ਹਨਾ, ਪਰ ਜਿਹੜਾ ਕਰੈਕਟਰ ਆ ਜੇ ਤੁਸੀਂ ਕਿਤੇ ਮੰਨ ਲਓ ਕੋਈ ਵਰਤਾਰਾ ਜੇ ਕਿਸੇ ਨਾ ਕੋਈ ਕੀਤਾ ਆ ਜਾਂ ਕੋਈ ਮੰਨ ਲਓ ਕਿਸੇ ਦੀ ਕਿਤੇ ਹੈਲਪ ਹੀ ਕੀਤੀ ਆ ਜਾਂ ਕਿਸੇ ਦੀ ਕਿਸੇ ਸਪੋਰਟ ਕੀਤੀ ਜਾਂ ਕੁਛ ਵੀ, ਤੁਸੀਂ ਜੇ ਕਿਸੇ ਨਾਲ ਕੋਈ ਚੀਜ਼ ਜਿਹੜੀ ਕੀਤੀ ਆ ਉਹ ਚੰਗੀ ਆ ਜਾਂ ਮਾੜੀ ਆ, ਉਹ ਚੀਜ਼ ਬੰਦੇ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਆ, ਤੇ ਇਸ ਕਰਕੇ ਇਹੀ ਆ ਕਿ
1: ਕਿਆ ਬਾਤ ਹੈ,
0: ਆਪਣੇ ਆਪ ਨੂੰ ਜਿੱਥੇ ਵੀ ਜਾਓ ਥੋੜਾ ਜਿਹਾ
1: ਬਾਬਾ ਬਣੀ ਕੀ ਜੈ ਹੋ,
0: ਮਾੜਾ ਜਿਹਾ ਰੱਖੋ ਕੰਮ ਵੀ, ਕੋਈ ਇਦਾਂ ਦਾ ਕੰਮ ਨਾ ਕਰਾਓਗੇ ਮੁੜ ਕੇ ਉਸੇ ਉਸੇ ਕੰਮ ਤੋਂ ਤੁਹਾਨੂੰ ਮੁੜ ਕੇ ਜਾਣਿਆ ਜਾਵੇ। ਹਾਂ ਉਹੀ ਵੀਰ ਆ,
1: ਉਹੀ ਹੈ ਇਹ, ਉਹੀ ਸੀ
0: ਹਾਂ, ਤੇ ਕੋਈ ਇਦਾਂ ਦਾ ਕਰੋ ਵੀ ਜੇ ਕਿਤੇ ਕੀਤਾ ਵੀ ਆ ਤੇ ਉਹਨੂੰ ਇਸ ਥੋੜੀ ਸਮਾਰਟਨੈਸ ਨਾ ਕਰੋ ਵੀ ਕਿਸੇ ਨੂੰ ਜ਼ਿਆਦਾ ਪਤਾ ਨਾ ਲੱਗੇ, ਸਮਝੇ ਮੇਰੀ ਗੱਲ?
1: ਯਾਰ ਮੈਂ ਨੀ ਸਮਝਿਆ, ਉਹਨੂੰ ਚੰਗੇ ਤਰੀਕੇ ਸਮਝਾਓ ਯਾਰ,
0: ਫਿਰ ਮੈਂ ਕਿੰਨੇ ਜੇ ਸਮਝਾਓ,
1: ਸਹੀ ਹੋ ਗਿਆ,
0: ਤੁਹਾਨੂੰ ਇੱਦਾਂ ਨੀ ਪਤਾ ਲੱਗਣਾ।
1: ਫਿਰ ਹੁਣ ਚਲੀਏ,
0: ਇਹ ਗਾਣਾ ਜਾਂਦੇ ਜਾਂਦੇ ਲਾ ਦੋ, ਦੋ ਲਾਈਨਾਂ ਸੁਣਾ ਦੋ ਮੈਨੂੰ ਥੋੜਾ ਜਿਹਾ ਹਨਾ, ਕਰ ਦੋ ਕੈੜਾ ਜਿਹਾ।
1: ਕਿਹੜਾ ਸੁਣੋਗੇ ਯਾਰ ਦੱਸੋ,
0: ਮੈਂ ਫਿਰ ਆਪਣਾ
1: ਸਾਡਾ ਲਾਈਵ ਸਫਰਾਂ
0: ਦੇ ਮੈਂ ਨਿਕਲਾਂ ਸਫਰਾਂ ਦੇ,
1: ਸਾਡਾ ਲਾਈਵ ਸਪੋਟ ਤਾਂ ਚਲ ਗਿਆ ਭਰਾ, ਮੇਰੀ ਵੀ ਸੀਗੀ ਲੋਕਾਂ ਨੂੰ ਗਾਣੇ ਸੁਣਾਉਣ ਦੀ, ਮੈਂ ਤੈਨੂੰ ਹੀ ਸੁਣਾਇਆ, ਤੂੰ ਡਿਮਾਂਡ ਕਰ, ਮੈਂ ਹੁਣੇ ਲਾਉਂਗਾ ਗਾਣਾ ਦਾ,
0: ਡਿਮਾਂਡ ਕਰਾਂ,
1: ਡਿਮਾਂਡ
0: ਯਾਰ ਮੇਰੀ ਡਿਮਾਂਡ ਅੱਜ ਕਿਸੇ ਨੇ ਪੁੱਛ ਲਈ ਆ, ਮੈਂ ਡਿਮਾਂਡ ਕਰਦਾ ਫਿਰ ਤੁਸੀਂ ਗਾਣਾ ਲਾ ਦਿਓ ਵੀ, ਅਰਜਨ ਦਾ ਗਾਣਾ ਲਾਓ ਇੱਕ,
1: ਕਿਹੜਾ ਭਲਾ ਦੇ,
0: ਅਰਜਨ ਦਾ ਗਾਣਾ ਲਾਓ ਮਾਹੌਲ,
1: ਓਏ ਕਸਮ
0: ਹਾਂ
1: ਮਹਾਦੇਵ ਕਸਮ,
0: ਓ ਮਾਈ,
1: ਮੈਂ ਮਾਹੌਲ ਟਾਈਪ ਕਰਨਾ ਸ਼ੁਰੂ ਕਰਤਾ
0: ਖੁਦਾ ਦੀ,
1: ਹਾਏ ਮਾਈ ਗੋਡ ਕਿਆ ਬਾਤ ਹੈ। ਇਹ ਹੈ ਨਾ ਦੇਖੋ, ਫਿਰ
0: ਰੂਹ ਤੱਕ,
1: ਓਕੇ ਰੂਹਾਂ ਦੂਰ ਨਹੀਂ ਹੁੰਦੀਆਂ,
0: ਨਹੀਂ ਨਹੀਂ ਨਹੀਂ ਲੋ ਨਹੀਂ ਪਿੰਡੇ ਲੱਕ ਹੋਵਣ,
1: ਨਹੀਂ ਨਹੀਂ ਠੀਕ,
0: ਰੱਬ ਰੇਖੂ ਗੜਨਾ ਆਪਾਂ ਨਹੀਂ ਰੁੜਦੇ।

0: ਜੀ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਤੇ ਅਸੀਂ ਤੁਹਾਨੂੰ ਨਹੀਂ ਕਦੀ ਭੁੱਲਦੇ, ਤੁਸੀਂ ਸਾਨੂੰ ਨਾ ਭੁੱਲਿਓ। ਇਹ ਸੀਗਾ ਅੱਜ ਦਾ ਬਹੁਤ ਹੀ ਖੂਬਸੂਰਤ ਬਿਹਤਰੀਨ ਐਪੀਸੋਡ ਬੋਇਜ਼ ਮੀਟਅਪ ਦਾ। ਮੈਂ ਆਰ ਜੇ ਕ੍ਰਿਸ਼ਨਾ ਵਿਦ ਆਰ ਜੇ ਬਲਕੀਰਤ ਤੁਹਾਨੂੰ ਕਹਿਣਾ ਚਾਹਾਂ ਕਿ ਸਵਸਥ ਰਹੇ, ਮਸਤ ਰਹੇ ਐਂਡ ਸੁਣਦੇ ਰਹੋ
1: ਰੇਡੀਓ
0: ਹਾਂਜੀ 1674 AM
1: ਟਾਟਾ ਸੀ ਯਾ
0: ਬਾਏ ਬਾਏ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ

0: ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
1: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
3: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
7: ਗੁਰਬਾਜ ਸਿੰਘ ਐਂਡ ਸਰਬਜੀਤ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
8: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
11: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
12: ਹਾਂਜੀ ਰੇਡੀਓ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
3: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: सबसे दमदार और रोमांचक कहानी
5: अल्फा प्रोग्राम उसका चुनिंदा है।
4: शानदार एक्शन एंटरटेनर 3 जुलाई को।
5: मैं जो बना रहा हूँ वो इतिहास है।
4: आलिया भट्ट, शर्वरी, अनिल कपूर और बॉबी देओल स्टारर।
6: शुरू करो अग्नि परीक्षा
4: 3 जुलाई को आपके नजदीकी सिनेमा घरों में। अल्फा,
5: अब इंडिया अल्फा से डरेगा।
7: वो वेट कर रहा है तुम्हारा।

0: ਰਤਮਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹਾਂਜੀ

0: रेडियो हांजी 1674 AM ते थोड़ा स्वागत है। मैं हाँ आरजे कृष्णा एंड आज असी गलबात करन लई इकट्ठे हो रहे हैं जी दोबारा। उम्मीद करते हैं थोड़ा जिहड़ा भी दिन वार नूं जिस भी टाइम तुसीं सुन रहे हो वधिया वधिया लंघ रहा होएगा। अज आपां लास्ट टाइम जिस तरह कीता सीगा उस तरीके नाल अपना सैगमेंट अगे वधावांगे। अज असी एक होर होनहार बडिंग राइटर राइट फ्रॉम पंजाब थोड़े नाल उहनां नूं मुखातब करन लई लैके आवांगे। राइटर का नाम है जी उपकार गिल, इंस्टाग्राम तो काफ़ी मशहूर ने, ते बाकी उन्हां दी लाइफ की है, वो किस तरीके का लिखते हैं, ते अगे उन्हां दी हसरत की है लाइफ नू लैके, अपनी राइटिंग स्टाइल नू लैके, अपनी शैली नू लैके, ते वो किस तरीके नाल अपना आने वाला करियर वेखते हैं राइटिंग के अंदर, उन्हां दी ज़बानी जानते, ठीक है जी। तो इस तरीके मैं उन्होंने हुने ऑन एयर लैंना। उपकार जी तुसीं ऑन एयर हो, सत श्री अकाल।
1: सत श्री अकाल कृष्णा भाई।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਜੀ?
1: ਬਸ ਵਧੀਆ, ਤੁਸੀਂ ਦੱਸੋ ਠੀਕ ਹੋ ਕ੍ਰਿਸ਼ਨਾ ਭਾਜੀ?
0: ਬਸ ਵਧੀਆ ਵਧੀਆ ਵਧੀਆ। ਦੱਸੋ ਫਿਰ ਕਿਸ ਤਰ੍ਹਾਂ ਪੰਜਾਬ ਦਾ ਮਾਹੌਲ ਚਾਲ, ਕਿੱਦਾਂ? ਠੀਕ ਠਾਕ, ਗਰਮੀਆਂ ਕਿੱਦਾਂ?
1: ਪੰਜਾਬ ਦਾ ਮਾਹੌਲ ਤੇ ਬਹੁਤ ਵਧੀਆ, ਬੀਬੀਆਂ ਨੂੰ ਹਜ਼ਾਰ ਹਜ਼ਾਰ ਮਿਲਣ ਡੇ ਆ, ਕਈਆਂ ਨੂੰ ਮਿਲ ਗਿਆ ਤੇ ਜਿਨ੍ਹਾਂ ਨੂੰ ਮਿਲ ਗਏ ਉਹ ਖੁਸ਼ ਆ,
0: ਜਿਨ੍ਹਾਂ ਦੀ ਹਨਾ ਹਜੇ ਰਹਿੰਦਾ ਕਿਸੇ ਦੀ ਕਸਰ ਰਹਿ ਗਈ।
1: ਹਾਂਜੀ,
0: ਚਲੋ ਵਧੀਆ ਵਧੀਆ ਵਧੀਆ। ਮੈਂ ਉਪਕਾਰ ਜੀ, ਜਦੋਂ ਤੁਹਾਡਾ ਇੰਟਰੋ ਹੁਣੇ ਇੱਥੇ ਦੇਣਾ ਪਿਆ ਸੀ ਨਾ, ਤਾਂ ਮੈਂ ਇਹ ਕਿਹਾ ਕਿ ਸੋਸ਼ਲ ਮੀਡੀਆ 'ਤੇ ਬਖੂਬੀ ਮਕਬੂਲ ਹੋ ਚੁੱਕੇ ਹੋਏ ਕਾਫੀ ਮਸ਼ਹੂਰ ਸ਼ਾਇਰਾਂ ਵਿੱਚੋਂ, ਅਤੇ ਉਮਰ ਭਾਵੇਂ ਇੰਨੀ ਜ਼ਿਆਦਾ ਨਹੀਂ ਹੈ ਪਰ ਨਾਮ ਕਾਫੀ ਕਮਾ ਲਿਆ, ਅਤੇ ਕਿਸ ਤਰ੍ਹਾਂ ਸੋਚਦੇ ਹੋ? ਠੀਕ ਕਿਹਾ ਬਿਲਕੁਲ ਕਿ ਨਹੀਂ?
1: ਠੀਕ ਕਿਹਾ, ਚਲੋ ਹੈ ਨਾ, ਮਿਹਨਤ ਹੁੰਦੀ ਆ, ਲੱਗੇ ਰਹੇ ਹਰੇਕ ਕੰਮ 'ਚ। ਮੈਂ ਇਹ ਕਹਿੰਦਾ ਹੁੰਦਾ ਕਿ ਲੱਗੇ ਰਹੋ, ਲਾਈਨ 'ਚ ਲੱਗੇ ਰਹੀਏ ਅਤੇ ਵਾਰੀ ਆ ਜਾਂਦੀ ਆ। ਲਾਈਨ ਚੋਂ ਕਿਉਂ ਚੋਂ ਹਟ ਗਏ ਤੇ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਕਿ ਆਊਗੀ।
0: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਨੂੰ ਆਪਾਂ ਥੋੜਾ ਸ਼ੁਰੂ ਤੋਂ ਸ਼ੁਰੂ ਦੀ ਗੱਲ ਕਰਦੇ ਆ ਸਫ਼ਰ ਦੀ, ਤੇ ਪਹਿਲੇ ਤਾਂ ਇਹ ਦੱਸੋ ਕਿ ਰਾਈਟਿੰਗ ਦਾ ਸ਼ੌਂਕ, ਲਿਖਣ ਦਾ ਸ਼ੌਂਕ ਕਦੋਂ ਤੋਂ ਆਇਆ?
1: ਲਿਖਣ ਦਾ ਸ਼ੌਂਕ ਤੇ ਵੈਸੇ ਜੇਕਰ ਮੈਂ ਕਹਾਂ ਕਿ ਜਿੱਥੋਂ ਮੈਨੂੰ ਮਤਲਬ ਵਾਕਿਆ ਪਤਾ ਲੱਗਾ ਕਿ ਹਾਂ ਹੁਣ ਮੈਂ ਲਿਖਦਾ ਵਾਂ, ਇਹ ਤੇ ਰੀਸੈਂਟਲੀ ਕੋਈ ਮਤਲਬ 2016-17 ਤੋਂ, ਤੇ ਓਦਾਂ ਅਟੈਚਮੈਂਟ ਇੱਦਾਂ ਹੋ ਗਈ ਕਿ ਸਕੂਲ ਦੇ ਵਿੱਚ ਕਦੀ ਕੋਈ ਕਿਤਾਬ ਦੇ ਵਿੱਚ ਕਹਾਣੀ ਪੜ੍ਹ ਲਈ, ਜਿੱਦਾਂ ਅੰਮ੍ਰਿਤਾ ਪ੍ਰੀਤਮ ਦੀ ਹੋ ਗਈ ਸਭ ਤੋਂ ਜ਼ਿਆਦਾ, ਜਿੱਦਾਂ ਆਪਣੇ ਹੈਗੇ ਨੇ ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਉਹਨਾਂ ਦੀਆਂ ਪੜ੍ਹੀਆਂ, ਫਿਰ ਉਹ ਮਤਲਬ ਉਹਨਾਂ ਨਾਲ ਅਟੈਚਮੈਂਟ ਹੁੰਦੀ ਰਹੀ, ਫਿਰ ਹੋਰ ਕੋਈ ਕਿਤਾਬ ਜਿੱਦਾਂ ਹੱਥ ਆ ਗਈ। ਪਹਿਲਾਂ ਤਾਂ ਇਹ ਪੜ੍ਹਿਆ ਕਿ ਜਿਹੜੀ ਵੀ ਚੀਜ਼ ਆਉਂਦੀ ਉਹਨੂੰ ਪੜ੍ਹੋ, ਭਾਵੇਂ ਨੌਲੇਜ ਲਈ ਪੜ੍ਹੋ, ਗੇਨ ਕਰਨ ਲਈ, ਤੇ ਫਿਰ ਉਹ ਚੀਜ਼ ਆਪਣੇ ਆਪ 'ਚ ਵੀ ਐਨਹਾਂਸ ਹੋ ਗਈ, ਕਿਉਂਕਿ ਹਰ ਇੱਕ ਬੰਦਾ ਆਪਣੇ ਖਿਆਲ ਜਾਂ ਤੇ ਬੋਲ ਕੇ ਦੱਸ ਦਿੰਦਾ ਵਾ, ਤੇ ਜਿਹੜਾ ਬੋਲ ਕੇ ਨਹੀਂ ਦੱਸਦਾ ਉਹ ਲਿਖਣਾ ਸ਼ੁਰੂ ਕਰ ਦਿੰਦਾ।
0: ਤੇ ਖਿਆਲ ਦੱਸਣਾ, ਬੋਲਣਾ ਜਾਂ ਲਿਖਣਾ ਜ਼ਰੂਰੀ ਕਿਉਂ ਆ?
1: ਇਹ ਤਾਂ ਹਿਊਮਨ ਸਾਈਕੋਲੋਜੀ ਆ, ਤੁਹਾਨੂੰ ਪਤਾ ਕਿ ਤੁਸੀਂ ਦੇਖੋ ਕਹਿੰਦੇ ਕਿ ਲੇਡੀ ਮਤਲਬ ਜਿਹੜੀਆਂ ਔਰਤਾਂ ਵਾ ਤੇ ਮਰਦਾਂ ਦੇ ਵਿੱਚ ਜਿਹੜਾ ਨਾ ਬੜਾ ਫਰਕ ਆ, ਬੰਦਿਆਂ ਮਤਲਬ ਔਰਤਾਂ ਨਾਲੋਂ ਜਿਹੜੀਆਂ ਮਤਲਬ ਔਰਤਾਂ ਨਾਲੋਂ ਜਿਹੜੇ ਬੰਦੇ ਆ ਨਾ ਹੈਨਾ ਉਹ ਜ਼ਿਆਦਾ ਪਾਗਲ ਹੁੰਦੇ ਆ, ਕਿਉਂਕਿ ਔਰਤਾਂ ਕਿਸੇ ਵੇਲੇ ਤੁਸੀਂ ਦੇਖੋ ਕਿ ਔਰਤ ਨੂੰ ਕੋਈ ਗੱਲ ਕਰੋਗੇ ਉਹ ਝੱਟ ਰੋਪੂਗੀ ਹੈਨਾ, ਜਾਂ ਆਪਣਾ ਗੁਬਾਰ ਆ ਉਹ ਕਿਸੇ ਕਿਸੇ ਤਰੀਕੇ ਨਾਲ ਕੱਢ ਲੂਗੀ ਜਾਂ ਚੀਕ ਕੇ ਜਾਂ ਹੈਨਾ ਰੋ ਕੇ, ਪਰ ਮਤਲਬ ਬੰਦਾ ਜਿਹੜਾ ਉਹ ਇੱਦਾਂ ਨੀ ਕਰਦਾ ਹੈਨਾ, ਤੇ ਜਿਹੜੀ ਤਾਦਾਦ ਆ ਪਾਗਲਾਂ ਦੀ ਉਹ ਬੰਦਿਆਂ ਦੀ ਜ਼ਿਆਦਾ ਵਾ।
0: ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਔਰਤਾਂ ਸਾਡੇ ਤੋਂ ਥੋੜਾ ਅੱਗੇ ਚੱਲਦੀਆਂ ਪਈਆਂ, ਐਵੋਲੂਸ਼ਨ ਦੇ ਅੰਦਰ ਅਸੀਂ ਥੋੜੇ ਜਿਹੇ ਪਿੱਛੇ ਆ,
1: ਥੋੜੇ ਜਿਹੇ ਪਿੱਛੇ ਆ। ਤੇ ਕੁਝ ਆ ਕਿ ਮਰਦ ਦੀ ਜਿਹੜੀ ਆ ਹੁਣ ਸਰੀਰ ਜਾਂ ਉਹਦਾ ਮਤਲਬ ਫਿਜ਼ ਚ ਰਹਿੰਦਾ ਵਾ ਹੈਨਾ, ਕੁਝ ਚੀਜ਼ਾਂ ਨਹੀਂ ਕਹਿ ਸਕਦਾ, ਮਜਬੂਰੀਆਂ ਜਿਹੜੀਆਂ ਉਹ ਆਪਣੇ ਅੰਦਰ ਰੱਖ ਲੈਂਦਾ ਕਿ ਮੇਰੇ ਕਰਕੇ ਕਿਸੇ ਨੂੰ ਹਟਣਾ ਹੋਵੇ।
0: ਹਾਂ ਇਹ ਗੱਲ ਠੀਕ ਹੈ।
1: ਹੁਣ ਥੋੜਾ ਬਹੁਤਾ ਭਾਵੇਂ ਮਾਹੌਲ ਦੇ ਨਾਲ ਨਾ ਚੇਂਜ ਹੋਣ ਲੱਗ ਪਿਆ, ਹੁਣ ਤੁਸੀਂ ਦੇਖੋ ਕਿ ਅੱਜ ਦੇ ਦੌਰ ਚ ਬਹੁਤ ਸਾਰੇ ਲਿਖਦੇ ਆ
0: ਜੀ
1: ਹੈਨਾ, ਕਿਸੇ ਨੂੰ ਕਹੋ ਕਿ ਹਾਂ ਤੁਸੀਂ ਬਾਹਰ ਹੋਕਾ ਦੇ ਦੋ ਕਿ ਹਾਂ ਲਿਖ ਦਿਓ, ਤੇ ਤੁਹਾਨੂੰ ਲਗਭਗ ਸਾਰੇ ਮਿਲ ਜਾਣਗੇ, ਮਤਲਬ ਦਸਾਂ ਦੇ ਵਿੱਚੋਂ 9 ਬੰਦੇ ਇਹੋ ਜਿਹੇ ਮਿਲਣਗੇ ਕਿ ਹਾਂ ਅਸੀਂ ਲਿਖਦੇ ਹਾਂ, ਕਿਉਂਕਿ ਅੱਜ ਦੇ ਸਮੇਂ ਚ ਤੇ ਸਾਡੇ ਕੋਲ ਜਿਹੜੀਆਂ ਵਾ, ਪਹਿਲਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਜ਼ਿਆਦਾਤਰ ਬਿਜ਼ੀ ਸੀ ਆਪਣੇ ਕੰਮਾਂ ਕਾਰਾਂ ਚ, ਹੁਣ ਵੇਲ ਬਹੁਤ ਆ, ਕੁਝ ਇੰਟਰਟੇਨਮੈਂਟ ਦੇ ਤੌਰ ਤੇ ਵੀ ਲਿਖਦੇ ਆ
0: हाँ ये गल भी है ना, एक भी कह लो कि आप कह लें वेख लें अज के दौर च है ना अजोके समय च, क्योंकि सोशल मीडिया दे अंदर पोएट्री नू इन्नी प्रवानगी मिलती है कि हर कोई वेखदा सुनदा तो कहिंदा यार जे इन्ने लिख लिया मैं भी लिख सकदा, हर कोई ट्राई जरूर करदा पए कह सकदे आ
1: ट्राई जरूर करदा, क्योंकि हुण सोशल मीडिया दी गल हो रही है 2020 दे विच टिकटॉक आया ही शायद
0: जी
1: है ना, ते मैं भी उत्तो पहला लिखदा हाँ, फिर मैं भी उत्ते थोड़ा ट्राई कीता है कि चलो पाईए है ना, फिर वो बंद होया, फिर इंस्टा आ गया, हालांकि मैं लेट शुरुआत जिहड़ी है ना शुरुआत जिहड़ी है लेट कीती है।
0: ओके ओके,
1: ते हुण मैं जिहनूं कहिंदा ना कि मैं कहिंदा ना कि जिहड़ा काम तुसीं परसों सोचण दा करदे अज कर दो, तुहाडी उहदे च एंट्री जरूर हो जूगी, तुसीं लेट नहीं होवोगे, कल करे सो अज कर वाली गल।
0: मैं इहदे अंदर फिर ना तुहानूं रोकांगा, क्योंकि जेड़ा इस वक्त सुनने वाला मेरा साथी है ना, जेड़ा इस वक्त रेडियो ते थानू सुनदा पिया, उन्हों होना भाई गल्ला बाता करी जांदे आ, बंदे ने इंट्रोडक्शन अपनी आप नहीं दित्ती, ते असी हुण इंट्रोडक्शन दा हिसाब ये रखिया कि जो भी सानू कोई शायर कॉल करेगा, जो भी आप शायर नाल गलबात करांगे तो शायर अपनी शायरी नाल इंट्रोड्यूस करेगा, तो कुछ अपना लिखिया सांझा करो साडे प्यारे प्यारे सुनने वालियां नाल।
1: मेरा एक सिग्नेचर जेड़ा वा शेर शेर आ के मैनू थोड़ा जा मतलब भुल जांदा वा, बट काफी पुराना वा के
0: कोई नहीं, धूड़ साफ करो पुराने जे तो निखारो उन्नू थोड़ा जा और निखारो उन्नू साफ सुथरा करके पिरो के मोतियां
1: देना। टू लाइनर है ना, टू लाइनर है ना, फिर थोड़ा ना भूल जांदा वा। मैं तो टू लाइनर च इंट्रो मार दे आपां के
0: जी,
1: लोकी वरत जांदे ने लोकी वरत जांदे ने सब दा दिल तो कर जांदे आ, मुंडे असीं इसे करके हस के सब जर जांदे आ।
0: वाह वाह वाह वाह बहुत खूब। अच्छा मैं वैसे जिन्ना मैं भी थानू फॉलो कीता वेख्या, तुसीं टू लाइनर बड़े जबरदस्त जे लिखदे हो, एक ज्यादा रस किस चीज च आंदा, प्रॉपर नजम लिखन च कविता लिखन च की यह आप जिन्हों कह लिए एक मुकम्मल शेर छोटा जा हो जाए या किता कह दी है ना चार का शार होन ओ लिखन च
1: ज्यादा रास्ते ओही आउंदा कि जिहड़ी चीज तुसीं किसे नूं सुनाओ ते ओ प्रवान हो जाए, ते गल डिपेंड करदी सारी मतलब आमद ते, किसे वेले सानूं दो लाइनां होणी हुंदियां, ते एक पोएट्री दे विच ਜਿਥੋਂ ਤੱਕ ਮੈਂ ਪੜਿਆ ਵਾ ਤੇ ਮੈਨੂੰ ਪੜ੍ਹਨ ਦੇ ਵਿੱਚ ਇਹ ਪਤਾ ਲੱਗਾ ਕਿ ਜਦੋਂ ਤੁਸੀਂ ਲਿਖਦੇ ਹੋ ਹੈ ਨਾ ਸਟਾਰਟਿੰਗ ਦੇ ਵਿੱਚ ਉਦੋਂ ਵੀ ਤੁਸੀਂ ਥੋੜਾ ਲਿਖਦੇ ਹੋ, ਪਰ ਉਹ ਤੁਹਾਡੀ ਸ਼ੁਰੂਆਤ ਹੁੰਦੀ ਹੈ ਇਸ ਕਰਕੇ ਤੁਸੀਂ ਥੋੜਾ ਲਿਖਦੇ ਹੋ, ਪਰ ਜਦੋਂ ਤੁਸੀਂ ਹੌਲੀ ਹੌਲੀ ਉਹਦੇ ਵੱਲ ਵੱਧਦੇ ਹੋ ਇੱਕ ਲੈਵਲ ਤੇ ਪਰਪੱਕਤਾ ਤੇ ਆ ਜਾਂਦੇ ਹੋ ਨਾ, ਫਿਰ ਤੁਸੀਂ ਵੱਡੀ ਤੋਂ ਵੱਡੀ ਜਿਹੜੀ ਚੀਜ਼ ਆ ਨਾ ਹੈ ਨਾ ਮਤਲਬ ਜ਼ਿਆਦਾ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ, ਤੁਸੀਂ ਥੋੜੇ ਸ਼ਬਦਾਂ ਦੀ ਵਰਤੋਂ ਕਰਦੇ ਹੋ।
0: ਹਾਂਜੀ ਜਿੰਨਾ ਅਭਿਆਸ ਹੋ ਜਾਏ ਉਨਾ ਵਧੀਆ।
1: ਹਾਂ ਜਿੰਨਾ ਅਭਿਆਸ ਹੋ ਜਾਏ, ਹੁਣ ਇੱਕ ਥਾਂ ਤੇ ਇੱਕ ਰਾਈਟਰ ਆ ਜਿਹੜਾ ਇੱਕ ਕਹਾਣੀ ਲਿਖ ਰਿਹਾ
0: ਜੀ
1: ਹੈ ਨਾ, ਉਹ ਕਹਾਣੀ ਕਿੰਨੇ ਪੇਜਾਂ ਦੀ ਹੋਊਗੀ, 200-250 ਪੇਜਾਂ ਦੀ ਹੋਊਗੀ। ਹੁਣ ਇੱਕ ਉਹੀ ਰਾਈਟਰ ਆ ਜਿੰਨੇ ਉਹ ਚੀਜ਼ ਜਿਹੜੀ ਕਵਿਤਾ 2-3 ਪੇਜਾਂ ਦੇ ਵਿੱਚ ਉਹੀ ਕਹਾਣੀ ਕਵਿਤਾ ਚ ਕਰਤੀ, ਹਾਲਾਂਕਿ ਇਹਦੀ ਵਾਰਾਂ ਜਿਹੜੀਆਂ ਵਾ ਜਿਹੜੀ ਵਾਰ ਆ ਹੈ ਨਾ ਢਾਡੀ ਆ ਕਵਿਸ਼ਰੀ ਆ, ਉਹ ਇਹਨਾਂ ਚੀਜ਼ਾਂ ਦੇ ਪ੍ਰਸੰਗ ਆ ਜਿਹੜੇ ਉਹਨੇ ਕਵਿਤਾ ਦੇ ਤੌਰ ਤੇ ਕਰਤੇ। ਜਿੱਦਾਂ ਆਪਾਂ ਵਾਰਸ ਸ਼ਾਹ ਮੁਹੰਮਦ ਦੀ ਵਾਰਸ ਸ਼ਾਹ ਮੁਹੰਮਦ ਪੜ੍ਹੀਏ
0: ਜੀ ਜੀ ਜੀ ਜੀ ਜੀ ਜੀ ਜੀ,
1: ਤੇ ਉਹ ਜੰਗ ਜਿਹੜਾ ਉਹਨਾਂ ਕਵਿਤਾ ਦੇ ਵਿੱਚ ਹੀ ਪਰੋਤਾ ਹੈ ਨਾ, ਕਈਆਂ ਨੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਮੈਂ ਦੱਸਦਾ ਹੁੰਦਾ ਅਕਸਰ ਕਿ ਜਪਾਨ ਦੀ ਇੱਕ ਵਿਧਾ ਹਾਈਕੂ ਟਾਈਪ ਆ ਲਿਟਰੇਚਰ ਦੀ ਮਤਲਬ ਕਵਿਤਾ ਦੀ ਕਹਿ ਸਕਦੇ ਹਾਂ, ਕੁਛ ਵੱਧ ਤੋਂ ਵੱਧ 3 ਲਾਈਨਾਂ ਦੇ ਵਿੱਚ ਜਾਂ 3 ਸ਼ਬਦਾਂ ਦੇ ਵਿੱਚ ਆਪਾਂ
0: 3 ਮਿਸਰਿਆਂ ਦੇ ਅੰਦਰ ਕਹਾਣੀ ਖਤਮ
1: ਲਿਖਣਾ ਹੁੰਦਾ। ਹਾਂਜੀ
0: ਨਹੀਂ ਬਹੁਤ ਖੂਬਸੂਰਤ ਹੈ ਉਹਦਾ ਉਹਦਾ ਵੈਸੇ ਉਹਦਾ ਕਹਿ ਸਕਦੇ ਹਾਂ ਆਪਾਂ ਇੰਡੀਅਨ ਟੱਚ ਵੀ ਗੁਲਜ਼ਾਰ ਸਾਹਿਬ ਵੀ ਲੈ ਕੇ ਆਏ ਸੀਗੇ, ਤ੍ਰਿਵੇਣੀ ਕਹਿੰਦੇ ਸੀ ਉਹਨਾਂ ਨੂੰ, ਉਹਨਾਂ ਨੇ ਵੀ ਰਾਤ ਪਸ਼ਮੀਨੇ ਕੀ ਚ ਮੇਰੇ ਖਿਆਲ ਨਾਲ ਕਾਫੀ ਉਹਨਾਂ ਦੀ ਅਦਾਇਗੀ ਕੀਤੀ ਆ। ਮੈਨੂੰ ਇਹ ਦੱਸੋ ਕਿ ਆਮਦ ਬਾਰੇ ਤੁਸੀਂ ਗੱਲ ਕੀਤੀ ਆ, ਤੁਸੀਂ ਕੀ ਪਰਸਨਲੀ ਫੀਲ ਕਰਦੇ ਹੋ ਕਿ ਇਹ ਆਮਦ ਹੋਣਾ ਆਮਦ ਆਉਣਾ ਇਹ ਖੁਦ ਤੋਂ ਆਉਣ ਵਾਲੀ ਚੀਜ਼ ਆ, ਜਾਂ ਫਿਰ ਜੇ ਮੈਨੂੰ ਰੀਫਰੇਸ ਕਰਕੇ ਪੁੱਛਾਂ ਕਿ ਜੇ ਕੋਈ ਰਾਈਟਰ ਹੈ ਤਾਂ ਉਹ ਬਾਏ ਟੈਲੈਂਟ ਹੈ ਕਿ ਉਹਨੂੰ ਅਭਿਆਸ ਕਰ ਕਰਕੇ ਟੈਲੈਂਟ ਨੂੰ ਵੀ ਪਾਰ ਕਰ ਸਕਦਾ।
1: ਅਭਿਆਸ ਤੇ ਚਲੋ ਹਰ ਇੱਕ ਚੀਜ਼ ਦਾ ਅਭਿਆਸ ਹੁੰਦਾ ਵਾ, ਪਰ ਕਵਿਤਾ ਚ ਇਹ ਹੁੰਦਾ ਕਿ ਕਿਸੇ ਵੇਲੇ ਚੰਗੇ ਭਲੇ ਰਾਈਟਰ ਨੂੰ ਵੀ ਨਹੀਂ ਆਮਦ ਹੁੰਦੀ। ਹੋ ਸਕਦਾ ਵੀ ਉਹਦੇ ਅਭਿਆਸ ਦੇ ਵਿੱਚ ਦੋ ਤਿੰਨ ਚੀਜ਼ਾਂ ਜਾਂ ਉਹ ਕਵਿਤਾ ਲਿਖ ਲਏ, ਪਰ ਜਿਹੜਾ ਸਵਾਦ ਜਿਹੜਾ ਰਸ ਉਹ ਪਾਉਂਦਾ ਨਾ, ਉਹ ਉਹੀ ਜਿਹੜੀ ਅਸਲ ਆਮਦ ਹੋਵੇ। ਠੀਕ ਆ, ਹਰੇਕ ਦਾ ਆਪਣਾ ਇੱਕ ਔਰਾ ਹੁੰਦਾ ਵਾ, ਆਪਣਾ ਐਟਮੋਸਫੀਅਰ ਹੁੰਦਾ ਵਾ ਉਹਦੇ ਰਿਕਾਰਡਿੰਗ ਵੀ। ਮੈਨੂੰ ਜ਼ਿਆਦਾਤਰ ਤੁਹਾਨੂੰ ਪਤਾ ਤੁਸੀਂ ਮੇਰੇ ਵਾਲੀਆਂ ਇੱਕ ਅੱਧੀ ਬੋਲੀ ਵੀ ਹੈ ਨਾ ਸ਼ਾਇਦ,
0: ਜੀ ਜੀ ਜੀ,
1: ਸ਼ੁਰੂ ਤੋਂ ਆਪਾਂ ਉਹ ਮਾਹੌਲ ਚ ਰਹੇ ਹਾਂ ਤੇ ਮੇਰੀਆਂ ਜ਼ਿਆਦਾਤਰ ਉਹੀ ਕਿ ਰੈਗੂਲਰ ਜਿਹੜੀਆਂ ਟੱਚ ਆ ਉਹਦੇ ਨਾਲ ਹੀ।
0: ਤੁਸੀਂ ਇੱਦਾਂ ਕਰੋ ਨਾ,
1: ਘਰ ਦਾ ਮਾਹੌਲ ਆ, ਪਿੰਡਾਂ ਦਾ ਮਾਹੌਲ,
0: ਤੁਸੀਂ ਸਗੋਂ ਕਰੋ ਵੀ ਇੱਦਾਂ ਹੀ ਕਿ ਤੁਸੀਂ ਉਹ ਬਹੁਤ ਪਿਆਰੀ ਲਿਖਤ ਆ ਤੁਹਾਡੀ, ਤੁਸੀਂ ਉਹ ਸਾਂਝੀ ਵੀ ਕਰੋ ਸਾਡੇ ਨਾਲ, ਆਪਣੀ ਆਵਾਜ਼ ਚ ਕਰੋ।
1: ਤੇ ਉਹ ਆਪਾਂ ਸਭ ਤੋਂ ਪਹਿਲਾਂ ਪਾਈ ਸੀਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਈ ਸੀਗੀ ਮੈਂ, ਤੇ ਉਹ ਦੋ ਲਾਈਨਾਂ ਪਾਈਆਂ ਸੀਗੀਆਂ ਕਿ ਨਾਨਕ ਮਿਲਿਆ ਤੇ ਉਹਨੂੰ ਆਖਿਓ ਹਾਲੇ ਪੰਜਵੀਂ ਉਦਾਸੀ ਦੀ ਲੋੜ ਹੈ, ਤੇ ਹਨਾ, ਤੇ ਉਹ ਮੈਂ ਪਾਈ, ਉਹ ਕਾਫੀ ਮਕਬੂਲ ਹੋਈ। ਫਿਰ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਮਗਰੇ ਮੈਂ ਉਹਦਾ ਸ਼ੇਰ ਪਾਇਆ, ਉਹਦੇ ਬਣਨ ਦੀ ਇਹ ਆ ਕਿ ਉਹਨੂੰ ਬਣਾਉਣ ਦੇ ਵਿੱਚ ਘੱਟ ਤੋਂ ਘੱਟ ਮੈਨੂੰ 5 ਸਾਲ ਲੱਗੇ। ਆਮਦ ਦੀ ਗੱਲ ਹੋਈ ਕਿ ਉਹਦੇ ਜਿਹੜੇ ਸ਼ੇਰ ਆ ਨਾ ਸਾਰੇ ਸੁਣ ਕੇ ਅੱਜ ਉਹ ਮੇਰੀ ਮਤਲਬ ਪਛਾਣ ਲਗਭਗ ਉਸ ਚੀਜ਼ ਤੋਂ ਆ।
0: ਜੀ ਜੀ ਜੀ ਜੀ,
1: ਹਨਾ, ਤੇ ਉਹਦੇ ਦੋ ਸ਼ੇਰ ਲਿਖੇ ਸੀ ਮੈਂ 23 ਦੇ ਵਿੱਚ, ਫਿਰ ਉਹ ਅੱਗੇ ਸ਼ੁਰੂ ਨੀ ਹੋਈ। ਫਿਰ 25 ਦੇ ਵਿੱਚ ਆਣ ਕੇ 25 ਮਿਡ ਦੇ ਵਿੱਚ ਅਗਸਤ ਤੋਂ ਬਾਅਦ ਸ਼ਾਇਦ ਮੈਂ ਪਾਈ ਸੀਗੀ 24 ਦੇ ਵਿੱਚ, ਇਹਦੇ ਲਾਗੇ ਬੰਨੇ। ਤੇ ਉਹਦੀ ਇੱਕ ਮੇਰੀ ਇੱਕ ਮਜਬੂਰੀ ਏ, ਮੇਰੀ ਇੱਕ ਮਜਬੂਰੀ ਏ, ਪੜ੍ਹਨਾ ਬਹੁਤ ਜ਼ਰੂਰੀ ਏ, ਸ਼ਾਹੂਕਾਰ ਦਾ ਮੁੰਡਾ ਜਾਜੇ ਉਹਨੂੰ ਇਹ ਮਗਰੂਰੀ ਏ, ਮਾਂ ਦਿਹਾੜੀ ਦੱਪਾ ਕਰਦੀ ਪਿਓ ਦਾ ਕੰਮ ਜ਼ਰੂਰੀ ਏ, ਦੋ ਕਮਰਿਆਂ ਦਾ ਘਰ ਸਾਡਾ ਦੂਜੇ ਵਿੱਚ ਵੀ ਤੂੜੀਏ, ਕੰਮ ਕਰਦਿਆਂ ਆ ਜਾਂਦੀ ਏ ਉਹਦੀ ਯਾਦ ਮਸ਼ਹੂਰੀ ਏ।
0: ਉਪਕਾਰ ਜੀ, ਜਦੋਂ ਆਪਾਂ ਏਦਾਂ ਦੀ ਲਿਖਤ ਲਿਖ ਲੈਂਦੇ ਹਾਂ ਤੇ ਕਈ ਹੋਣਗੀਆਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਇਸ ਇਹ ਵਾਲੀ ਰਾਈਟਿੰਗ ਤੋਂ ਜ਼ਿਆਦਾ ਜਾਣ ਪਛਾਣ ਹੈ ਨਾ ਤੁਹਾਡੇ, ਤੁਹਾਨੂੰ ਆਸੇ ਪਾਸੇ ਪਛਾਣਨਾ ਲੋਕਾਂ ਨੇ ਸ਼ੁਰੂ ਕੀਤਾ, ਜਿੱਦਾਂ ਤੁਸੀਂ ਪਹਿਲੇ ਵੀ ਕਿਹਾ ਕਿ ਮੈਂ ਵੀ ਜਦੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ 'ਤੇ ਮੇਰੇ ਖਿਆਲ ਨਾਲ ਹੈ ਨਾ ਪਿਛਲੇ ਸਾਲ ਸ਼ਾਇਦ ਇਹ ਸਾਂਝੀ ਕੀਤੀ ਸੀ ਆਪਣੀ ਆਵਾਜ਼ 'ਚ। ਬਾਕੀ ਜਿਹੜੇ ਤੁਹਾਡੇ ਵਰਕ ਨੇ ਹੈ ਨਾ, ਜੋ ਬਾਕੀ ਚੀਜ਼ਾਂ ਲਿਖੀਆਂ ਹੋਈਆਂ, ਕੋਈ ਇੱਦਾਂ ਦਾ ਵੀ ਕੁਛ ਲਿਖਿਆ ਹੋਇਆ ਹੈ ਜੋ ਤੁਹਾਨੂੰ ਲੱਗਦਾ ਯਾਰ ਇਹ ਤਾਂ ਨਜ਼ਰ ਨਹੀਂ ਗਈ ਕਿਸੇ ਦੀ, ਹੈ ਵੀ ਬਰਾਬਰ ਹੀ ਹੈ ਇੱਦਾਂ ਨਾ ਕੁਛ?
1: ਨਹੀਂ, ਇੱਦਾਂ ਤਾਂ ਜ਼ਿਆਦਾਤਰ ਮੈਂ ਲਿਖਦਾ ਵਾ, ਮਤਲਬ ਇਹ ਨਹੀਂ ਕਿ ਹਾਂ ਰੋਮਾਂਟਿਕ ਨਹੀਂ ਲਿਖਦਾ, ਭਾਵ ਸਾਰੇ ਲਿਖੀ ਦੇ ਆ
0: ਜੀ,
1: ਹੈਨਾ।
0: ਤੇ ਜੇ ਕੋਈ ਇਸ ਤੋਂ ਵੱਖਰਾ ਭਾਵ ਦਾ ਕੁਛ ਸੁਣਾਉਣਾ ਹੋਵੇ ਸਾਨੂੰ?
1: ਮੇਰੀ ਫੇਵਰੇਟ ਜਿਹੜੀ ਨਵੀਂ ਮਤਲਬ ਲਿਖੀ ਆ
0: ਜੀ,
1: ਉਹ ਮੌਜੂਦਾ ਇਹ ਹੈਗੀ ਆ, ਕੋਈ ਮਤਲਬ ਮਾਰਚ ਚ ਲਿਖੀ ਸੀ ਮੈਂ
0: ਜੀ,
1: 7 ਮਾਰਚ ਦੀ ਆ, ਰੀਸੈਂਟਲੀ ਈਅਰ ਦੀ
0: ਜੀ।
1: ਤੇ ਬੜੀ ਸੋਹਣੀ ਚੀਜ਼ ਆ ਕਿ ਬਦ ਨਸੀਬੀ ਲਿਖਣੀ ਹੁੰਦੀ, ਬਦ ਨਸੀਬੀ ਲਿਖਣੀ ਹੁੰਦੀ, ਜਿੰਦ ਸਲੀਬੀ ਲਿਖਣੀ ਹੁੰਦੀ, ਜਾਦਾ ਬਾਪੂ ਚੱਲ ਵਸਿਆ ਏ, ਰੋਂਦੀ ਬੀਬੀ ਲਿਖਣੀ ਹੁੰਦੀ, ਜ਼ਿੰਦਗੀ ਉਖੜ ਉਖੜ ਗਈਏ, ਬੇਤਰਤੀਬੀ ਲਿਖਣੀ ਹੁੰਦੀ, ਇਹਦਾ ਦੁੱਖ ਮੈਂ ਦੱਸ ਨਹੀਂ ਸਕਦਾ, ਯਾਰ ਗਰੀਬੀ ਲਿਖਣੀ ਹੁੰਦੀ, ਬੇਰੁਜ਼ਗਾਰੀ ਵੀ ਬਿਮਾਰੀ, ਬੇਰੁਜ਼ਗਾਰੀ ਵੀ ਬਿਮਾਰੀ, ਬੜੀ ਅਜੀਬੀ ਲਿਖਣੀ ਹੁੰਦੀ, ਗਿੱਲਾ ਗਜ਼ਲ 'ਚ ਪੀੜ ਭਰੀਏ, ਗਿੱਲਾ ਗਜ਼ਲ 'ਚ ਪੀੜ ਭਰੀਏ, ਹੱਡੀ ਬੀਤੀ ਲਿਖਣੀ ਹੁੰਦੀ।
0: ਵਾਹ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਇੰਨੇ ਵਧੀਆ ਰੰਗ, ਸਮਾਜਿਕ ਰੰਗ ਵੀ ਕਹਿ ਲਈ ਹੈ ਨਾ ਇਹਨਾਂ ਨੂੰ, ਇਸ ਤਰ੍ਹਾਂ ਦੀ ਐਮਪਥੀ, ਇਹ ਕਿਸ ਤਰੀਕੇ ਨਾਲ ਇੱਕ ਮਰਦ ਅੱਜ ਦੇ ਜ਼ਮਾਨੇ 'ਚ ਜਦੋਂ ਆਸੇ ਪਾਸੇ ਆਪਾਂ ਵੇਖਦੇ ਹਾਂ ਕਿ ਅੱਜ ਸਰਦਾਰੀ ਹੈ ਜੀ, ਜਦੋਂ ਤੁਸੀਂ ਗੱਲ ਵੱਖ ਹੋਣ ਦੀ ਕਰੋ, ਜਦੋਂ ਤੁਸੀਂ ਲੋਕਾਂ ਦੇ ਮੁਲਕ ਖਰਾਬ ਕਰਨ ਦੀ, ਤੋੜਨ ਦੀ ਗੱਲ ਕਰੋ ਹੈ ਨਾ, ਵਾਰਸ ਦੀ ਗੱਲ ਕਰੋ, ਇੱਕ ਦੂਸਰੇ ਤੋਂ ਵੱਖਰੇਵਾਂ ਪਾਉਣ ਦੀ ਕੋਸ਼ਿਸ਼ ਕਰੋ, ਜਦੋਂ ਇੱਦਾਂ ਦੀ ਗੱਲਾਂ ਦੀ ਅੱਜ ਜ਼ਿਆਦਾ ਸਰਦਾਰੀ ਆ, ਅਤੇ ਇੰਨੀ ਬਰੀਕ ਚੀਜ਼, ਇੰਨੀ ਸਮਾਜ ਦੀ ਕਹਿ ਲਓ ਜੋ ਨੁਆਂਸਡ ਚੀਜ਼ਾਂ ਨੇ ਜਿਨ੍ਹਾਂ ਬਾਰੇ ਕੋਈ ਹਰ ਕਿਸੇ ਨੂੰ ਪਤਾ ਪਰ ਗੱਲ ਨਹੀਂ ਕਰਦਾ, ਇਹ ਕਿੱਦਾਂ ਸੰਜੋਈ ਜਾਂਦੀ ਆ, ਇਹ ਕਿੱਦਾਂ ਆਪਣੇ ਅੰਦਰ ਜਾਂ ਫਿਰ ਇਸ ਤਰ੍ਹਾਂ ਕਹਿ ਲਈਏ ਕਿਸ ਤਰ੍ਹਾਂ ਬਣਾਈ ਰੱਖਦੇ ਹੋ?
1: ਇਹ ਵੇਖੋ ਬਣ ਜਾਂਦੀ ਆ, ਕੁਝ ਘਰ ਦੇ ਹਾਲਾਤ ਹੁੰਦੇ ਆ, ਕੁਝ ਤੁਹਾਡਾ ਫਰੈਂਡ ਸਰਕਲ ਇਹੋ ਜਿਹਾ ਹੁੰਦਾ ਵਾ, ਹਨਾ ਮੇਰੇ ਨਾ ਹੁਣ ਕੋਈ ਸੱਜਣ ਲਗਭਗ ਮੇਰੀ ਯਾਰੀ ਉਹਨਾਂ ਨਾਲ ਰਹੀ ਜਿਹੜੇ ਘਰਾਂ ਦੇ ਵਿੱਚ ਆਮ ਘਰਾਂ ਦੇ, ਕਿਉਂਕਿ ਜ਼ਿਆਦਾ ਜਿਹੜੇ ਰਿਚ ਆ ਉਹ ਫਿਰ ਆਪਣਾ ਆਪ ਦਿਖਾਉਣ ਲੱਗ ਪੈਂਦੇ ਆ, ਤੁਹਾਨੂੰ ਪਤਾ ਹੀ ਆ ਹਨਾ, ਤੇ ਸਾਰੇ ਭਾਵੇਂ ਏਦਾਂ ਦੇ ਨਹੀਂ ਹੁੰਦੇ ਲਗਭਗ ਜਿਹੜੇ ਮੇਰੇ ਸਰਕਲ ਚ ਹੀ, ਤੇ ਫਿਰ ਲਗਭਗ ਮੇਰਾ ਮਤਲਬ ਉਹੀ ਰਿਹਾ ਸਰਕਲ, ਤੇ ਤਾਂ ਕਰਕੇ
0: ਓਕੇ ਓਕੇ
1: ਤੇ ਮੇਰੇ ਵੀ ਘਰ ਦੇ ਹਾਲਾਤ ਇਹੋ ਜਿਹੇ ਹੀ ਸੀ।
0: ਤੇ ਤੇ ਉਪਕਾਰ ਜੀ ਫਿਰ ਕਿਤਾਬ ਦਾ ਕੀ ਸੋਚਿਆ, ਕਦੋਂ ਖਰੀਦਾਂਗੇ ਤੁਹਾਡੇ
1: ਕੋਲ? ਕਿਤਾਬ ਕਰਾਂਗੇ, ਕਿਤਾਬ ਕਰਾਂਗੇ, ਮੈਂ ਸੋਚ ਰਿਹਾ ਸੀ ਕਿਤਾਬ ਕਵਿਤਾ ਦੀ ਜਾਂ ਮਤਲਬ ਇਹੀ ਗਜ਼ਲਾਂ ਨਜ਼ਮਾਂ ਦੀ, ਪਰ ਹੁਣ ਮੈਂ ਸੋਚ ਰਿਹਾ ਕੁਝ ਨਾਵਲ ਲਿਖਾਂ, ਤੇ ਸ਼ਾਇਦ ਜੇ ਉੱਤੇ ਨਾ ਕੰਮ ਕੀਤਾ ਫਿਰ ਆਪਾਂ ਕਵਿਤਾ ਵਾਲੀ ਕਰਾਂਗੇ, ਮਤਲਬ ਇਸ ਸਾਲ ਦੇ ਵਿੱਚ ਵੇਖਦੇ ਹਾਂ ਕਰਦੇ ਹਾਂ, ਜਾਂ ਕੋਈ ਗੀਤ ਵਗੈਰਾ ਮਤਲਬ ਕਰਾਂਗੇ।
0: ਜੀ ਬਹੁਤ ਖੂਬ ਜੀ, ਬਹੁਤ ਬਹੁਤ ਮੁਬਾਰਕ ਮੇਰੇ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਇੰਨਾ ਟੈਲੈਂਟਡ, ਜੋ ਤੁਹਾਡੇ ਅੰਦਰ ਜੋ ਇੰਨਾ ਟੈਲੈਂਟ ਹੈ ਉਸਨੂੰ ਤੁਸੀਂ ਆਪਣੀ ਕਲਮ ਦੇ ਨਾਲ ਜਸਟੀਫਾਈ ਕਰ ਰਹੇ ਹੋ, ਵਧੀਆ ਚੀਜ਼ਾਂ ਲਿਖ ਰਹੇ ਹੋ। ਟੈਲੈਂਟ ਹੋਣਾ ਨਾ ਹੋਣਾ ਵੱਖਰੀ ਗੱਲ, ਪਰ ਜਦੋਂ ਹੋਵੇ ਤਾਂ ਉਹਨੂੰ ਯੂਜ਼ ਕਿਸ ਤਰ੍ਹਾਂ ਕਰਨਾ, ਸੋ ਉਸ ਚੀਜ਼ ਦੀ ਮੁਬਾਰਕਬਾਦ, ਤੁਸੀਂ ਸਹੀ ਪਾਸੇ ਚੱਲਦੇ ਪਏ ਹੋ। ਅਤੇ ਜਾਣ ਲੱਗੇ ਕੋਈ ਇੱਕ ਹੋਰ ਸਾਡੇ ਨਾਲ ਜੇ ਆਪਣੀ ਕੋਈ ਲਿਖਤ ਸਾਂਝੀ ਕਰੋ,
1: ਕਿਹੋ ਜਿਹੀ ਸੁਣੋਗੇ, ਰੋਮਾਂਟਿਕ ਕੇ
0: ਜੋ ਤੁਹਾਡਾ ਚਿੱਤ ਕਰੇ?
1: ਚਲੋ ਮੈਂ ਤੁਹਾਨੂੰ ਰੋਮਾਂਟਿਕ ਸੁਣਾ ਦਿੰਦਾ ਫਿਰ ਤੁਸੀਂ ਕਹੋਗੇ।
0: ਹਾਂਜੀ, ਜਾਂਦੇ ਅੰਦਰ ਰੋਮਾਂਸ ਦਾ ਰੰਗ ਫਿਰ ਛੱਡਦੇ ਜਾਓ।
1: ਮੈਨੂੰ ਹਰ ਦਾ ਮਾਂ ਪੁੱਛਦੀ ਏ, ਤੇਰਾ ਪਤਾ ਗ੍ਰਾਂ ਪੁੱਛਦੀ ਏ, ਲੋਕਾਂ ਲੁੱਤੀ ਲਾਈ ਲੱਗਦਾ ਖੌਰੇ ਮੈਨੂੰ ਤਾਂ ਪੁੱਛਦੀ ਏ, ਇਹਦੇ ਪਿੱਛੇ ਫਿਰਦਾ ਰਹਿਣਾ ਸਾਰਾ ਦਿਨ, ਘਰ ਨੀ ਟਿਕਦਾ ਤੂੰ, ਨਵੀਆਂ ਨਵੀਆਂ ਸ਼ਰਟਾਂ ਪਾ ਕੇ ਰੋਜ਼ ਹੀ ਫੱਬਿਆ ਦਿਖਦਾ ਏ ਤੂੰ, ਕਿਹੜਾ ਟੂਣਾ ਟੱਪਿਆ ਪੁੱਤਰਾ, ਕਿਹੜੀ ਏ ਜਿਹਨੇ ਸਾਧੂ ਕੀਤਾ, ਪਿਆਰ ਵਿਆਰ ਨੀ ਤੈਨੂੰ ਮੁੰਡਿਆ, ਕਿਸੇ ਨੇ ਕਾਲਾ ਜਾਦੂ ਕੀਤਾ। ਕਿੱਦਾਂ ਦੱਸਾਂ ਮਾਂ ਮੇਰੀ ਨੂੰ, ਕਿੱਦਾਂ ਦੱਸਾਂ ਮਾਂ ਮੇਰੀ ਨੂੰ, ਤੂੰ ਕੱਢ ਲੈ ਗਈ ਜਾਂ ਮੇਰੀ ਨੂੰ, ਕਿਹਦੇ ਪਿੱਛੇ ਫਿਰਦਾ ਵਾ ਮੈਂ, ਕਿਹਦੇ ਕਰਕੇ ਫੱਬਦਾ ਰਹਿਣਾ, ਮਾਰ ਮਾਰ ਕੇ ਸਰਚਾਂ ਵਰਚਾਂ, ਹਰ ਥਾਂ ਤੈਨੂੰ ਲੱਭਦਾ ਰਹਿਣਾ, ਕਿਹਦੇ ਕਰਕੇ ਐਪਲ ਲਿਆਏ, ਕਿਉਂ ਮੈਂ ਖਰਚਾ ਵਾਧੂ ਕੀਤਾ, ਧਾਗੇ ਧੁੱਗੇ ਤੋੜ ਨੀ ਸਕਦੇ, ਤੂੰ ਜਿਹੜਾ ਵਾ ਜਾਦੂ ਕੀਤਾ।
0: ਵਾਹ ਵਾਹ ਵਾਹ, ਧਾਗੇ ਧੁੱਗੇ ਤੋੜ ਨੀ ਸਕਦੇ, ਤੂੰ ਜਿਹੜਾ ਜਾਦੂ ਕੀਤਾ, ਤੁਹਾਡੀ ਕਲਮ ਨੇ ਜੀ ਸਾਡੇ ਤੇ ਜਾਦੂ ਕੀਤਾ। ਥੈਂਕ ਯੂ ਸੋ ਮੱਚ ਸਾਡੇ ਨਾਲ ਬਣਨ ਲਈ। ਉਮੀਦ ਕਰਦਾ ਹੁਣ ਜਦੋਂ ਤੁਹਾਡੇ ਨਾਲ ਅਗਲੀ ਵਾਰੀ ਗੱਲਬਾਤ ਹੋਵੇ ਇਸ ਫਾਰਮਲ ਸਟਰਕਚਰ ਦੇ ਅੰਦਰ, ਤੇ ਤੁਹਾਡੀ ਪਹਿਲੀ ਕਿਤਾਬ ਦੀ ਅਨਾਊਂਸਮੈਂਟ ਕਰਦੇ ਹੋਈਏ ਜਾਂ ਫਿਰ ਇਹ ਅਨਾਊਂਸ ਕਰਦੇ ਹੋਈਏ ਕਿ ਪਹਿਲੀ ਕਿਤਾਬ ਜੀ ਬਾ ਕਮਾਲ ਬਹੁਤ ਜ਼ਿਆਦਾ ਮਕਬੂਲ ਹੋਈ ਹੈ, ਪਹਿਲਾ ਦੂਜਾ ਤੀਜਾ ਚੌਥਾ ਐਡੀਸ਼ਨ ਵਿਕਣ ਨੂੰ ਆਇਆ ਜੀ, ਥੈਂਕ ਯੂ ਉਪਕਾਰ ਜੀ, ਵਸਦੇ ਰਹੋ।
1: ਥੈਂਕ ਯੂ ਕ੍ਰਿਸ਼ਨ ਭਾਜੀ।
0: ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਇਹ ਸੀਗੇ ਜੀ ਸਾਡੇ ਨਾਲ ਉਪਕਾਰ ਜੀ। ਤੁਹਾਨੂੰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇਹ ਸਾਡਾ ਅਸੀਂ ਇੱਕ ਸੈਗਮੈਂਟ ਸ਼ੁਰੂ ਕੀਤਾ ਜਿਹਦੇ ਅੰਦਰ ਅਸੀਂ ਖੁਦ ਕਿਊਰੇਟ ਕਰਦੇ ਹਾਂ ਜਾਂ ਫਿਰ ਸਾਨੂੰ ਮੈਸੇਜਿਸ ਆਉਂਦੇ ਆ, ਸਾਨੂੰ ਦੱਸਿਆ ਜਾਂਦਾ ਕਿ ਜੀ ਇੱਕ ਫਲਾਨੀ ਥਾਂ ਬਹੁਤ ਵਧੀਆ ਰਾਈਟਰ ਆ, ਇੱਕ ਫਲਾਨੀ ਥਾਂ ਬਹੁਤ ਵਧੀਆ ਵਾਰਤਕ ਲਿਖਣ ਵਾਲਾ, ਕਵਿਤਾ ਲਿਖਣ ਵਾਲਾ ਜਾਂ ਫਿਰ ਜਸਟ ਓਰੇਟਰੀ ਸਕਿੱਲਸ ਰਿਸਾਈਟੇਸ਼ਨ ਕਰਨ ਵਾਲਾ, ਤਾਂ ਫਿਰ ਸਾਡੇ ਤੋਂ ਰਹਿਣ ਨਹੀਂ ਹੁੰਦਾ ਸੀ ਕਹਿੰਦੇ ਕਿ ਆਈਏ ਗੱਲਾਂ ਬਾਤਾਂ ਕਰੀਏ, ਖਾਸ ਕਰਕੇ ਨਵੇਂ ਟੈਲੈਂਟਸ ਦੇ ਨਾਲ, ਖਾਸ ਕਰਕੇ ਯੰਗ ਨੌਜਵਾਨ ਪੀੜ੍ਹੀ ਨਾਲ, ਖਾਸ ਕਰਕੇ ਉਹ ਲੋਕਾਂ ਨਾਲ ਜੋ ਸਾਡੇ ਆਉਣ ਵਾਲੇ ਪੋਪ ਕਲਚਰ ਦਾ, ਜਿਹਨੂੰ ਆਪਾਂ ਪੋਪੂਲਰ ਕਲਚਰ ਕਹਿੰਦੇ ਹਾਂ, ਉਹਦਾ ਹਿੱਸਾ ਨੇ ਅਤੇ ਵਧੀਆ ਲਿਖਦੇ ਨੇ, ਅਤੇ ਅਸੀਂ ਫਿਰ ਇਹੀ ਕੋਸ਼ਿਸ਼ ਕਰਦੇ ਕਿ ਵਧੀਆ ਲਿਖਣ ਵਾਲਿਆਂ ਨੂੰ ਵਧੀਆ ਸੁਣਨ ਵਾਲਿਆਂ ਨਾਲ ਮਿਲਾਈਏ। ਸੋ ਇਹ ਸੀ ਜੀ ਅੱਜ ਦਾ ਛੋਟਾ ਜਿਹਾ ਇੰਟਰਵਿਊ ਸਾਡਾ ਉਪਕਾਰ ਗਿੱਲ ਜਿਹਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਪਸੰਦ ਆਇਆ ਹੋਏਗਾ। ਜੇ ਤੁਸੀਂ ਵੀ ਕਿਸੇ ਰਾਈਟਰ ਨੂੰ ਜਾਣਦੇ ਹੋ ਜਾਂ ਫਿਰ ਤੁਸੀਂ ਖੁਦ ਇੱਕ ਬਡਿੰਗ ਰਾਈਟਰ ਹੋ ਤਾਂ ਤੁਸੀਂ ਆਪਣਾ ਕੰਮ ਸਾਡੇ ਨਾਲ ਸ਼ੇਅਰ ਕਰੋ। ਤੁਹਾਨੂੰ ਪਤਾ ਸਾਡੇ ਸਾਰੇ ਸੋਸ਼ਲ ਮੀਡੀਆਜ਼ ਪੇਜਸ ਦਾ ਫੋਨ ਨੰਬਰ ਦਾ, ਉਹਦੇ 'ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣਾ ਕੰਮ ਜਾਂ ਫਿਰ ਆਪਣੇ ਕਿਸੇ ਯਾਰ ਮਿੱਤਰ ਦੋਸਤ ਮੰਮੀ ਪਾਪਾ ਭਈਆ ਦੀਦੀ ਚਾਚਾ ਚਾਚੀ ਜਿਹੜੇ ਵੀ ਨੇ ਹੈ ਨਾ, ਉਹਨਾਂ ਦਾ ਕੰਮ ਸਾਡੇ ਨਾਲ ਸ਼ੇਅਰ ਕਰੋ ਅਤੇ ਅਸੀਂ ਫਿਰ ਉਹਨਾਂ ਨੂੰ ਇੱਥੇ ਫੀਚਰ ਕਰਾਂਗੇ। ਮੈਂ ਅਜੀ ਕ੍ਰਿਸ਼ਨਾ ਤੁਹਾਡੇ ਤੋਂ ਲਵਾਂਗਾ ਇਜਾਜ਼ਤ। ਸਵਸਥ ਰਹੇ, ਮਸਤ ਰਹੇ ਅਤੇ ਸੁਣਦੇ ਰਹੇ ਰੇਡੀਓ ਹਾਂਜੀ 1674 AM।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ ਹੈ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ।
4: ਉਹ
3: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ready to start something, do what you love. With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes display centers ya call karo Harpan Chauhan nu 0433 280 252 te 04332802522

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ? ਹੱਥ ਦਿਖਾਓ ਕਿੰਨੇ ਕਿੰਨੇ ਤੇ ਲੱਗੀ।
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ, ਨੈਣੀ ਸੁਰਮਾ ਪਾ ਕੇ ਨਿਕਲੇ ਓ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ
1: 04-33-280-252 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 ਤੇ
2: ਲਾਦੇ ਫੇਰੇ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालियां दा।
2: हां जी, अपॉइंटमेंट बुक करवाउन लई कॉल करो 04066609609 ਵਿਜ਼ਿਟ ਕਰੋ bansalimmigration.com.au।

0: तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ ਹੈ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499 25 35 45 ਤੇ।
4: ਹਾਂਜੀ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

ਸਨਸੈਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852 ਤੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਉ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾ।

ਕੁਰਾਨ ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲਈ ਕੁਰਾਨ ਹਿਤਵਾਰ ਨਾ ਜੋਗੀ ਜਾਣ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇਖ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਉ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋਏ ਕਾਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ
करमी करमी होए विचार सच्चा सच्चा दरबार तिथै सोहन पंच परवान नदरी करम पवै निशान कच पकाई उथै पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खाणी केतिया बाणी केते पात नरिंद केतिया सुरती सेव केते नानक अंतनांत ज्ञान खंड में ज्ञान प्रचंड तिथै नाद बनोद कोट आनंद शर्म खंड की बाणी रूप तिथै कार्त कड़ी है बहुत अनूप का किया गल्ला कथिया ना जाए जे को कह पिछे पछताए तिथै कड़ी है सुरत मत मन बुद्ध तिथै कड़ी है सुरां सिदा की सुध कर्म खंड की बाणी जोर तिथै होर न कोई होर तिथै जोध महामलसूर तिन मैं राम रिया भरपूर तिथै सीतो सीता मैं मामा का के रूप न कथने जाए ना ओ मरे ना ठागे जाए जिन कह राम वसै मन माहे तिथै भगत वसे के लोए करे आनंद सच्चा मन सोए सच खंड वसे नंकार कर कर वेखै नदर निहाल तिथै खंड मंडल वर भंड जे को कथै।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ

ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਕਰ ਸਾਚੈ ਜਿਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

0: ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹਾਂ, ਮੈਂ ਆਪਣੇ ਗੁਰੂ ਤੋਂ ਵਾਰਨੇ ਜਾਂਦਾ ਹਾਂ। ਜੋ ਇਹ ਸ਼ਬਦ ਹੈ ਬਲਿਹਾਰ ਹੋਣਾ, ਬਲਿਹਾਰ ਹੋਣਾ ਕੁਰਬਾਨ ਹੋ ਜਾਣਾ, ਕੁਰਬਾਨ ਹੋ ਜਾਣਾ ਆਪਾ ਭਾਵ ਖਤਮ ਕਰ ਦੇਣਾ, ਸਤਿਗੁਰੂ ਜੀ ਤੋਂ ਵਾਰਨੇ ਜਾਣਾ, ਬਲਿਹਾਰ ਜਾਣਾ। ਸੰਗਤ ਜੀ, ਆਪ ਜਿਤਨੇ ਹਾਜ਼ਰੀਨ ਹੋ ਸਾਰਿਆਂ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਲੋਕ ਕੰਠ ਹੋਵੇਗਾ। ਆਸਾ ਦੀ ਵਾਰ ਦੀ ਆਰੰਭਤਾ ਤੇ ਪਾਵਨ ਪਵਿੱਤਰ ਬਚਨ ਪੜ੍ਹਨੇ ਸਰਵਣ ਕਰਨੇ ਹਾਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮੈਂ ਦਿਨ ਵਿੱਚ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸਦ ਵਾਰ ਕਹੀਏ ਸੈਂਕੜੇ ਵਾਰੀ ਮੈਂ ਬਲਿਹਾਰ ਜਾਂਦਾ ਹਾਂ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਪਰਮੇਸ਼ਰ ਤੋਂ ਮੈਂ ਬਲਿਹਾਰ ਜਾਂਦਾ ਹਾਂ। ਗੋਰੇ ਆਪਣੇ ਬਲਿਹਾਰੀ, ਮੈਂ ਆਪਣੇ ਗੁਰੂ ਤੋਂ ਵਾਰਨੇ ਜਾਵਾਂ, ਬਲਿਹਾਰ ਜਾਵਾਂ। ਕਿਉਂ ਜੀ ਸਾਹਿਬ ਜੀ, ਆਪ ਬਲਿਹਾਰ ਕਿਉਂ ਜਾਂਦੇ ਹੋ?
1: ਜਿਨ ਪੂਰਨ ਪੈਜ ਸਵਾਰੀ।
0: ਮੇਰੇ ਮਾਲਕ ਜੀ ਨੇ ਨਾਮ ਦੀ ਦਾਤ ਦੇ ਕਰਕੇ ਸਾਨੂੰ ਡਿੱਗਿਆਂ ਹੋਇਆਂ ਨੂੰ ਚੁੱਕ ਲਿਆ ਹੈ। ਮੇਰੇ ਸਤਿਗੁਰੂ ਜੀ ਨੇ ਨਾਮ ਦੀ ਦਾਤ ਦੇ ਕਰਕੇ ਪੂਰੇ ਗੁਰੂ ਨੇ ਪਰਮੇਸ਼ਰ ਦੇ ਨਾਲ ਸਾਨੂੰ ਮਿਲਾ ਦਿੱਤਾ, ਸਾਨੂੰ ਪਰਮੇਸ਼ਰ ਦੇ ਨਾਲ ਮਿਲਾਇਆ। ਪ੍ਰਭ ਪੂਰਨ ਪੈਜ ਸਵਾਰੀ ਪ੍ਰਭੂ ਜੀ ਨੇ, ਜਿਨ ਪੂਰਨ ਪੈਜ ਸਵਾਰੀ, ਜਿਸ ਪ੍ਰਭੂ ਨੇ, ਜਿਸ ਗੁਰੂ ਨੇ ਸਾਡੇ ਜੀਵਨ ਜੁਗਤ ਨੂੰ ਸਵਾਰ ਦਿੱਤਾ ਹੈ। ਸਤਿਗੁਰੂ ਮਹਾਰਾਜ ਜੀ ਦੀ ਆਓ ਸੰਗਤ ਜੀ, ਹਾਜ਼ਰੀ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਜੁੜੀਏ। ਸਤਿਗੁਰੂ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਹ ਪਾਵਨ ਪਵਿੱਤਰ ਬਚਨ ਉਚਾਰਨ ਕਰਦੇ ਹਨ, ਗੁਰਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕਹਿ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੈ। ਆਪਣੇ ਸਤਿਗੁਰ ਕਹਿ

0: ਤੇ ਕਾਰਨ ਵੀ ਆਪ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਈਲ ਸੋਏ। ਉਹ ਮਾਲਕ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਸੰਤੋ ਹੇ ਭਲੇ ਪੁਰਸ਼ੋ, ਤਿਸ ਬਿਨ ਅਵਰਨਾ ਕੋਈ, ਉਹਦੇ ਤੋਂ ਬਿਨਾ ਹੋਰ ਕੋਈ ਨਹੀਂ। ਪ੍ਰਭ ਕਰਨ ਕਾਰਨ ਪ੍ਰਭ ਸੋਈ, ਉਹ ਕਰਨ ਵੀ ਆਪ ਹੈ ਤੇ ਕਾਰਨ ਵੀ ਆਪ ਹੈ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਬਚਨ ਕਰਦੇ ਹਨ,
1: ਪ੍ਰਭ ਆਪਣਾ ਵਾਰ ਦੀਨੇ।
0: ਮੇਰੇ ਮਾਲਕ ਜੀ ਨੇ, ਪ੍ਰਭੂ ਨੇ ਪ੍ਰਭ ਆਪਣਾ ਵਰ ਦੀਨੇ ਇਹ ਬਖਸ਼ਿਸ਼ ਕੀਤੀ ਹੈ। ਪ੍ਰਭੂ ਜੀ ਨੇ ਇਹ ਬਖਸ਼ਿਸ਼ ਕੀਤੀ, ਇਹ ਦਾਤ ਦੇਣਾ ਕੀਤੀ, ਜਿਸ ਦੇ ਨਾਲ ਪ੍ਰਭ ਆਪਣਾ ਵਰ ਦੀਨੇ ਸਾਡੇ ਉਪਰ ਇਹ ਬਖਸ਼ਿਸ਼ਾਂ ਕੀਤੀਆਂ ਹਨ।
1: ਸਗਲ ਜੀ ਵਸ ਕੀਨੇ,
0: ਸਾਰੇ ਹੀ ਜੀ ਉਹਦੇ ਆਪਣੇ ਵਸ ਦੇ ਵਿੱਚ ਹਨ। ਇਹ ਵੀ ਅਰਥ ਕੀਤੇ, ਸਾਰੇ ਜੀ ਉਸ ਪਰਮੇਸ਼ਰ ਦੇ ਵਸ ਵਿੱਚ ਹਨ, ਸਗਲ ਜੀ ਵਸ ਕੀਨੇ। ਔਰ ਨਾਲ ਇਹ ਵੀ ਅਰਥ ਪਿਆਰ ਗੁਰਮੁਖ ਵਿਦਵਾਨਾਂ ਨੇ ਕੀਤੇ, ਸਗਲ ਜੀ ਵਸ ਕੀਨੇ, ਜਿਨੇ ਭਾਈ ਨਾਮ ਸਿਮਰਿਆ ਜੀ ਉਹਦੇ ਵਸ ਵਿੱਚ ਉਹਦੇ ਸਤਿਕਾਰ ਵਿੱਚ ਉੱਠ ਖਲੋਤੇ। ਇਹ ਵੀ ਅਰਥ ਕੀਤੇ, ਬਚਨ ਪੜ੍ਹਨੇ ਹਾਂ। ਜਾਕਾ ਕਹਿਆ ਦਰਗਾਹ ਚੱਲੈ, ਜਿਹਦਾ ਭਾਈ ਕਿਹਾ ਹੋਇਆ ਪ੍ਰਭੂ ਦੀ ਦਰਗਾਹ ਦੇ ਅੰਦਰ ਵੀ ਪ੍ਰਵਾਨ ਹੁੰਦਾ ਹੈ, ਕਿਸੇ ਦੀ ਚੱਲਦੀ ਹੈ ਭਾਈ ਥੋੜੀ, ਕਿਸੇ ਦੀ ਕਿਸੇ ਸਟੇਟ ਤੱਕ, ਕਿਸੇ ਦੀ ਕਿੱਥੋਂ ਤੱਕ। ਤੇ ਮਹਾਰਾਜ ਕਹਿੰਦੇ ਭਾਈ ਤੂੰ ਐਸੇ ਨਾਲ ਆਪਣੀਆਂ ਤਾਰਾਂ ਜੋੜ, ਤੂੰ ਐਸੇ ਦੇ ਨਾਲ ਆਪਣਾ ਆਪ ਜੋੜ। ਮਹਾਰਾਜ ਕਿਸ ਦੇ ਨਾਲ? ਕਹਿੰਦੇ ਜਿਹਦਾ ਕਿਹਾ ਹੋਇਆ ਰੱਬੀ ਦਰਗਾਹ ਦੇ ਵਿੱਚ ਵੀ ਨਹੀਂ ਮੋੜਿਆ ਜਾਂਦਾ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਹੋ ਕਾ ਕੀ ਕਮੀਆਂ, ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ, ਦੁੱਖ ਦਰਦ ਭ੍ਰਮਤਾ ਕਾ ਭਾਗੀ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਬਚਨ ਨੇ ਜਾ ਕਾ ਕਿਹਾ ਦਰਗਾਹ ਚੱਲੈ, ਜਿਹਦਾ ਕਿਹਾ ਹੋਇਆ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਖਾਲੀ ਨਹੀਂ ਮੋੜਿਆ ਜਾਂਦਾ। ਭਾਈ ਐਸੇ ਦੇ ਨਾਲ ਤੂੰ ਆਪਣਾ ਆਪ ਜੋੜ। ਪ੍ਰਭ ਮਾਲਕ ਜੀ ਨੇ ਭਾਈ ਕਿਰਪਾ ਕੀਤੀ, ਸਗਲ ਜੀ ਵਸ ਕੀਨੇ, ਸਾਰੇ ਜੀ ਉਹਦੇ ਆਪਣੇ ਵਸ ਵਿੱਚ ਹਨ।
1: ਜਨ ਨਾਨਕ ਨਾਮ ਧਿਆਇਆ,
0: ਦਾਸ ਨਾਨਕ ਨੇ ਉਸ ਪਰਮੇਸ਼ਰ ਦਾ ਨਾਮ ਆਰਾਧਨਾ ਕੀਤਾ ਹੈ, ਮਾਲਕ ਜੀ ਦੇ ਨਾਮ ਨੂੰ ਸਿਮਰਿਆ ਹੈ।
1: ਤਾਂ ਸਗਲੇ ਦੁੱਖ ਮਿਟਾਇਆ,
0: ਭਾਈ ਇਸ ਨਾਮ ਸਿਮਰਨ ਦੀ ਬਖਸ਼ਿਸ਼ ਦੇ ਨਾਲ, ਨਾਮ ਸਿਮਰਨ ਦੀ ਇਬਾਦਤ ਦੇ ਨਾਲ, ਇਸ ਨਾਮ ਦੀ ਕਿਰਪਾ ਦੇ ਨਾਲ ਜਿਤਨੇ ਵੀ ਭਾਈ ਲੱਗੇ ਹੋਏ ਦੁੱਖ ਸਨ, ਭਾਈ ਸਾਰੇ ਦੁੱਖ ਦੂਰ ਹੋ ਗਏ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ, ਸੰਗ ਸਹਾਈ ਜਤ ਕਤ ਮੂਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਮਾਲਕ ਜੀ ਦੇ ਸਨਾਮ ਦੇ ਨਾਲ ਕਲ ਕਲੇਸ਼ ਤਨ ਮਾਹੇ ਮਿਟਾਵੋ, ਲੱਗੇ ਹੋਏ ਜਿਤਨੇ ਵੀ ਭਾਈ ਦੁੱਖ ਹਨ, ਮਾਲਕ ਜੀ ਨੇ ਭਾਈ ਉਹ ਦੂਰ ਕਰ ਦਿੱਤੇ ਹਨ। ਤਾਂ ਸਗਲੇ ਦੁੱਖ ਮਿਟਾਇਆ, ਸਾਰੇ ਸਰਬ ਪ੍ਰਕਾਰ ਦੇ ਜਿਹੜੇ ਦੁੱਖ ਹਨ ਭਾਈ ਉਸ ਪਰਮੇਸ਼ਰ ਸਾਹਿਬ ਜੀ ਨੇ ਦੂਰ ਕਰ ਦਿੱਤੇ। ਜਿਹੜਾ ਅੱਜ ਦਾ ਦਿਨ ਹੈ ਸੰਗਤ ਜੀ, ਜਿਵੇਂ ਦਾਸ ਨੇ ਬੇਨਤੀ ਕੀਤੀ, 4 ਜੁਲਾਈ 1955 ਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਬਾਵ ਵਰਦੀ ਦੇ ਅੰਦਰ ਪੁਲਿਸ ਤੇ ਫੌਜ ਇੱਥੇ ਦਾਖਲ ਹੋਈ। ਔਰ ਇਹ ਪੁਲਿਸ ਤੇ ਫੌਜ ਅਬਦਾਲੀ ਦੇ ਹੱਲਿਆਂ ਤੋਂ ਬਾਅਦ ਸਵਤੰਤਰ ਭਾਰਤ ਦੇ ਵਿੱਚ ਪਹਿਲੀ ਵਾਰ ਉਹ ਦਾਖਲ ਇਸ ਸਥਾਨ ਤੇ ਹੋਏ। ਅਬਦਾਲੀ ਦੇ ਹੱਲਿਆਂ ਤੋਂ ਬਾਅਦ ਅਬਦਾਲੀ ਦੀ ਫੌਜ ਆਈ, ਉਸ ਤੋਂ ਬਾਅਦ ਜਿਹੜੀ ਸੀ 1955 ਵਿੱਚ ਜਿਹਨੂੰ ਕਿਹਾ ਸਵਤੰਤਰ ਭਾਰਤ, ਸਵਤੰਤਰ ਭਾਰਤ ਦੀ ਫੌਜ ਨੇ ਇਸ ਥਾਂ ਦੇ ਉੱਪਰ ਆਣ ਕੇ ਉਹਨਾਂ ਨੇ ਇੱਥੇ ਫਲੈਗ ਮਾਰਚ ਵੀ ਕੀਤਾ। ਗਿਆਨੀ ਜੀ ਇਹਦੇ ਪਿੱਛੇ ਕਾਰਨ ਕੀ ਐਸੇ ਬਣ ਗਏ? ਸੰਗਤ ਜੀ ਇਹਦੇ ਪਿੱਛੇ ਜਿਹੜੇ ਕਾਰਨ ਨੇ, ਭਾਵਾਂ ਉਹ ਕਾਰਨ ਜੇ ਪੜਚੋਲਣ ਲੱਗੀਏ ਤਾਂ ਲੰਬੇਰਾ ਸਮਾਂ ਲੱਗੇਗਾ, ਕੇਵਲ ਥੋੜੀ ਜਿਹੀ ਝਾਤ ਇਹਦੇ ਤੇ ਉੱਪਰ ਲਾਉਣੀ ਹੈ ਵੀ ਗੱਲ ਐਸੀ ਕੀ ਬਣੀ। ਸੰਗਤ ਜੀ ਇਸ ਭਾਰਤ ਦੀ ਆਜ਼ਾਦੀ ਦੇ ਵਾਸਤੇ ਕਿਤਨੀਆਂ ਐਸੀਆਂ

ਦੀਆਂ ਕੁਰਬਾਨੀਆਂ। ਭਾਈ ਅਸੀਂ ਇਹ ਗੱਲ ਕੂ ਕੂ ਕੇ ਕਹਿੰਦੇ ਹਾਂ ਕਿ ਭਾਰਤ ਦੀ ਆਜ਼ਾਦੀ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਕੁਰਬਾਨੀਆਂ ਕੀਤੀਆਂ। 86% 100 ਦੇ ਵਿੱਚੋਂ ਜੇ 100 ਸ਼ਹੀਦ ਹੋਏ ਨੇ, 100 ਦੇ ਵਿੱਚੋਂ 86 ਗੁਰੂ ਕੇ ਸਿੱਖ ਪੰਜਾਬੀ ਉਹ ਸ਼ਹਾਦਤਾਂ ਦੇ ਉਹਨਾਂ ਨੇ ਜਾਮ ਪੀਤੇ, ਪਰੰਤੂ ਜਿਨ੍ਹਾਂ ਵਾਸਤੇ ਸੀ ਉਹਨਾਂ ਨੇ ਇਸ ਗੱਲ ਨੂੰ ਕਿੰਨਾ ਕੁ ਉਹਦਾ ਸਤਿਕਾਰ ਕੀਤਾ ਉਹ ਇਤਿਹਾਸ ਦੇ ਪੱਤਰਿਆਂ ਦੇ ਵਿੱਚ ਹੈ। ਸੰਗਤ ਜੀ ਗੱਲ ਕਰੀਏ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਰਸਾਈ ਹੋਈ ਨਗਰੀ ਦੇ ਅੰਦਰ 1919 ਨੂੰ ਜਲਿਆਂਵਾਲਾ ਬਾਗ ਕਾਂਡ ਵਾਪਰਿਆ। ਉਸ ਤੋਂ ਪਹਿਲਾਂ 1914 ਦੇ ਵਿੱਚ ਜਦੋਂ ਫਸਟ ਵਰਲਡ ਵਾਰ ਲੱਗਾ, ਪਹਿਲਾ ਜਿਹੜਾ ਯੁੱਧ ਲੱਗਾ, ਉਹਦੇ ਵਿੱਚ ਵੀ ਬੇਅੰਤ ਜਿਹੜੇ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਦੇਸ਼ਾਂ ਦੇ ਨਾਲ ਸਾਂਝ ਕੋਈ ਨਹੀਂ, ਜਿਨ੍ਹਾਂ ਦੇ ਨਾਲ ਕੋਈ ਆਪਣਾ ਨਹੀਂ, ਨਾ ਉਸ ਮੁਲਕ ਦਾ ਪਤਾ ਸੀ ਨਾ ਉਹਨਾਂ ਖਿੱਤਿਆਂ ਦਾ ਪਤਾ ਸੀ, ਬਸ ਇਸੇ ਵਾਸਤੇ ਉਹਨਾਂ ਥਾਵਾਂ ਤੇ ਜਾ ਕੇ ਸ਼ਹੀਦੀਆਂ ਦੇ ਜਾਮ ਪੀਤੇ ਕਿਤੇ ਸਾਡਾ ਜਿਹੜਾ ਦੇਸ਼ ਪੰਜਾਬ, ਕਿਤੇ ਉਹ ਸਾਡਾ ਮੁਲਕ ਆਜ਼ਾਦ ਹੋ ਜਾਏਗਾ। ਇਸ ਗੱਲ ਵਾਸਤੇ ਕਿ ਅਸੀਂ ਪਹਿਲੇ ਜੰਗ ਦੇ ਅੰਦਰ, ਪਹਿਲੇ ਯੁੱਧ ਦੇ ਅੰਦਰ ਜੇ ਅਸੀਂ ਅੰਗਰੇਜ਼ਾਂ ਦਾ ਸਾਥ ਦਈਏ, ਹੋ ਸਕਦਾ ਹੈ ਕਿ ਸਾਡਾ ਜਿਹੜਾ ਦੇਸ਼ ਪੰਜਾਬ ਇਹ ਛੇਤੀ ਆਜ਼ਾਦ ਹੋ ਜਾਵੇਗਾ। ਜਿਹਦੇ ਵਿੱਚੋਂ ਸੰਗਤ ਜੀ ਉਹਨਾਂ ਮੁਲਕਾਂ ਦੇ ਅੰਦਰ ਅੱਜ ਵੀ ਉਹਨਾਂ ਥਾਵਾਂ ਤੇ ਯਾਦਾਂ ਬਣੀਆਂ ਹੋਈਆਂ ਹਨ, ਤੇ ਸੰਗਤ ਜੀ ਉਹ ਗੁੰਮਨਾਮ ਉਹਨਾਂ ਥਾਵਾਂ ਤੇ ਸ਼ਹੀਦ ਹੋਏ। ਇਹਦੇ ਬਦਲੇ ਪਹਿਲਾ ਵਰਲਡ ਵਾਰ ਸਮਾਪਤ ਹੋਇਆ, ਜੰਗ ਖਤਮ ਹੋਈ, ਉਹਦੇ ਬਦਲੇ ਜਿਹੜੇ ਫਿਰ ਤਮਗੇ ਮਿਲੇ ਉਹ 1919 ਨੂੰ ਜਲਿਆਂਵਾਲਾ ਬਾਗ ਕਾਂਡ ਵਾਪਰਿਆ। ਉਸ ਤੋਂ ਬਾਅਦ ਜਿਹੜੇ ਫਿਰ ਸੰਗਤ ਜੀ ਸਾਕਾ ਨਨਕਾਣਾ ਸਾਹਿਬ ਗੁਰੂ ਕਾ ਬਾਗ ਦਾ ਮੋਰਚਾ ਲੱਗਾ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਈ ਗਈ, ਜਿਹੜੀਆਂ ਇਹ ਉਸ ਤੋਂ ਬਾਅਦ 5-6 ਸਾਲ ਜਿਹੜੇ ਮੋਰਚੇ ਲੱਗੇ ਉਹ ਹੋਰ ਇਨਾਮ ਗੁਰੂ ਕੇ ਸਿੱਖਾਂ ਨੂੰ ਮਿਲੇ, ਉਹ ਅੰਗਰੇਜ਼ਾਂ ਦੇ ਵੱਲੋਂ ਮਿਲੇ, ਪਰੰਤੂ ਫਿਰ ਵੀ ਪੂਰਨ ਤਨਦੇਹੀ ਦੇ ਨਾਲ ਸੰਗਤ ਜੀ ਗੁਰੂ ਕੇ ਸਿੱਖ ਇਸ ਆਜ਼ਾਦੀ ਦੇ ਅੰਦਰ ਭਾਵਨਾ ਬਸ ਇੱਕੋ ਗੱਲ ਮਨ ਦੇ ਅੰਦਰ ਰੱਖ ਕੇ ਕਿਤੇ ਸਾਡਾ ਜਿਹੜਾ ਮੁਲਕ ਹੈ, ਕਿਤੇ ਸਾਡਾ ਮੁਲਕ ਆਜ਼ਾਦ ਹੋਵੇ। ਉਸ ਵਕਤ ਹਿੰਦੁਸਤਾਨ ਦੇ ਜਿਹੜੇ ਆਗੂ ਸਨ ਉਹਨਾਂ ਨੇ ਜਦੋਂ ਆਣ ਕੇ ਇੱਥੇ ਵੇਖਿਆ, ਜਦੋਂ ਗੁਰੂ ਕਾ ਬਾਗ ਮੋਰਚਾ ਤੇ ਚਾਬੀਆਂ ਵਾਲਾ ਮੋਰਚਾ ਲੱਗਾ, ਤੇ ਇੱਥੋਂ ਆਣ ਕੇ ਉਹਨਾਂ ਨੇ ਸਟੇਜਾਂ ਤੋਂ ਖਲੋ ਕੇ ਕਿਹਾ ਸੀ ਕਿ ਆਜ ਸਿੱਖੋ ਨੇ ਭਾਰਤ ਕੀ ਆਜ਼ਾਦੀ ਕੀ ਜੋ ਆਧੀ ਜੰਗ ਹੈ ਉਹ ਜਿੱਤ ਲਈ ਹੈ, ਭਾਰਤ ਦੀ ਅੱਧੀ ਜਿਹੜੀ ਲੜਾਈ ਜਿਹੜੀ ਉਹ ਜੰਗ ਜਿੱਤ ਲਈ, ਜਦੋਂ ਇਹ ਮੋਰਚੇ ਜਿਹੜੇ ਸੰਸਾਰ ਕੀਤੇ ਔਰ ਭਰੀਆਂ ਜਨ ਸਭਾਵਾਂ ਦੇ ਅੰਦਰ ਸੰਗਤ ਜੀ ਇਹ ਵਾਅਦੇ ਕੀਤੇ ਗਏ ਸਨ ਕਿ ਜਿਸ ਦਿਨ ਮੁਲਕ ਆਜ਼ਾਦ ਹੋਵੇਗਾ ਇਹਨਾਂ ਨੂੰ ਇੱਕ ਐਸਾ ਸੂਬਾ, ਇੱਕ ਐਸਾ ਖਿੱਤਾ ਮਿਲੇਗਾ ਜਿੱਥੇ ਇਹ ਬੈਠ ਕੇ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਸੰਗਤ ਜੀ ਆਜ਼ਾਦੀ ਦਾ ਨਿੱਘ ਕਿੰਨਾ ਨੇ ਮਾਣਿਆ, ਆਜ਼ਾਦੀ ਦਾ ਨਿੱਘ ਗੁਰੂ ਕੇ ਸਿੱਖਾਂ ਨੇ ਕਿੱਥੇ ਮਾਨਣਾ ਸੀ। ਸਮਾਂ ਆਇਆ 1947 ਦਾ, ਸਭ ਤੋਂ ਵੱਡੀ ਮਾਈਗ੍ਰੇਸ਼ਨ ਅੱਜ ਤੱਕ ਕੁੱਲ ਦੁਨੀਆ ਦੇ ਇਤਿਹਾਸ ਦੇ ਵਿੱਚੋਂ ਸੰਗਤ ਜੀ 10 ਲੱਖ ਦੇ ਕਰੀਬ ਜਾਂ ਉਸ ਤੋਂ, ਇਹ ਤਾਂ ਚਲੋ ਆਪਾਂ ਮੋਟਾ ਜਿਹਾ ਟੇਵਾ ਲਾਉਂਦੇ ਹਾਂ ਨਾ, 10 ਲੱਖ ਕੋਈ ਗਿਣਤੀ ਮਿਣਤੀ ਨਹੀਂ ਵੀ ਕਿਤਨੇ ਜਿਹੜੇ ਸਨ ਉਹ ਘਰ ਘਾਟ ਉਜਾੜ ਕੇ ਆਪਣੀਆਂ ਥਾਵਾਂ ਛੱਡ ਕੇ ਪਾਕਿਸਤਾਨ ਬਣਿਆ, ਇਕਨਾਂ ਨੂੰ ਆਪਣਾ ਰਾਜ ਭਾਗ ਮਿਲ ਗਿਆ, ਇਕਨਾਂ ਨੇ ਆਪਣਾ ਰਾਜ ਭਾਗ ਦਾ ਸੁੱਖ ਭੋਗਿਆ, ਤੇ ਗੁਰੂ ਕੇ ਸਿੱਖਾਂ ਜਿਨ੍ਹਾਂ 86% ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਕੀ ਮਿਲਿਆ, ਉਹਨਾਂ ਦੇ ਕੋਲੋਂ ਪਾਵਨ ਅਸਥਾਨ ਜਨਮ ਅਸਥਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਨਕਾਣਾ ਸਾਹਿਬ ਵਿਛੜ ਗਿਆ। ਜਿਨ੍ਹਾਂ ਵਾਸਤੇ ਗੁਰੂ ਕੇ ਸਿੱਖ ਅੱਜ ਤੱਕ ਅਰਦਾਸ ਦੇ ਅੰਦਰ ਅਰਦਾਸ ਕਰਦੇ ਹਨ, ਗੁਰਦੁਆਰਾ ਕਰਤਾਰਪੁਰ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹਸਨ ਅਬਦਾਲ 5 ਸਾਹਿਬ ਪਾਵਨ, ਅਨੇਕਾਂ ਜਿਹੜੇ ਉਹ ਪਾਵਨ ਪਵਿੱਤਰ ਅਸਥਾਨ ਸਨ ਉਹ ਘਰ ਘਾਟ ਗਏ, ਜਾਇਦਾਦਾਂ ਗਈਆਂ। ਔਰ ਸੰਗਤ ਜੀ ਸ਼ਾਇਦ ਆਪ ਜੀ ਨੇ ਪੜਿਆ ਸੁਣਿਆ ਹੋਵੇ, ਹੁਣ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਪਾਵਨ ਅਸਥਾਨਾਂ ਤੇ 47 ਦੇ ਅੰਦਰ ਸ਼ਹੀਦ ਹੋਇਆਂ ਨੂੰ ਯਾਦ ਵੀ ਕੀਤਾ ਜਾਂਦਾ ਹੈ ਤੇ ਕਰੀਏ ਵੀ। ਸੰਗਤ ਜੀ ਜਿਹੜੇ ਉਹ ਖੂਨੀ ਪੱਤਰੇ ਹਨ ਨਾ 47 ਵਾਲੇ, ਸੰਗਤ ਜੀ ਜਦੋਂ ਉਹਨਾਂ ਨੂੰ ਪੜਾਂਗੇ, ਉਹਨਾਂ ਜੁੜਨਾ ਅੱਜ ਦੇ ਇਤਿਹਾਸ ਦੇ ਨਾਲ ਹੈ, 4 ਜੁਲਾਈ 1955 ਦੇ ਨਾਲ। ਇੱਕ ਰਿਸ਼ਤੇਦਾਰੀ ਦੇ ਵਿੱਚੋਂ ਸੀ ਸੱਜਣ, ਉਹਨੇ ਮੈਨੂੰ ਗੱਲ ਸੁਣਾਈ, ਕਹਿੰਦਾ ਮੇਰਾ ਬਜ਼ੁਰਗ ਪਾਕਿਸਤਾਨ ਤੋਂ ਆਏ, ਇੱਧਰ ਆਣ ਕੇ ਲੰਮਾ ਸਮਾਂ ਬਾਅਦ ਦੇ ਅੰਦਰ ਉਹਨਾਂ ਦੀ ਹਾਲਤ ਨੀਮ ਬਾਵਰੀ ਹੋ ਗਈ। ਉਹ ਥੋੜਾ ਜਿਹਾ ਜਿਵੇਂ ਬੰਦਾ ਬਜ਼ੁਰਗਤਾਈ ਵਿੱਚ ਝੱਲਾ ਜਿਹਾ ਹੋ ਜਾਵੇ,
ਉਹਨੇ ਇੱਕੋ ਦਮ ਉੱਠ ਕੇ ਕਹਿਣਾ ਮੈਨੂੰ ਸੌਣ ਨਹੀਂ ਦਿੰਦੇ। ਉਹਨਾਂ ਕਹਿਣਾ ਬਾਪੂ ਕੀ ਗੱਲ ਹੋਈ ਤੈਨੂੰ ਕੌਣ ਨਹੀਂ ਸੌਣ ਦਿੰਦਾ, ਇੱਧਰ ਬਾਪੂ ਕੀ ਗੱਲ ਹੋਈ ਤੈਨੂੰ ਕੌਣ ਨਹੀਂ ਸੌਣ ਦਿੰਦਾ। ਉਹਨੇ ਫਿਰ ਗੱਲ ਸੁਣਾਉਣੀ ਕਹਿੰਦੇ ਜਿੱਦਣ ਅਸੀਂ ਪਾਕਿਸਤਾਨ ਤੋਂ ਆ ਰਹੇ ਸਾਂ ਸਾਹਮਣੇ ਇੱਜ਼ਤਾਂ ਲੁੱਟਣ ਵਾਲੇ ਧਾੜ ਵੀ ਸਾਹਮਣੇ ਖਲੋਤੇ ਸਨ, ਮੇਰੇ ਨਾਲ ਮੇਰੀਆਂ ਭੈਣਾਂ ਤੇ ਹੋਰ ਜਿਹੜੀਆਂ ਸ਼ਰੀਕੇ ਵਿੱਚੋਂ ਕੁੜੀਆਂ ਸਨ ਉਹ ਮੇਰੇ ਨਾਲ ਸਨ। ਕਹਿੰਦੇ ਜਦੋਂ ਉਹਨਾਂ ਨੇ ਤੱਕਿਆ, ਜਦੋਂ ਉਹਨਾਂ ਨੇ ਵੇਖਿਆ, ਜਦੋਂ ਅਸੀਂ ਹਿਸਾਬ ਲਾਇਆ ਬਈ ਸਾਡੀਆਂ ਅੱਖਾਂ ਦੇ ਸਾਹਮਣੇ ਧੀਆਂ ਦੀ ਬੇਇੱਜ਼ਤ ਕਰਨਗੇ, ਉਹਨਾਂ ਕਈਆਂ ਨੇ ਖੂਹਾਂ ਦੇ ਵਿੱਚ ਛਾਲਾਂ ਮਾਰੀਆਂ ਆਪਣੀਆਂ ਇੱਜ਼ਤਾਂ ਬਚਾਉਣ ਦੇ ਵਾਸਤੇ, ਤੇ ਉਹਨਾਂ ਨੇ ਕੀ ਕੀਤਾ ਉਹਨਾਂ ਲੜਕੀਆਂ ਨੇ ਰੇਲਵੇ ਲਾਈਨ ਸੀ ਰੇਲਵੇ ਲਾਈਨ ਦੇ ਉੱਪਰ ਆਪਣੀ ਧੌਣ ਰੱਖ ਦਿੱਤੀ ਔਰ ਆਪਣੇ ਭਰਾ ਨੂੰ ਕਿਹਾ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਦੇ ਕੋਲ ਆਪਣੀਆਂ ਇੱਜ਼ਤਾਂ ਲਟਾਉਣ ਦੇ ਨਾਲੋਂ ਤਾਂ ਅਸੀਂ ਆਪਾ ਆਪ ਕੁਰਬਾਨ ਹੋਣਾ ਚੰਗਾ ਸਮਝਦੀਆਂ ਹਾਂ। ਉਹਨਾਂ ਨੇ ਕੀ ਕੀਤਾ ਫਿਰ ਉਸ ਬਜ਼ੁਰਗ ਨੇ ਸੰਗਤ ਜੀ ਉਹ ਜਿਹੜਾ ਬਾਅਦ ਵਿੱਚ ਇੱਧਰ ਆਣ ਕੇ ਹੱਥੀ ਉਹਨੇ ਭੈਣਾਂ ਨੂੰ ਮਾਰਿਆ, ਇਸ ਕਾਰਨ ਕਿਰਪਾਨ ਲੈ ਕਰਕੇ ਉਹਨਾਂ ਰੇਲਵੇ ਲਾਈਨ ਦੇ ਉੱਪਰ ਧੌਣ ਰੱਖੀ, ਹੱਥੀ ਉਹਨੇ ਆਪਣੀਆਂ ਭੈਣਾਂ ਨੂੰ ਇਸ ਕਰਕੇ ਮਾਰਨਾ ਪਿਆ ਵੀ ਅੱਖਾਂ ਦੇ ਨਾਲ ਇਹ ਪਾਪ ਹੁੰਦਾ ਵੇਖਿਆ ਨਹੀਂ ਜਾਣਾ ਮੇਰੇ ਕੋਲੋਂ। ਤੇ ਜਦੋਂ ਉਹ ਇੱਧਰ ਬਾਅਦ ਵਿੱਚ ਨੀਮ ਬਾਵਰੀ ਹਾਲਤ ਉਹਦੀ ਹੋ ਗਈ। ਸੰਗਤ ਜੀ ਮੈਂ ਇਹ ਬਚਨ ਤਾਂ ਕਰ ਰਿਹਾ ਹਾਂ ਕਿੰਨੀ ਵੱਡੀ ਜਿਹੜੀ ਉਹਦੀ ਆਜ਼ਾਦੀ ਦੀ ਕੀਮਤ ਸੀ ਉਹ ਤਾਰੀ, ਤੇ ਉਹਦੇ ਬਦਲੇ ਜਿਹੜੇ ਫਿਰ ਇਨਾਮ ਮਿਲੇ ਉਹ ਅੱਜ ਦਾ ਦਿਨ ਜਿਹੜਾ ਮੰਜੀ ਸਾਹਿਬ ਇਸ ਅਸਥਾਨ ਤੇ ਵੀ ਹਮਲਾ ਹੋਇਆ, ਹੋਇਆ ਕਿ ਉਹਦਾ ਇਨਾਮ ਕੀ ਮਿਲਿਆ, ਥੋੜੇ ਮਹੀਨਿਆਂ ਬਾਅਦ ਹੀ ਇੱਕ ਸਰਕੂਲਰ ਜਾਰੀ ਕੀਤਾ ਕਿ ਜਿਹੜੇ ਉਧਰੋਂ ਲੋਕ ਆ ਰਹੇ ਹਨ ਅਨਸਿਵਲਾਈਜ਼ਡ ਲੋਕ ਹਨ, ਇਹ ਜਰਾਇਮ ਪੇਸ਼ਾ ਕੌਮ ਇਹਨਾਂ ਨੂੰ ਰਹਿਣਾ ਨਹੀਂ ਆਉਂਦਾ, ਜੇ ਇਹਨਾਂ ਨੂੰ ਤੁਸੀਂ ਪੈਲੀਆਂ ਜਾਂ ਜ਼ਮੀਨਾਂ ਆਬਾਦ ਕਰਨੀਆਂ ਨੇ ਇਹਨਾਂ ਨੂੰ ਜ਼ਮੀਨਾਂ ਤੇ ਪੈਲੀਆਂ ਦੂਰ ਇੱਥੋਂ ਆਬਾਦ ਕਰਿਓ, ਜਰਾਇਮ ਪੇਸ਼ਾ ਕੌਮ। ਇਹ ਜਿਹੜਾ ਪਹਿਲਾ ਖਿਤਾਬ ਸੀ ਆਜ਼ਾਦੀ ਦਾ ਨਿੱਘ ਮਾਨਣ ਵਾਲਾ ਉਹ ਝੋਲੀ ਵਿੱਚ ਮਿਲਿਆ। ਖੈਰ 1953 ਦੇ ਵਿੱਚ ਸੰਗਤ ਜੀ ਉਸ ਤੋਂ ਬਾਅਦ ਬੋਲੀ ਦੇ ਹਿਸਾਬ ਦੇ ਨਾਲ ਸੂਬਿਆਂ ਦੀ ਵੰਡ ਕੀਤੀ ਜਾਣ ਲੱਗੀ। ਇਹ ਤਾਂ ਸਾਰਾ ਉਹਨਾਂ ਕਮਿਸ਼ਨ ਬਣਿਆ ਸੀ 1953 ਵਿੱਚ ਕਿ ਬੋਲੀ ਦੇ ਹਿਸਾਬ ਦੇ ਨਾਲ ਤੁਸੀਂ ਇਹ ਆਰੰਭਤਾ ਹੋਈ ਇਧਰੋਂ ਦੱਖਣ ਭਾਰਤ ਦੇ ਵੱਲੋਂ ਵੀ ਬੋਲੀਆਂ ਦੇ ਹਿਸਾਬ ਦੇ ਨਾਲ ਸੂਬਿਆਂ ਦੀ ਤੁਸੀਂ ਵੰਡ ਕਰੋ। ਪੰਜਾਬ ਦੇ ਵੀ ਆਗੂਆਂ ਨੇ ਇਹੋ ਮੰਗ ਕੀਤੀ ਕਿ ਜਿਹੜੇ ਜਿਹੜੇ ਥਾਵਾਂ ਤੇ ਪੰਜਾਬੀ ਬੋਲਦੇ ਇਲਾਕੇ ਹਨ ਤੁਸੀਂ ਉਹਨਾਂ ਨੂੰ ਪੰਜਾਬ ਘੋਸ਼ਿਤ ਕਰੋ। ਪਰੰਤੂ ਇਸ ਸਿੱਧੀ ਜੀ ਮੰਗ ਨੂੰ ਵੀ ਉਹਨਾਂ ਨੇ ਇਹ ਕਹਿ ਕੇ ਦੁਰਕਾਰ ਦਿੱਤਾ, ਕਹਿੰਦੇ ਨਹੀਂ ਏਦਾਂ ਨਹੀਂ ਹੋ ਸਕਦਾ। ਉਸ ਤੋਂ ਬਾਅਦ ਸਿੱਖ ਆਗੂਆਂ ਨੇ ਇਹ ਮੰਗ ਕੀਤੀ ਕਿ ਸਤਿਗੁਰੂ ਜੀ ਦੇ ਜਿਹੜੇ ਪਾਵਨ ਪਵਿੱਤਰ ਅਸਥਾਨ ਪਾਕਿਸਤਾਨ ਵਿੱਚ ਰਹਿ ਗਏ ਹਨ, ਤੁਸੀਂ ਇੱਕ ਕੰਮ ਕਰੋ, ਉਹਨਾਂ ਸਾਰੀਆਂ ਭੋਇਆਂ ਨੂੰ ਜ਼ਮੀਨਾਂ ਨੂੰ ਇੱਕ ਥਾਂ ਤੇ ਤੁਸੀਂ ਕਰ ਕਰਕੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੁਝ ਐਸੀ ਕਮੇਟੀ ਤੁਸੀਂ ਨਿਯਤ ਕਰੋ ਜਿਹੜੇ ਪਾਕਿਸਤਾਨ ਵਿੱਚ ਗੁਰਧਾਮ ਨੇ ਉਹਨਾਂ ਦੀ ਅਸੀਂ ਸੇਵਾ ਸੰਭਾਲ ਕਰ ਸਕੀਏ। ਇਹ ਵੀ ਗੱਲ 1954 ਦੀ ਹੈ। ਤੇ ਸੰਗਤ ਜੀ ਇਸ ਸਿੱਧੀ ਪੱਧਰੀ ਮੰਗ ਨੂੰ ਵੀ ਇਹਨਾਂ ਨੇ ਕੀ ਕਿਹਾ, ਕਹਿੰਦੇ ਇਹ ਪਾਕਿਸਤਾਨ ਦੇ ਨਾਲ ਜੁੜਨਾ ਚਾਹੁੰਦੇ ਹਨ, ਪਾਕਿਸਤਾਨ ਦੇ ਨਾਲ ਇਹ ਮਿਲਣਾ ਚਾਹੁੰਦੇ ਹਨ। 1955 ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇੱਕ ਜਲਸਾ ਨਿਕਲਿਆ। ਜਲਸੇ ਦੇ ਉੱਪਰ ਸੰਗਤ ਜੀ ਪਥਰਾਵ ਹੋਇਆ। ਚੱਲਦਿਆਂ ਹੋਇਆਂ ਘਟਨਾ ਕ੍ਰਮ ਦੇ ਅੰਦਰ ਇੱਥੋਂ ਤੱਕ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਪਰ ਵੀ ਸੰਗਤ ਜੀ ਪਾਬੰਦੀ ਲਾ ਦਿੱਤੀ। ਮੋਗੇ ਤੋਂ ਭਾਈ ਇੰਦਰਜੀਤ ਸਿੰਘ ਬੱਚਾ ਸੀ, ਇੰਦਰਜੀਤ ਸਿੰਘ ਕਰਨਾਲ, ਉਹ ਕਰਨਾਲ ਗਿਆ ਸੀ, ਉਹ ਮੋਗੇ ਤੋਂ ਕਰਨਾਲ ਗਿਆ ਰਿਸ਼ਤੇਦਾਰੀ ਵਿੱਚ ਬੱਚਿਆਂ ਦੇ ਨਾਲ ਖੇਡਦਿਆਂ ਖੇਡਦਿਆਂ ਉਹਨੇ ਕਿਤੇ ਇੰਨਾ ਕਹਿ ਦਿੱਤਾ ਪੰਜਾਬੀ ਸੂਬਾ ਜ਼ਿੰਦਾਬਾਦ। ਪੁਲਿਸ ਨੇ ਬੇਹਿਤਾਸ਼ਾ ਉਸ ਬਾਲ ਨੂੰ ਕੁੱਟਿਆ ਤੇ ਬਾਲ ਨੂੰ ਕੁੱਟ ਕੇ ਉਹਦੀ ਉਸ ਥਾਂ ਤੇ ਮੌਤ ਹੋਈ। ਸੰਗਤ ਜੀ ਪੰਜਾਬੀ ਸੂਬਾ ਜਿਹੜਾ ਸੀ ਉਹਦੇ ਵਿੱਚ ਸ਼ਹੀਦ ਹੋਣ ਵਾਲੇ ਭਾਈ ਇੰਦਰਜੀਤ ਸਿੰਘ ਕਰਨਾਲ ਸਨ। ਮੈਂ ਇਹ ਬੇਨਤੀਆਂ ਕਿਉਂਕਿ ਸੰਗਤ ਜੀ ਤੀਸਰਾ ਘੱਲੂਕਾਰਾ ਚੰਗੀ ਗੱਲ ਹੈ, ਕਦੇ ਭੁੱਲਣਾ ਨਹੀਂ ਚਾਹੀਏ। ਔਰ ਜਿਹੜਾ ਅੱਜ ਦਾ ਕਿਉਂਕਿ ਇਤਨਾ ਸਮਾਂ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਇੱਕ ਕਿਤਾਬਚਾ ਛਾਪਿਆ ਹੈ ਸਿੱਖ ਪੰਜਾਬੀ ਸੂਬਾ ਦੇ ਸੰਬੰਧ ਵਿੱਚ ਸਿੱਖ ਤਵਾਰੀਖ 1955, ਹੋ ਸਕਦਾ ਹੋਵੇ ਤੇ ਜ਼ਰੂਰ ਤੁਸੀਂ ਲੈ ਕੇ ਅੱਜ ਪੜ੍ਹਿਓ। ਉਹ ਕੋਈ 100 ਕੁ ਪੰਨਿਆਂ ਦਾ ਇੱਕ ਕਿਤਾਬਚਾ ਤੇ ਉਹਦੇ ਵਿੱਚ ਵਿਸਥਾਰ ਦੇ ਨਾਲ ਕੱਲੇ ਕੱਲੇ ਦਿਨ ਦੇ ਉੱਪਰ ਉਹਨਾਂ ਨੇ ਸਾਂਝ ਦੱਸਿਆ ਹੈ ਕਿ ਕਿਵੇਂ ਇਸ ਸਥਾਨ ਦੇ ਉੱਪਰ 3 ਤੇ 4 ਜੁਲਾਈ ਜਿਹੜੀ ਰਾਤ ਲੰਘੀ
इस थान दे उपर एक आई जी सी अश्विनी कुमार, उन्हें कहा मैनू पांच दिन दे दिओ, पंजा दिनां दे विच मैं जिहड़ा मोर्चा मैं खत्म कर देंगा। नहरू दे कोल रिपोर्ट गई, कहिंदे इन्हां अकालियां दे कोलों वध तो वध 800 तो वध बंदिआं इन्हां दे कोल जुड़ना नहीं। उन्हां कहा जे 800 वध तो वध 800 जुड़े ते गल कोई नहीं। ते संगत जी उस किताब नूं मैं कोट कर रहा, उहदे विच लिखिआ कहिंदे 12,000 दा वड्डा इकट्ठ सी गुरुद्वारा, इस पावन गुरु धन गुरु रामदास महाराज जी दी सरां तो लै करके बाहर तक कोई 2 लाख दा इकट्ठ सी। 12,000 तां ओ सन जिन्हां ने संगत जी जेलां कट्टियां। 112 श्रोमणी गुरुद्वारा प्रबंधक कमेटी दे मैंबर सन, 112 दे विचों 111 जेल विच। केड़ा ऐसा जिहड़ा कोई भी सिख जज गुरुद्वारा जुडिशियल कमीशन दे जिहड़े सन साबका जज उन्हां नूं वी चुक के जेल दे अंदर। संगत जी सतगुरु श्री गुरु रामदास महाराज जी दे पावन अस्थान दे हैड ग्रंथी साहिबान, जथेदार साहिबान सिंह साहब ज्ञानी भुपिंदर सिंह साहब ज्ञानी चेत सिंह साहब ज्ञानी अक्षर सिंह, उन्हां नूं घरां दे अंदर जाके अद्धी रात नूं उन्हां दे परिवारां नूं तंग कीता। सिंह साहब अगों पुछण लगे उस आए हुए इंस्पैक्टर नूं, कहिंदे मेरे वरंट विखा। हिक थापड़ के कहन लगा मैं अपने आप विच वरंट हां। सतगुरु महाराज जी दे इस पावन स्थान ते रात दे वेले भरिया होया सी मंजी साहब, ते मैं कहना ए मंजी साहब दा पावन पवित्र कितनिया इतिहास समोई बैठा है ए पावन पवित्र स्थान। सतगुरु महाराज जी दे इस स्थान ते संगत जी टीयर गैस दे गोले छड़े गए, संगत नूं जिवें छलियां नूं कुटिया जांदा है, बैठियां होईयां संगतां उन्हां नूं कुटिया गया। सतगुरु महाराज जी दे पावन पवित्र अस्थान ते जिहड़ा कहिंदा सी मैनूं 5 दिन दिओ, 5 जुलाई तो लैके 4 जुलाई तो लैके इहने 5 दिन मंगे सन 9 जुलाई, ते तीसरे दिन हथ खड़े कर गया सी कि सतगुरु श्री गुरु रामदास महाराज जी दे पावन पवित्र अस्थान ते मैं गया तां हां, परंतु उस अस्थान नूं जे मैं कहां उन्हां दा मोर्चा चुका देवां, इह मोर्चा मैथों नहीं चुकाया जाणा। धन गुरु रामदास महाराज जी दा जिहड़ा अज दा दिन है ना संगत जी, इस अस्थान ते 9:30 बजे श्री अखंड पाठ साहिब दे भोग पाए जाने हन। 10 बजे दे करीब उन्हां मरजीवड़िया जिन्हां जिन्हां ने भाई पंजाबी सूबा दे संबंध दे अंदर जिन्हां ने भाई जेलां कट्टियां, आपां शायद इस कीमत नूं संगत जी हो सकदा जान ना सकदे होईए। अज संगत जी बेनती जरूर घरां दे अंदर पंजाबी आपां जरूर बोलीए, मैं बहुता समां ना लवां इस पर करन ते, घरां दे विचों पंजाबी ना भुलीए। बच्चे हौली हौली पंजाबी नूं ठीक, देशां जाओ विदेशां जाओ कारोबार करो संगत जी, परंतु जिहड़ी पंजाबी क्यों ना भुलीए। सतगुरु महाराज सच्चे पातशाह जी दी पावन पवित्र बाणी नूं फिर किवें बाल पढ़नगे। ठीक होर बोली दे विच तर्जमा हो जाएगा, पर जिहड़े इह शब्द हन उहनां नूं स्पष्ट रूप विच आपां किवें पढ़ सकांगे। किते वी जाओ घुमो, देशां विच जाओ विदेशां विच जाओ, परंतु नाल अपने बालां नूं बच्चियां नूं घरां विच हर वरी विद्वान जन गुणी जन सिंह साहिबान ने बेनतियां करदे हन, घरां विचों पंजाबी कदे ना भुल्ले। सो रहो विचार, मैं बहुता विस्थार विच ना जावां, हालां इतिहास बहुत लबेरा है अज दे दिन दा। खैर आप जी ने जां घरां विच जिहड़े बैठे हन, जरूर तुसां ने अपने कोल जिहड़े साधन हन उहनां राहीं तुसां ने जरूर अज दे दिन दे उपर 4 जुलाई 1955 भर के जरूर तुसां ने अज दा इतिहास जिहड़ा है पाईए सुनना। आओ लड़ीवार चल रही कथा विचार मारू दखणे सतगुरु महाराज जी दे पावन पवित्र बचन अखीर वाली पौड़ी है अज। संगत जी करो मन बिरतियां एकागर, कोई पे रसना वांझी ना रहे उचार।

ਤੂੰ ਰੇਣੂਕਾ ਹੋ ਕੇ ਆਈ, ਰੇਣੂਕਾ ਕਹੀਏ ਖਾਕ ਹੋ ਜਾ ਮਿੱਟੀ ਵਿੱਚ, ਉਹ ਸਭਨਾ ਕੀ ਰੇਣੂਕਾ ਤਉ ਆਓ ਹਮਾਰਾ ਪਾਸ, ਫਿਰ ਤੇਰੀ ਸਤਿਗੁਰੂ ਜੀ ਦੇ ਘਰ ਦੇ ਅੰਦਰ ਭਾਈ ਤੂੰ ਪ੍ਰਵਾਨ ਹੋਵੇਗਾ। ਸੰਗਤ ਜੀ ਕੋਈ ਦੋ ਰਾਵਾਂ ਨਹੀਂ, ਮੇਰੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਇਹ ਸਾਨੂੰ ਢੰਗ ਸਿਖਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਜਿੱਦਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ, ਪਹਿਲਾ ਬਚਨ ਤਾਂ ਸੰਗਤ ਜੀ ਇਹ ਹੈ, ਸਤਿਗੁਰੂ ਮਹਾਰਾਜ ਜੀ ਨੇ ਨਿਮਰਤਾ ਸਿਖਾਈ, ਬਾਬਾ ਫਰੀਦ ਸਾਹਿਬ ਜੀ ਨੇ ਨਿਮਰਤਾ ਸਿਖਾਈ। ਇੱਕ ਬਚਨ ਬਾਬਾ ਫਰੀਦ ਸਾਹਿਬ ਦਾ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ। ਬਾਬਾ ਫਰੀਦ ਸਾਹਿਬ ਜਦੋਂ ਇਹ ਬਚਨ ਕਹਿੰਦੇ ਨੇ ਨਾ, ਮਾਲਕ ਜੀ ਇੱਕ ਕੰਮ ਕਰਿਓ, ਮੈਨੂੰ ਕਿਸੇ ਪਰਾਏ ਦਰਵਾਜ਼ੇ ਦੀ ਆਸ ਨਾ ਰੱਖਣ ਦਿਓ, ਮੈਨੂੰ ਪਰਾਏ ਦਰਵਾਜ਼ੇ ਦੀ ਝਾਕ ਨਾ ਰੱਖਣ ਦਿਓ। ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇਹ ਬਚਨ ਕਹਿੰਦੇ ਨੇ, ਸਤਿਗੁਰੂ ਮੂਰਖ ਤੋਂ ਕਿਵੇਂ ਬਚੀਏ, ਸਤਿਗੁਰੂ ਕਹਿੰਦੇ ਮੂਰਖ ਹੈ ਨਾਲ ਨਾ ਲੂਜੀਐ। ਮਹਾਰਾਜ ਜੇ ਵਾਰ ਵਾਰ ਆਵੇ ਫਿਰ ਸਤਿਗੁਰੂ ਜੀ ਕਹਿੰਦੇ ਮੂਰਖ ਗੰਢ ਪਵੈ ਮੋਹ ਮਾਰ, ਭਾਈ ਫਿਰ ਮੂਰਖ ਦੇ ਮੁਖ ਦੇ ਉੱਪਰ ਛੱਡਣੀ ਪੈਣੀ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਿਤਾ ਗੁਰੂ ਜੀ ਦੀ ਸ਼ਹਾਦਤ ਹੋਈ, ਮੈਂ ਦੋ ਬਚਨ ਇਸ ਪ੍ਰਕਰਨ ਦੇ ਨਾਲ, ਜਿਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਸਿਰਜਣਾ ਦਿਵਸ, ਉਹ ਕੱਲ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ, ਪੰਜ ਸਿੱਖਾਂ ਨੇ ਜਦੋਂ ਆਣ ਕੇ ਦੱਸਿਆ ਮਹਾਰਾਜ ਪਿਤਾ ਗੁਰੂ ਜੀ ਦੇ ਉੱਪਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਪਰ ਵੈਰੀਆਂ ਨੇ ਪਾਪੀਆਂ ਨੇ ਬੜੇ ਕਸ਼ਟ ਬੜੇ ਖੇਦ ਕੀਤੇ, ਤਨ ਦੇ ਉੱਪਰ ਸਤਿਗੁਰੂ ਮਹਾਰਾਜ ਤਨ ਦੇ ਉੱਪਰ ਉਹਨਾਂ ਦੇ ਗਰਮ ਬਾਲੂ ਪਾਈ, ਉਬਲਦੀ ਦੇਗ ਵਿੱਚ ਬਿਠਾਇਆ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਫਿਰ ਜਿਹੜਾ ਇਹ ਬਚਨ ਹੈ ਨਾ, ਹੋ ਸਭਨਾ ਕੀ ਰੇਣਕਾ, ਜਿਹੜਾ ਇਹਦੀ ਚਾਲ ਸੀ, ਸਤਿਗੁਰੂ ਮਹਾਰਾਜ ਜੀ ਨੇ ਫਿਰ ਭਾਈ ਇਹਦੀ ਰਾਖੀ ਕਰਨੀ ਸ਼ੁਰੂ ਕੀਤੀ। ਰਾਖੀ ਕਿਸ ਤਰ੍ਹਾਂ ਸ਼ੁਰੂ ਕੀਤੀ? ਧੰਨ ਗੁਰੂ ਹਰਗੋਬਿੰਦ ਮਹਾਰਾਜ ਜਿਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਜਣਾ ਹੋਈ, ਮੀਰੀ ਪੀਰੀ ਦੀਆਂ ਸਤਿਗੁਰੂ ਮਹਾਰਾਜ ਜੀ ਨੇ ਤਲਵਾਰਾਂ ਕਿਰਪਾਨਾਂ ਪਹਿਨੀਆਂ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ, ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਕਹਿੰਦੇ ਲੋਕਾਂ ਨੇ ਵਿੱਚੋਂ ਆਣ ਕੇ ਉਟੰਕਣ ਕੀਤਾ, ਕਈਆਂ ਨੇ ਆਣ ਕੇ ਕਿਹਾ ਬਈ ਪਹਿਲਾਂ ਤਾਂ ਸਤਿਗੁਰੂ ਮਹਾਰਾਜ ਜੀ ਨੇ ਇਹ ਕੰਮ ਨਹੀਂ ਸਨ ਕੀਤੇ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਕੀ ਲੋੜ ਪਈ। ਭਾਈ ਗੁਰਦਾਸ ਸਾਹਿਬ ਜੀ ਪਹਿਲੇ ਸਿੱਖ ਸਕਾਲਰ ਨੇ, ਜਿਹੜੇ ਭਾਈ ਗੁਰਦਾਸ ਸਾਹਿਬ ਨੇ ਉੱਠ ਰਹੇ ਸਵਾਲ ਸਨ ਉਹਨਾਂ ਦਾ ਉੱਤਰ ਦਿੱਤਾ ਜਿਹੜਾ ਇਹ ਬਚਨ, ਧਰਮਸਾਲ ਕਰ ਬਹੀ ਦਾ ਇੱਕਤ ਥਾਂ ਉਹਨਾਂ ਟਿਕਾ ਟਿਕਾਇਆ, ਪਾਤਸ਼ਾਹ ਘਰ ਆਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ। ਜਿਹੜੇ ਕਹਿੰਦੇ ਕਿ ਵੇਖੋ ਸੰਗਤ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਜਨੀਤੀ ਕਿਵੇਂ, ਇਹ ਕੱਲਾ ਅੱਜ ਨਹੀਂ, ਇਹ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵੇਲੇ ਵੀ ਪ੍ਰਸ਼ਨ ਉੱਠਿਆ ਸੀ। ਭਾਈ ਗੁਰਦਾਸ ਸਾਹਿਬ ਜੀ ਇਹ ਲਿਖ ਰਹੇ ਹਨ, ਧਰਮਸਾਲ ਕਰ ਬਹੀ ਦਾ ਇੱਕਤ ਥਾਂ ਉਹਨਾਂ ਟਿਕਾ ਟਿਕਾਇਆ, ਪਾਤਸ਼ਾਹ ਘਰ ਆਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ। ਕਹਿੰਦੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਤਾਂ ਇੱਕ ਥਾਂ ਦੇ ਉੱਪਰ ਹੁਣ ਬੈਠਦੇ ਵੀ ਨਹੀਂ ਹਨ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਲਾਇਆ। ਕਹਿੰਦੇ ਇਹ ਤਾਂ ਹੁਣ ਆਪਣੇ ਨੇੜੇ ਇਹਨਾਂ ਨੇ ਫੌਜ ਰੱਖਣੀ ਸ਼ੁਰੂ ਕਰ ਦਿੱਤੀ। ਜਦੋਂ ਏਦਾਂ ਦੇ ਸਵਾਲ ਉੱਠੇ, ਭਾਈ ਗੁਰਦਾਸ ਜੀ ਤੱਕ ਪਹੁੰਚੇ, ਭਾਈ ਗੁਰਦਾਸ ਜੀ ਨੇ ਕਲਮ ਚੁੱਕੀ, ਕਲਮ ਚੁੱਕ ਕੇ ਸਮਝਾਉਣ ਲੱਗੇ ਲੋਕੋ, ਜਦੋਂ ਫਿਰ ਭਗਤੀ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਡਰ ਆਣ ਕੇ ਬੈਠ ਜਾਏ, ਭਗਤੀ ਦੀ ਰੱਖਿਆ ਦੇ ਵਾਸਤੇ ਫਿਰ ਸ਼ਕਤੀ ਅੱਗੇ ਆਉਂਦੀ ਹੈ। ਫਿਰ ਅਗਲੀ ਪੌੜੀ ਉਚਾਰੀ ਭਾਈ ਗੁਰਦਾਸ ਜੀ ਨੇ, ਖੇਤੀ ਵਾੜ ਸੋ ਢਿੰਗਰੀ ਕਿੱਕਰ ਆਸ ਪਾਸ ਜਿਉ ਬਾਗੈ, ਸੱਪ ਪਲੇਟੈ ਚੰਨਣੈ ਬੂਹੈ ਜੰਦਾ ਕੁੱਤਾ ਜਾਗੈ। ਭਾਈ ਗੁਰਦਾਸ ਜੀ ਦੇ ਲਿਖਣ ਦਾ ਭਾਵ ਸੀ, ਕਹਿੰਦੇ ਜਿਸ ਦਿਨ ਕਿਸਾਨ ਕਣਕ ਬੀਜ ਕੇ ਫਸਲ ਬੀਜ ਕੇ ਕੋਈ ਘਰ ਆਵੇ, ਸਬਜ਼ੀ ਭਾਜੀ ਬੀਜੇ, ਸਬਜ਼ੀ ਭਾਜੀ ਬੀਜਦਿਆਂ ਸਾਰ ਫਿਰ ਮੋੜੇ ਕੱਢਦਾ ਹੈ ਉਹਦੇ ਆਲੇ ਦੁਆਲੇ, ਉਹਦੇ ਆਲੇ ਦੁਆਲੇ ਉਹਦੀ ਰੱਖਿਆ ਕਰਦਾ ਹੈ ਖੇਤ ਦੀ। ਖੇਤੀ ਵਾੜ ਸੋ ਢਿੰਗਰੀ ਕਿੱਕਰ ਆਸ ਪਾਸ ਜਿਉ ਬਾਗੈ, ਸੱਪ ਪਲੇਟੈ ਚੰਨਣੈ ਬੂਹੈ ਜੰਦਾ ਕੁੱਤਾ ਜਾਗੈ। ਕਹਿੰਦੇ ਕੁਦਰਤ ਨੇ ਵੇਖੋ ਭਾਈ, ਚੰਦਨ ਦੀ ਹਿਫਾਜ਼ਤ ਦੇ ਵਾਸਤੇ, ਚੰਦਨ ਦੀ ਲੱਕੜ ਬੜੀ ਕੀਮਤੀ,
ਉਹਦੀ ਰੱਖਿਆ ਦੇ ਵਾਸਤੇ ਫਿਰ ਮਾਲਕ ਨੇ ਉਹਦੇ ਆਲੇ ਦੁਆਲੇ ਸੱਪ ਲਪੇਟ ਦਿੱਤੇ ਹਨ। ਸੱਪ ਪਲੇਟਾ ਚੰਨਣਾ, ਬੂਹਾ ਜੰਡਾ, ਕੁੱਤਾ ਜਾਗਾ, ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਭਾਈ ਇਸ ਭਗਤੀ ਦੀ ਰੱਖਿਆ ਦੇ ਵਾਸਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਨੂੰ ਵੀ ਨਾਲ ਰੱਖ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਇਹ ਰਾਜਸੀ ਅੱਜ ਨਹੀਂ ਪ੍ਰਾਤਨ ਵੇਲਿਆਂ ਸਤਿਗੁਰੂ, ਉਸ ਵਕਤ ਵੀ ਕਈਆਂ ਨੇ ਵਿੱਚੋਂ ਜਿਹੜਾ ਸੀ ਇਹ ਸਵਾਲ ਉਠਾਇਆ, ਅੱਜ ਵੀ, ਪਰੰਤੂ ਭਾਈ ਗੁਰਦਾਸ ਜੀ ਦੀਆਂ ਇਹ ਪੌੜੀਆਂ ਸਾਨੂੰ ਹਮੇਸ਼ਾ ਵਾਸਤੇ ਰਾਹ ਦੱਸਦੀਆਂ ਰਹਿਣਗੀਆਂ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤੋ ਆਓ ਹਮਾਰਾ ਪਾਸ, ਚਰਨਾਂ ਦੀ ਖਾਕ ਹੋ ਕੇ ਆ, ਨਿਰਮਾਣਤਾ ਨਿਮਰਤਾ ਦੇ ਵਿੱਚ ਚੱਲਣਾ ਸਿੱਖ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰਾ ਪਾਸ। ਭਾਈ ਫਿਰ ਉਹ ਗੁਰੂ ਦੇ ਘਰ ਵਿੱਚ ਪ੍ਰਵਾਨ ਹੋ

ਜਿਨ੍ਹਾਂ ਦੇ ਅੰਦਰ ਭਾਈ ਮਾਲਕ ਜੀ ਦਾ ਵਾਸਾ ਹੋਇਆ, ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨਾ ਆਵੈ ਪੀਰ, ਪੀਰ ਕਹੀਏ ਪੀੜਾ, ਪੀਰ ਕਹੀਏ ਦੁੱਖ ਤਕਲੀਫ, ਪੀਰ ਪੀਰ ਕਹੀਏ ਕਲੇਸ਼, ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨਾ ਆਵੈ ਪੀਰ। ਬਚਨ ਆਪ ਸਾਰਿਆਂ ਨੂੰ ਯਾਦ ਹੀ ਹੋਵੇਗਾ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਓਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ, ਸਾਹਿਬ ਨਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸਚ ਜਾਣ। ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸਵਾਓ ਨਾ ਕੋ ਕਰੈ ਨਾ ਕੋ ਹੋਵੈ ਕਾਜ, ਚਿਤ ਆਵੈ ਓਸ ਪਾਰ ਬ੍ਰਹਮ ਤਾਂ ਨਿਚਲ ਹੋਵੈ ਰਾਜ। ਸਤਿਗੁਰੂ ਜੀ ਨੇ ਭਾਈ ਵਿਸਥਾਰ ਦੇ ਨਾਲ ਇਹਨਾਂ ਪਾਵਨ ਬਚਨਾਂ ਵਿੱਚ ਬਚਨ ਕਿਹਾ, ਚਿਤ ਆਵੈ ਓਸ ਪਾਰ ਬ੍ਰਹਮ, ਜਿਨ੍ਹਾਂ ਦੀ ਸਿਮਰਤੀ ਵਿੱਚ ਜਿਨ੍ਹਾਂ ਦੇ ਚੇਤੇ ਵਿੱਚ ਪਰਮੇਸ਼ਰ ਆਇਆ। ਭਾਈ ਕਹਿ ਤਾਂ ਰਹੇ ਹਾਂ ਚਿੱਤ ਵਿੱਚ ਪਰਮੇਸ਼ਰ ਨਹੀਂ, ਚਿੱਤ ਵਿੱਚ ਤਾਂ ਅਜੇ ਮਾਇਆ ਹੈ, ਚਿੱਤ ਵਿੱਚ ਤਾਂ ਅਜੇ ਸੰਸਾਰ ਦੇ ਰਿਸ਼ਤੇ ਉੱਚੇ ਹਨ, ਚਿੱਤ ਵਿੱਚ ਅਜੇ ਪਰਮੇਸ਼ਰ ਉੱਚਾ ਨਹੀਂ ਹੋਇਆ। ਜਿਸ ਦਿਨ ਚਿੱਤ ਵਿੱਚ ਪਰਮੇਸ਼ਰ ਉੱਚਾ ਹੋਵੇਗਾ, ਭਾਈ ਕਿਸੇ ਪ੍ਰਕਾਰ ਦੀ ਕੋਈ ਦੁੱਖ ਤਕਲੀਫ ਪੀੜਾ ਮਹਾਰਾਜ ਕਹਿੰਦੇ ਨਹੀਂ ਰਹਿਣੀ। ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨਾ ਆਵੈ ਪੀਰ, ਉਹਨਾਂ ਨੇੜੇ

0: ਮਾਇਕ ਪਦਾਰਥਾਂ ਦੀ ਭੁੱਖ ਤ੍ਰਿਸ਼ਨਾ ਰੂਪੀ ਤ੍ਰੇ ਭੁੱਖ ਤੇ ਤ੍ਰੇ ਭੁੱਖ ਤਿੱਖ ਤਿਸ ਨਾ ਵਿਆਪਈ ਉਹਨਾਂ ਨੂੰ ਪਾਈ ਇਹ ਨਹੀਂ ਵਿਆਪਦੀ ਜਮ ਨਹੀਂ ਆਵੈ ਨੀਰ ਤਥਾ ਜਮ ਵੀ ਜਿਹੜੇ ਹਨ ਪਾਈ ਉਹਨਾਂ ਦੇ ਨੇੜੇ ਨਹੀਂ ਆਉਂਦੇ ਸਤਿਗੁਰੂ ਜੀ ਦੇ ਪਾਵਨ ਇਹ ਤਿੰਨ ਸਲੋਕ ਇਸ ਪੌੜੀ ਦੇ ਨਾਲ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ
1: ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹ ਅਡੋਲੈ
0: ਹੇ ਸੱਚੇ ਸ਼ਾਹ ਸ਼ਾਹੂਕਾਰ ਮੇਰੇ ਮਾਲਕ ਜੀ ਹੇ ਸੱਚੇ ਸ਼ਾਹ ਸੱਚ ਸ਼ਾਹ ਅਡੋਲੈ ਹੇ ਮਾਲਕ ਜੀ ਤੁਸੀਂ ਅਡੋਲ ਹੋ ਤੁਸੀਂ ਡੋਲਦੇ ਨਹੀਂ ਹੋ ਆਪ ਜੀ ਦੀ ਕੀਮਤ ਆਪ ਜੀ ਦੇ ਅੰਤ ਆਪ ਜੀ ਦੇ ਗੁਣਾਂ ਨੂੰ ਕੌਣ ਅੰਤ ਤੱਕ ਗਾ ਸਕਦਾ ਹੈ ਕੀਮਤ ਕਹਨ ਨਾ ਜਾਈਐ ਸੱਚ ਸ਼ਾਹ ਅਡੋਲੈ ਹੇ ਸੱਚੇ ਸ਼ਾਹ ਮਾਲਕ ਸ਼ਾਹੂਕਾਰ ਜੀ ਆਪ ਜੀ ਦੀ ਕੀਮਤ ਆਪ ਜੀ ਦੇ ਅੰਤ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੂ ਮਰਮ ਨਾ ਜਾਨਾ ਸੰਤ ਸੰਗਤ ਰਾਮ ਹਿਰਦਾ ਬਸਾਈ ਰਹਾਓ ਹਨੂਮਾਨ ਸਰ ਗਰੁੜ ਸਮਾਨਾ ਪਾਵਨ ਸ਼ਬਦ ਵਿੱਚ ਸਤਿਗੁਰੂ ਕਹਿਣ ਲੱਗੇ ਕੌਣ ਹੈ ਐਸਾ ਜਿਹੜਾ ਆਪ ਜੀ ਦੇ ਅੰਤ ਨੂੰ ਭਾਈ ਪਾ ਸਕੇ
1: ਸਿੱਧ ਸਾਧਕ ਗਿਆਨੀ ਧਿਆਨੀਆ ਕੌਣ ਤੁਧਲੋ ਤੋਲੈ
0: ਕੌਣ ਐਸਾ ਮਾਲਕ ਜੀ ਜਿਹੜਾ ਆਪ ਜੀ ਨੂੰ ਤੋਲ ਲਵੇ ਆਪ ਜੀ ਦਾ ਅੰਤ ਪਾ ਸਕੇ ਸਿੱਧ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਸਾਧਕ ਜਿਹੜੇ ਅਜੇ ਪਹੁੰਚੇ ਨਹੀਂ ਪਰ ਸਾਧਨਾ ਕਰ ਰਹੇ ਹਨ ਸਿੱਧ ਸਾਧਕ ਗਿਆਨੀ ਧਿਆਨੀਆਂ ਗਿਆਨਵਾਨ ਧਿਆਨ ਜਿਹੜੇ ਧਿਆਨੀ ਪੁਰਸ਼ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧਨੋ ਤੋਲੈ ਕੌਣ ਐਸਾ ਭਾਈ ਜਿਹੜਾ ਆਪ ਜੀ ਦਾ ਅੰਤ ਪਾ ਕੇ ਕਹਿ ਸਕੇ ਕਿ ਵੇਖੋ ਲੋਕੋ ਦੁਨੀਆਂ ਦਾ ਦਸਤੂਰ ਕੇ ਦੋ ਦੁਨੀ ਚਾਰ ਰੱਬ ਦੇ ਘਰ ਵਿੱਚ ਇਹ ਕਾਨੂੰਨ ਪਰ ਜਿੱਦਣ ਉਹ ਕਰਨ ਤੇ ਆਏ ਦੋ ਦੁਨੀ ਪੰਜ ਕਰਦਿਆਂ ਵੀ ਸਮਾਂ ਨਹੀਂ ਲਾਉਂਦਾ ਕੌਣ ਤੁਧਨੋ ਤੋਲੈ ਕਿਹੜਾ ਐਸਾ ਹੈ ਭਾਈ ਜਿਹੜਾ ਉਹਨੂੰ ਤੋਲ ਲਵੇ ਜਿਹੜਾ ਕਿਹੜਾ ਐਸਾ ਹੈ ਭਾਈ ਜਿਹੜਾ ਉਹਦਾ ਅੰਤ ਪਾ ਸਕੇ
1: ਭੰਨਣ ਘੜਣ ਸਮਰੱਥ ਹੈ ਉਪਤ ਸਭ ਪਰ ਲੈ
0: ਹੇ ਭਾਈ ਭੰਨਣ ਘੜਣ ਸਮਰੱਥ ਹੈ ਉਹ ਭਾਈ ਖਿਨ ਸਮੇਂ ਵਿੱਚ ਭੰਨ ਦਿੰਦਾ ਹੈ ਖਿਨ ਸਮੇਂ ਵਿੱਚ ਕੱਢ ਦਿੰਦਾ ਹੈ ਆਵਣ ਜਾਣ ਇੱਕ ਖੇਲ ਬਣਾਇਆ ਉਹਨੇ ਆਉਣ ਜਾਣ ਦਾ ਇੱਕ ਖੇਡ ਬਣਾਇਆ ਹੋਇਆ ਹੈ ਸੰਸਾਰ ਨੂੰ ਖਿਨ ਸਮੇਂ ਵਿੱਚ ਉਪਤ ਪਰਲੋ ਭਾਈ ਉਹ ਕਰ ਦਿੰਦਾ ਹੈ ਭੰਨਣ ਘੜਨ ਸਮਰੱਥ ਹੈ ਉਪਤ ਸਭ ਪਰਲੈ ਭਾਈ ਖਿਨ ਸਮੇਂ ਦੇ ਵਿੱਚ ਹੀ ਭਾਈ ਉਹ ਇਹਦੇ ਸਮਰੱਥ ਹੈ ਉਹ ਕਰ ਦਿੰਦਾ ਹੈ
1: ਕਰਨ ਕਾਰਨ ਸਮਰੱਥ ਹੈ ਘੱਟ ਘੱਟ ਸਭ ਬੋਲੈ
0: ਮਾਲਕ ਕਰਨ ਵੀ ਆਪ ਤੇ ਕਾਰਨ ਵੀ ਆਪ ਜਿਵੇਂ ਪਾਵਨ ਸ੍ਰੀ ਮੁਖ ਵਾਕ ਵਿੱਚ ਵੀ ਆਇਆ ਕਰਨ ਕਾਰਨ ਸਮਰੱਥ ਹੈ ਘੱਟ ਘੱਟ ਸਭ ਬੋਲੈ ਔਰ ਜਿਤਨੇ ਵੀ ਹੈਣ ਭਾਈ ਸਾਰਿਆਂ ਦੇ ਵਿੱਚ ਮਾਲਕ ਉਹ ਰਮਿਆ ਹੋਇਆ ਹੈ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਘੱਟ ਘੱਟ ਸਭ ਬੋਲੈ ਸਾਰਿਆਂ ਘਟਾਂ ਵਿੱਚ ਉਹ ਬੋਲਦਾ ਹੈ
1: ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ
0: ਹੇ ਮਾਨਸ ਤੂੰ ਕਿਉਂ ਡੋਲਦਾ ਹੈ ਕਿਆ ਮਾਨਸ ਡੋਲੈ ਹੇ ਬੰਦੇ ਤੂੰ ਕਿਉਂ ਡੋਲਦਾ ਹੈ ਉਹ ਭਾਈ ਉਹ ਦਾਤਾਂ ਦੇਣ ਵਾਲਾ ਹੈ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ ਸਭਨਾਂ ਨੂੰ ਭਾਈ ਰਿਜਕ ਪਹੁੰਚਾਉਂਦਾ ਹੈ
1: ਹੈਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੋਲੈ
0: ਮਾਲਕ ਜੀ ਤੁਸੀਂ ਗੈਰ ਹੋ ਗੰਭੀਰ ਕਹੀਏ ਡੂੰਘੇ ਹੋ ਮਾਲਕ ਜੀ ਅਥਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਗੁਣ ਗਿਆਨ ਅਮੋਲੈ ਆਪ ਜੀ ਦਾ ਜਿਹੜਾ ਗਿਆਨ ਇਹ ਭਾਈ ਅਮੋਲਕ ਹੈ ਅਮੋਲਾ ਕਹੀਏ ਜਿਹਦੀ ਕੋਈ ਕੀਮਤ ਨਹੀਂ ਪਾ ਸਕਦਾ
1: ਸੋਈ ਕੰਮ ਕਮਾਵਣਾ ਕੀਆ ਤੁਰ ਮੋਲੈ
0: ਜੋ ਉਸ ਮਾਲਕ ਨੇ ਸੋਈ ਕੰਮ ਕਮਾਵਣਾ ਜੀਵ ਉਹੋ ਹੀ ਕੰਮ ਕਮਾਉਂਦੇ ਹਨ ਭਾਵ ਉਹੋ ਹੀ ਕਰਮ ਕਰਦੇ ਹਨ ਕੀਆ ਤੁਰ ਮੋਲੈ ਉਸ ਮੋਲੈ ਪ੍ਰਭੂ ਨੇ ਪਰਮੇਸ਼ਰ ਨੇ ਭਾਈ ਜੋ ਹੁਕਮ ਕੀਤਾ ਜੋ ਜੀਵ ਦੇ ਮਸਤਕ ਦੇ ਉੱਪਰ ਭਾਈ ਲੇਖ ਲਿਖ ਦਿੱਤੇ ਹਨ ਇਹ ਜੀਵ ਉਸੇ ਦੇ ਵਧੇ ਹੋਏ ਹੀ ਇਹ ਕਰਮ ਕਮਾ ਰਹੇ ਹਨ ਸੋਈ ਕੰਮ ਕਮਾਵਣਾ ਕੀਆ ਤੁਰ ਮੋਲੈ ਉਸ ਮਾਲਕ ਪ੍ਰਭੂ ਨੇ ਪਾਈ ਜਿਹੜਾ ਇਹ ਹੁਕਮ ਕੀਤਾ ਹੈ
1: ਤੁਧੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ
0: ਹੇ ਮੇਰੇ ਸਵਾਮੀ ਪ੍ਰਭੂ ਜੀ ਆਪ ਜੀ ਤੋਂ ਬਾਹਰ ਕੁਛ ਵੀ ਨਹੀਂ ਤੁਧੋ ਬਾਹਰ ਕਿਛ ਨਹੀਂ ਆਪ ਜੀ ਤੋਂ ਬਾਹਰ ਕੁਛ ਵੀ ਨਹੀਂ ਦਾਸ ਨਾਨਕ ਆਪ ਜੀ ਦੇ ਗੁਣ ਬੋਲਦਾ ਹੈ आप जी दी सिफत सलाउना करदा है। सतगुरु श्री गुरु अर्जन देव महाराज जी दे पावन पवित्र मुबारक बचना दी समाप्ति इस स्थान ते हुई। मारू दखने ए जो वार एदी समाप्ति इत्थे हुई है। कथा विचारा करदिया इकनी अनेकां गलतियां हो गईयां हन। संगत जी कल नूं इस अस्थान ते सतगुरु महाराज जी दी पावन हजूरी दे अंदर संगत जी इकट्ठ रखिया है। सतगुरु श्री गुरु हरगोबिंद महाराज जी दे पावन स्थान श्री अकाल तख्त साहब दा सिरजना दिवस आप संगत ने संगत जी हुम हमा करके इन्हां स्थानां ते हाजरियां भरनियां पंथक विचारां विच जुड़ना सो होईयां बेंत पुलां दी खिमा। आओ अखीर वाले बचन पढ़ करके समा

ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹਾਂਜੀ ਹਾਂਜੀ ਓਏ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: सबसे दमदार और रोमांच कहानी
4: अल्फा प्रोग्राम उसका चुनिंदा है।
3: शानदार एक्शन एंटरटेनर 3 जुलाई को।
4: मैं जो बना रहा हूँ वो इतिहास है।
3: आलिया भट्ट, शर्वरी, अनिल कपूर और बॉबी देओल स्टारर।
5: शुरू करो अग्नि परीक्षा
3: 3 जुलाई को आपके नजदीकी सिनेमा घरों में। अल्फा
6: वो वेट कर रहा है तुम्हारा।

0: ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਤੁਹਾਡਾ। ਅੱਜ ਇੱਕ ਅਹਿਮ ਮੁੱਦੇ ਦੇ ਉੱਤੇ ਆਪਾਂ ਗੱਲ ਕਰਨ ਜਾ ਰਹੇ ਹਾਂ, ਜਿਹੜਾ ਸਾਡੇ ਭਾਈਚਾਰੇ ਦੇ ਵਿੱਚ, ਜਿਹੜਾ ਸਾਡੇ ਆਲੇ ਦੁਆਲੇ ਬਹੁਤ ਸਾਨੂੰ ਜ਼ਿਆਦਾ ਸੁਣਨ ਨੂੰ ਮਿਲਦਾ ਅਤੇ ਬੜਾ ਸਾਨੂੰ ਦੁੱਖ ਦਿੰਦਾ। ਇਹ ਅੱਗ ਜਿਹੜੀ ਦੂਰ ਦੂਰ ਸੁਣੀ ਦੀ ਹੁਣ ਸਾਡੇ ਘਰਾਂ ਦੇ ਵਿੱਚ, ਸਾਡੇ ਆਸ ਪਾਸ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ ਕਿ ਹੁਣ ਸੁਣਨ ਦੇ ਵਿੱਚ ਹੈਰਾਨੀ ਨਹੀਂ ਆਉਂਦੀ, ਕਿਸੇ ਨੂੰ ਦੱਸਣ ਦੇ ਵਿੱਚ ਹੈਰਾਨੀ ਨਹੀਂ ਆਉਂਦੀ, ਕਿਉਂਕਿ ਇੰਨਾ ਜ਼ਿਆਦਾ ਇਹ ਕੋਮਨ ਮੁੱਦਾ ਹੋ ਚੁੱਕਾ। ਗੱਲ ਕਰਾਂਗੇ ਆਪਾਂ ਡੋਮੈਸਟਿਕ ਵਾਇਲੈਂਸ ਦੇ ਉੱਤੇ। ਸਾਡੇ ਨਾਲ ਇਸ ਟਾਈਮ ਦੀਪਿਕਾ ਗੁਪਤਾ ਸਿੰਗਲਾ ਜੀ ਨੇ, ਲਗਾਤਾਰ ਇਹਨਾਂ ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਤੇ ਅੱਜ ਵੀ ਆਪਾਂ ਇਹਨਾਂ ਦੀ ਜਾਣਕਾਰੀ ਤੋਂ ਆਪਾਂ ਲਾਹਾ ਲਵਾਂਗੇ। ਰਿਲੇਸ਼ਨਸ਼ਿਪ ਕੌਂਸਲਰ ਨੇ, ਲੰਮੇ ਸਮੇਂ ਤੋਂ ਆਪਣੇ ਭਾਈਚਾਰੇ ਦੇ ਵਿੱਚ ਇਹ ਸੇਵਾਵਾਂ ਨਿਭਾ ਰਹੇ ਨੇ ਅਤੇ ਅੱਜ ਇਸ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਾਂ ਇਹਨਾਂ ਨੂੰ ਬੁਲਾਇਆ। ਦੀਪਿਕਾ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਕੀ ਹਾਲ, ਤੁਸੀਂ ਠੀਕ ਠਾਕ ਹੋ?
1: ਰੱਬ ਰਾਖਾ।
0: ਠੰਡ ਤੋਂ ਬਚੇ ਹੋ?
1: ਨਹੀਂ, ਥੋੜ੍ਹੀ ਜਿਹੀ ਖੰਘ ਹੈਗੀ।
0: ਖੰਘ ਲੱਗੀ ਹੈ?
1: ਹਾਂਜੀ।
0: ਮੈਂ ਉਹ ਜਾਣਨਾ ਚਾਹ ਰਿਹਾ ਵੀ ਜਿਹੜੇ ਸਪੈਸ਼ਲਿਸਟ ਲੋਕ ਨੇ, ਕੀ ਉਹਨਾਂ ਨੂੰ ਵੀ ਖੰਘ ਲੱਗਦੀ ਹੈ?
1: ਹਿਊਮਨ ਬੀਇੰਗਸ, ਸਾਡੇ ਤੇ ਵੀ ਡੋਮੈਸਟਿਕ ਵਾਇਲੈਂਸ ਹੋ ਸਕਦੀ ਹੈ,
0: ਹੈ ਨਾ? ਆਪਾਂ ਸੋਚ ਲੈਂਦੇ ਹਾਂ ਵੀ ਆਹ ਬੰਦਾ ਬੜੀਆਂ ਸੋਹਣੀਆਂ ਗੱਲਾਂ ਕਰਦਾ, ਇਹ ਤੇ ਰਿਲੇਸ਼ਨਸ਼ਿਪ ਪੜਿਆ ਵਾ, ਇਹ ਤੇ ਪੜ੍ਹਾਉਂਦਾ ਵਾ, ਇਹ ਤੇ ਕੌਂਸਲਰ ਆ, ਇਹ ਤੇ ਵੱਡੇ ਅਹੁਦੇ ਦੇ ਉੱਤੇ ਆ, ਇਹਨੇ PhD ਕੀਤੀ ਆ, ਪਰ ਇਹ ਚੀਜ਼ ਜਦੋਂ ਆਉਂਦੀ ਆ ਰਿਸ਼ਤੇ ਨਿਭਾਉਣ ਦੇ ਉੱਤੇ ਤੇ ਫਿਰ ਹਰ ਇੱਕ ਬੰਦਾ ਸਟਰਗਲ ਕਰਦਾ।
1: ਬਿਲਕੁਲ ਬਿਲਕੁਲ, ਬਿਕੋਜ਼ ਹਰ ਇੱਕ ਦੀ ਰਿਲੇਸ਼ਨਸ਼ਿਪ ਨਿਭਾਉਣ ਦੀ ਜਿਹੜੀ ਸਲਾਹੀਅਤ ਹੈ ਉਹ ਤੁਹਾਡੇ ਅਪਬ੍ਰਿੰਗਿੰਗ, ਐਕਸਪੀਰੀਅੰਸਿਸ, ਪਰਸਨਲ ਬਿਲੀਫਸ ਬਹੁਤ ਦੇ ਉੱਤੇ ਡਿਪੈਂਡ ਕਰਦੀ ਹੈ। ਅਸੀਂ ਇੱਕ ਨਾ ਜਨਰਲ ਟੈਂਡੈਂਸੀ ਹੈ ਕਿ ਅਨਪੜ੍ਹਾਂ ਦੇ ਵਿੱਚ ਹੁੰਦੀ ਹੈ ਡੋਮੈਸਟਿਕ ਵਾਇਲੈਂਸ, ਘੱਟ ਪੜ੍ਹੇ ਲਿਖੇ ਪਿਛੜੇ ਵਰਗ ਤੋਂ। ਯੂ ਵਿਲ ਬੀ ਸਰਪ੍ਰਾਈਜ਼ਡ ਕਿੰਨੇ ਮਾਡਰਨ ਫੈਮਿਲੀਜ਼, ਪੜ੍ਹੀ ਲਿਖੀ ਫੈਮਿਲੀਜ਼, ਉਹਨਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਬਹੁਤ ਪ੍ਰੈਵਲੈਂਟ ਹੈ, ਮਤਲਬ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ,
0: ਜ਼ਿਆਦਾ ਪੜ੍ਹੇ ਲਿਖੇ ਤਰੀਕੇ ਨਾਲ ਹੁੰਦੀ ਹੈ।
1: ਬਸ ਦੈਟਸ ਇਟ, ਉਹਦਾ ਰੂਪ ਚੇਂਜ ਹੋ ਜਾਂਦਾ ਹੈ। ਐਂਡ ਯੂ ਨੋ ਵੀ ਵਿਲ ਡਿਸਕਸ ਕਿ ਕਿੰਨੇ ਤਰ੍ਹਾਂ ਦੀ ਡੋਮੈਸਟਿਕ ਵਾਇਲੈਂਸ ਹੁੰਦੀ ਹੈ। ਦੈਟਸ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਰ ਵਰਗ, ਹਰ ਸੈਕਟਰ, ਹਰ ਜਾਤੀ ਧਰਮ, ਐਵਰੀਵੇਅਰ ਪ੍ਰੋਬਲਮ ਇਹ ਪ੍ਰੈਵਲੈਂਟ ਹੈਗੀ।
0: ਵੈਸੇ ਕਿੰਨਾ ਕੁਛ ਆ ਇਹਦੇ ਬਾਰੇ ਅਤੇ ਬੜਾ ਵਾਈਡ ਏ ਵਿਸ਼ਾ ਅਤੇ ਆਪਣੇ ਕਮਿਊਨਿਟੀ ਦੇ ਵਿੱਚ, ਭਾਈਚਾਰੇ 'ਚ ਕਿੰਨੇ ਸਾਰੇ ਕੇਸ ਨੇ ਅਤੇ ਅਲੱਗ ਅਲੱਗ ਤਰ੍ਹਾਂ ਦੇ ਨੇ, ਅਲੱਗ ਅਲੱਗ ਰੂਪ ਨੇ, ਕਿਤੇ ਕੁੜੀ ਵੱਲੋਂ, ਕਿਤੇ ਮੁੰਡੇ ਵੱਲੋਂ, ਕਿਤੇ ਉਹਨਾਂ ਦੇ ਮਾਂ ਪਿਓ ਵੱਲੋਂ, ਕਦੇ ਬੱਚਿਆਂ ਵੱਲੋਂ, ਕਦੇ ਸੁਸਾਇਟੀ ਵੱਲੋਂ, ਕਦੇ ਜੋਬ ਵੱਲੋਂ, ਸੋ ਪਤਾ ਨਹੀਂ ਕਿੰਨੀ ਕੁ ਤਰ੍ਹਾਂ ਦੇ ਰੂਪ ਨੇ। ਸੋ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹਨੂੰ ਆਪਾਂ ਅੱਜ ਦੇ ਇਸ ਵਿਸ਼ੇ ਨੂੰ ਦੋ ਭਾਗਾਂ ਦੇ ਵਿੱਚ ਕਰਾਂਗੇ। ਡੋਮੈਸਟਿਕ ਵਾਇਲੈਂਸ, ਸਭ ਤੋਂ ਪਹਿਲਾਂ ਤਾਂ ਆਪਾਂ ਜਾਣ ਲਈਏ ਅੱਜ ਦੇ ਇਸ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਕਿ ਡੋਮੈਸਟਿਕ ਵਾਇਲੈਂਸ ਹੈ ਕੀ। ਆਪਾਂ ਕਹਿ ਤਾਂ ਦਿੰਦੇ ਹਾਂ ਡੋਮੈਸਟਿਕ ਵਾਇਲੈਂਸ, ਇੰਨਾ ਕੁ ਜ਼ਿਆਦਾ ਆਪਾਂ ਸ਼ਬਦ ਸੁਣਿਆ, ਪਰ ਟੈਕਨੀਕਲ ਭਾਸ਼ਾ ਦੇ ਵਿੱਚ ਇਹਨੂੰ ਕਿੱਦਾਂ ਐਕਸਪਲੇਨ ਕਰਾਂਗੇ ਆਪਾਂ?
1: ਦੋ ਵਰਡਸ ਨੇ, ਡੋਮੈਸਟਿਕ ਅਤੇ ਵਾਇਲੈਂਸ। ਸਭ ਤੋਂ ਪਹਿਲਾਂ ਡੋਮੈਸਟਿਕ ਮੀਨਸ ਐਨੀਥਿੰਗ ਦੈਟਸ ਹੈਪਨਿੰਗ ਤੁਹਾਡੀ ਘਰ ਦੀ ਚਾਰ ਦੀਵਾਰੀ ਦੇ ਵਿੱਚ,
0: ਓਕੇ,
1: ਦੈਟਸ ਡੋਮੈਸਟਿਕ। ਜੇ ਘਰ ਤੋਂ ਬਾਹਰ ਹੋ ਰਿਹਾ, ਇਟ ਇਜ਼ ਨੋਟ ਡੋਮੈਸਟਿਕ ਵਾਇਲੈਂਸ, ਮਤਲਬ ਘਰ ਵਾਲਿਆਂ ਤੋਂ ਬਾਹਰ ਹੋ ਰਿਹਾ, ਦੈਨ ਇਟ ਇਜ਼ ਨੋਟ ਡੋਮੈਸਟਿਕ ਵਾਇਲੈਂਸ। ਵਾਇਲੈਂਸ ਜਦੋਂ ਅਸੀਂ ਸੁਣਦੇ ਹਾਂ ਸਾਨੂੰ ਲੱਗਦਾ ਹੈ ਮਾਰ ਕੁਟਾਈ, ਗਾਲੀ ਗਲੋਚ, ਯੂ ਨੋ ਦੈਟ ਇਜ਼ ਵਾਇਲੈਂਸ। ਵਾਇਲੈਂਸ ਮੀਨਸ ਕੰਟਰੋਲ, ਹਿਊਮੀਲੇਸ਼ਨ, ਮਾਰ ਕੁਟਾਈ, ਆਈਸੋਲੇਸ਼ਨ, ਇਹ ਸਭ ਕੁਛ ਵਾਇਲੈਂਸ ਦੇ ਵਿੱਚ ਆਉਂਦਾ ਹੈ।
0: ਆਪਣੇ ਮੁਤਾਬਕ ਕਿਸੇ ਨੂੰ ਚਲਾਉਣ ਦੀ ਕੋਸ਼ਿਸ਼,
1: ਬਿਲਕੁਲ ਆਪਣੇ ਮੁਤਾਬਕ ਕਿਸੇ ਨੂੰ ਚਲਾਉਣ ਦੀ ਕੋਸ਼ਿਸ਼, ਅਤੇ ਉਹਦੇ ਲਈ ਸਾਨੂੰ ਸਾਮ ਕਾਮ ਦੰਡ ਭੇਦ ਜਿਹੜੇ ਅਸੀਂ ਇਹ ਤਰੀਕੇ ਯੂਜ ਕਰਦੇ ਨੇ, ਉਨ ਤਰੀਕਿਆਂ ਨੂੰ ਵਾਇਲੈਂਸ ਦੇ ਵਿੱਚ ਕੈਟੇਗਰਾਈਜ਼ ਕੀਤਾ ਜਾਂਦਾ ਹੈ।
0: ਓਕੇ, ਸੋ ਆਪਾਂ ਜਿਹੜਾ ਤਰਦਾ ਤਰਦਾ ਜਿਹਾ ਜਾਣਦੇ ਹਾਂ ਜਾਂ ਆਮ ਸਾਡੀ ਸਮਝ ਆ, ਇਹ ਚੀਜ਼ ਉਸ ਤੋਂ ਕਿਤੇ ਜ਼ਿਆਦਾ ਡੂੰਘਾਈ ਦੇ ਵਿੱਚ ਆ।
1: ਬਿਲਕੁਲ,
0: ਸੋ ਤਰਦਾ ਤਰਦਾ ਜਿਹਾ ਤਾਂ ਸਾਨੂੰ ਪਤਾ ਵਾ, ਜਿੱਦਾਂ ਤੁਸੀਂ ਦੱਸਤਾ ਵੀ ਵਾਇਲੈਂਸ ਮਤਲਬ ਵੀ ਲੜਾਈ ਝਗੜਾ, ਮਾਰ ਕੁਟਾਈ, ਕਿਉਂਕਿ ਆਪਾਂ ਉਹਨੂੰ ਹੀ ਬਹੁਤੇ ਜਣੇ ਸਮਝਦੇ ਆ ਕਿ ਇਹੋ ਹੀ ਵਾਇਲੈਂਸ ਆ। ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਇਗਨੋਰਡ ਨੇ, ਜਿਨ੍ਹਾਂ ਨੂੰ ਕੋਈ ਇਹ ਮੰਨ ਕੇ ਨਹੀਂ ਰਾਜੀ ਜਾਂ ਉਹਨਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਆਪਾਂ ਵੀ ਆਹ ਚੀਜ਼ ਕਰ ਰਹੇ ਹਾਂ ਜਾਂ ਸਾਡੇ ਨਾਲ ਵੀ ਇਹ ਵਾਇਲੈਂਸ ਹੀ ਹੋ ਰਿਹਾ ਵਾ?
1: ਜੀ, ਦੇਖੋ ਜਿਹੜੀ ਸਭ ਤੋਂ ਜ਼ਿਆਦਾ ਸਾਡੀ ਕਮਿਊਨਿਟੀ ਵਿੱਚ ਦੇਖੀ ਜਾਂਦੀ ਹੈ, ਦੈਟ ਇਜ਼ ਵਰਬਲ ਅਤੇ ਇਮੋਸ਼ਨਲ ਜਿਹੜੀ ਵਾਇਲੈਂਸ ਹੈਗੀ। ਵਰਬਲ ਹੋਈ ਗਾਲੀ ਗਲੋਚ, ਨਾ ਅਸੀਂ ਉਹਦੇ ਤੋਂ ਬਾਅਦ 'ਚ ਆਵਾਂਗੇ ਕਿ ਕਿਉਂ ਹੋ ਰਹੀ ਹੈ, ਪਰ ਗਾਲਾਂ ਕੱਢਣੀਆਂ ਨੋਰਮਲ ਹੈਗਾ। ਅਸੀਂ ਬੇਬੇ ਨੂੰ ਦੇਖਿਆ ਪਾਪਾ ਜੀ ਕੋਲੋਂ ਗਾਲਾਂ ਖਾਂਦੇ, ਸੋ ਵੀ ਫੀਲ ਇਟਸ ਨੋਰਮਲ ਇਨ ਅ ਹਾਊਸ। ਪੁੱਤਰ ਵੀ ਅੱਗੋਂ ਉਹੀ ਕਰੇ ਜਾਂ ਕੁੜੀ ਵੀ ਅੱਗੋਂ ਉਹੀ ਕਰੇ, ਬਿਕੋਜ਼ ਸ਼ੀ ਸੀਨ ਮਦਰ ਇਜ਼ ਸਕਰੀਮਿੰਗ ਐਟ ਦ ਫਾਦਰ, ਨੋਰਮਲ ਗੱਲ ਹੈਗੀ ਹੈ। ਸੋ ਵਰਬਲ ਵਾਇਲੈਂਸ, ਗਾਲੀ ਗਲੋਚ ਕਰਨਾ, ਗੰਦਾ ਬੋਲਣਾ, ਜ਼ੋਰ ਜ਼ੋਰ ਦੀ ਬੋਲਣਾ, ਕਈ ਵਾਰੀ ਤੁਸੀਂ ਗਾਲ ਬਿਨਾਂ ਗਾਲ ਕੱਢੇ ਵੀ ਕਿਸੇ ਨੂੰ ਡਰਾ ਸਕਦੇ ਹੋ, ਤੁਹਾਡੇ ਲਹਿਜ਼ਾ ਹੀ ਇੰਨਾ ਹੁੰਦਾ ਨਾ ਕਿ ਇੱਥੇ ਸਮਾਨ ਪਿਆ ਤੈਨੂੰ ਦਿਖ ਨਹੀਂ ਰਿਹਾ, ਸੋ ਅਸੀਂ ਗਾਲ ਨਹੀਂ ਕੱਢੀ, ਪਰ ਤੁਸੀਂ ਚੀਖ ਕੇ ਉਹਨੂੰ ਬੋਲਿਆ, ਉਹਦਾ ਦਿਲ ਸਹਿਮ ਗਿਆ, ਦੈਟ ਇਜ਼ ਵਰਬਲ ਵਾਇਲੈਂਸ।
0: ਓਕੇ,
1: ਰਾਈਟ। ਉਹਦੇ ਵਿੱਚ ਵੀ ਬੜੇ ਬੜੀ ਕੈਟੇਗਰੀਜ਼ ਹੈ। ਇੱਕ ਹੁੰਦਾ ਕਿ ਇੱਕ ਬੰਦੇ ਦਾ ਲਹਿਜ਼ਾ ਹੀ ਹੈ, ਯੂ ਨੋ ਇਟ ਇਜ਼ ਲਾਈਕ ਦੈਟ, ਹੀ ਡਜ਼ਨਟ ਮੀਨਸ ਐਨੀਥਿੰਗ ਹਾਰਮ। ਪਰ ਜੇ ਸਾਹਮਣੇ ਵਾਲਾ ਡਰ ਰਿਹਾ, ਸਾਹਮਣੇ ਵਾਲੇ ਦੀ ਦਿਨ ਜਿਹੜਾ ਦਿਨ ਚਰਿਆ ਦਾ ਕੰਮ ਕਰ ਰਿਹਾ, ਉਹਨੂੰ ਇਫੈਕਟ ਹੋ ਰਿਹਾ, ਰਾਤ ਨੂੰ ਸੌਂਦੇ ਸੌਂਦੇ ਉਹ ਤੁਹਾਡੀ ਗੱਲ, ਮਤਲਬ ਯੂ ਨੋ ਲਹਿਜ਼ੇ ਬਾਰੇ ਸੋਚ ਰਿਹਾ, ਦੈਨ ਦੈਟ ਇਜ਼ ਵਾਇਲੈਂਸ।
0: ਪਰ ਇਹਦੇ ਵਿੱਚ ਜੇ ਕੋਈ ਕਹਿ ਦੇ ਵੀ ਮੇਰਾ ਤੇ ਸੁਭਾਅ ਹੀ ਇਦਾਂ ਦਾ ਵਾ, ਮੇਰਾ ਦਿਲੋਂ ਨਹੀਂ ਮੈਂ ਇਦਾਂ ਕਹਿੰਦਾ,
1: ਬਿਲਕੁਲ,
0: ਪਰ ਜੇ ਮਤਲਬ ਉਹ ਨਹੀਂ ਸੀ,
1: ਅਗਰੀਡ ਅਗਰੀਡ, ਪਰ ਜੇ ਸਾਹਮਣੇ ਵਾਲਾ ਦਾ ਸੁਭਾਅ ਉਹਨੂੰ ਬੇਅਰ ਕਰਨ ਦਾ ਨਹੀਂ ਹੈ ਤੇ ਤੁਸੀਂ ਨਹੀਂ ਕਰੋ।
0: ਸੋ ਬੇਸਿਕਲੀ ਇੱਕ ਅੰਡਰਸਟੈਂਡਿੰਗ,
1: 100%
0: ਮੈਰਿਜ ਇਜ਼ ਆਲ ਅਬਾਊਟ ਅੰਡਰਸਟੈਂਡਿੰਗ,
1: ਇਟਸ ਲਾਈਕ ਪਾਰਟਨਰਸ਼ਿਪ,
0: ਸਮਝਣਾ ਇੱਕ ਦੂਸਰੇ ਨੂੰ, ਉਹਦਾ ਕੀ ਸੁਭਾਅ ਹੈ, ਉਹਨੂੰ ਕੀ ਪਸੰਦ ਹੈ ਕੀ ਨਹੀਂ ਪਸੰਦ। ਇਹ ਇੱਕ ਅੰਗ ਹੋ ਗਿਆ, ਇਹ ਹੋ ਗਿਆ ਵਰਬਲ
1: ਵਰਬਲ ਵਾਇਲੈਂਸ।
0: ਇਮੋਸ਼ਨਲ,
1: ਖਾ ਖਾ ਕੇ ਫੱਟੀ ਜਾ ਰਹੀ ਹੈ, ਲੌਂਠਾ ਜਿਹਾ ਹੋ ਗਿਆ, ਕੋਈ ਕੰਮ ਨਹੀਂ ਕਰ ਸਕਦਾ, ਯੂ ਨੋ ਹਿਊਮੀਲੇਟਿੰਗ ਥਰੂ ਇਮੋਸ਼ਨਲ ਅਟੈਂਸ਼ਨ। ਫਰੈਂਡਸ ਆਏ ਨੇ, ਭਾਵੇਂ ਵਾਈਫ ਕਰੇ ਭਾਵੇਂ ਹਸਬੈਂਡ, ਵੀ ਆਰ ਟਾਕਿੰਗ ਟੂਡੇ ਅਬਾਊਟ ਡੋਮੈਸਟਿਕ ਵਾਇਲੈਂਸ, ਨੋਟ ਹੂ ਡਜ਼ ਇਟ। ਮੈਨ ਵੀ ਕਰਦਾ ਅਤੇ ਵਿਮੈਨ ਵੀ ਕਰਦੀ ਹੈ, ਪਰ ਜਿਹੜਾ ਪਾਰਟਨਰ ਸਾਹਮਣੇ ਵਾਲੇ ਨੂੰ ਹਿਊਮੀਲੇਟ ਕਰ ਰਿਹਾ, ਵੀ ਆਰ ਟਾਕਿੰਗ ਅਬਾਊਟ ਦੈਟ, ਦੀਜ਼ ਆਰ ਡਿਫਰੈਂਟ ਕਾਈਂਡਸ ਆਫ ਵਾਇਲੈਂਸ। ਸੋ ਫੋਰ ਐਗਜ਼ਾਮਪਲ, ਮੇਰੀ ਫਰੈਂਡਸ ਆਈਆਂ ਕੁੜੀਆਂ, ਐਕਸਕਿਊਜ਼ ਮੀ, ਅਤੇ ਮੈਂ ਉਹਨਾਂ ਨੂੰ ਕਹਾ ਇਹਦੇ ਇਹਨੂੰ ਵੂਲਵਰਥ ਸਮਾਨ ਲੈਣ ਭੇਜਿਆ ਸੀ, ਸਾਰੀ ਗਲਤ ਚੱਕ ਲਿਆ, ਇਟਸ ਨੋਟ ਫਨੀ। ਯੂ ਨੋ ਮੈਂ ਸੋਚ ਰਹੀ ਹਾਂ ਕਿ ਮੈਂ ਬੜੀ ਪਾਏ, ਮੈਂ ਆਪਣੇ ਹਸਬੈਂਡ ਨੂੰ ਇੰਬੈਰਸ ਕਰਨ ਲਈ ਵੀ ਨਹੀਂ ਕੀਤਾ, ਮੈਂ ਕੂਲ ਬਣਨ ਲਈ ਕੀਤਾ ਕਿ ਦੇਖ ਘਰ ਦੇ ਵਿੱਚ ਮੇਰਾ ਕੰਟਰੋਲ ਹੈ, ਬਟ ਆਈ ਇਮੋਸ਼ਨਲੀ ਵਾਇਲੇਟਿਡ ਆਪਣੇ ਹਸਬੈਂਡ ਦੀ ਸੈਨਿਟੀ ਨੂੰ। ਹਸਬੈਂਡ ਬੈਠਿਆ ਦੋਸਤਾਂ ਦੇ ਵਿੱਚ, ਪਕੌੜੇ ਤਲ ਕੇ ਲਿਆਈਏ ਸੜੇ ਜਿਹਾ, ਇਹਨੂੰ ਤਾਂ ਕੰਮ ਹੀ ਨਹੀਂ ਕਰਨਾ ਆਉਂਦਾ, ਪਤਾ ਨਹੀਂ ਮਾਂ ਨੇ ਕੀ ਸਿਖਾਇਆ, ਦੈਟ ਇਜ਼ ਇਮੋਸ਼ਨਲ ਵਾਇਲੈਂਸ। ਬੱਚਿਆਂ ਨੂੰ ਸਾਰਾ ਦਿਨ ਤੇਰੀ ਮਾਂ ਕਰਦੀ ਕੀ ਹੈ ਘਰ ਦੇ ਵਿੱਚ ਬੈਠੀ ਹੋਈ, ਮੈਂ ਬਾਹਰ ਜਾਣਾ ਕੰਮ ਕਰਕੇ ਆਉਣਾ। ਯੂ ਆਰ ਹਿਊਮੀਲੇਟਿੰਗ ਸਮਵਨ ਬਿਨਾਂ ਗਾਲ ਕੱਢੇ, ਬਿਨਾਂ ਜ਼ੋਰ ਦੀ ਬੋਲੇ। ਮੈਂ ਬੜੀ ਹੱਸ ਹੱਸ ਕੇ ਆਪਣੇ ਦੋਸਤਾਂ ਦੇ ਵਿੱਚ ਹਸਬੈਂਡ ਨੂੰ ਡਿਸਕਸ ਕਰ ਰਹੀ ਹਾਂ, ਗਲਤ ਹੈ। ਹਸਬੈਂਡ ਆਪਣੇ ਦੋਸਤਾਂ ਦੇ ਵਿੱਚ ਹੱਸ ਹੱਸ ਕੇ ਗੱਲ ਕਰ ਰਿਹਾ ਹੈ, ਆਪਣੀ ਵਾਈਫ ਨੂੰ ਹਿਊਮੀਲੇਟ ਕਰ ਰਿਹਾ, ਗਲਤ ਹੈ। ਇਹ ਤਾਂ ਨਲਾਇਕ ਹੈ। ਸ਼ਰਮਾ ਜੀ ਦਾ ਮੁੰਡਾ ਦੇਖੋ ਕਿੰਨਾ ਚੰਗਾ ਹੈ, ਸਾਡੇ ਵੱਲ ਤੋਂ ਕੁਛ ਵੀ ਨਹੀਂ ਹੁੰਦਾ, ਪਾਸ ਵੀ ਬੜਾ ਔਖਾ ਹੁੰਦਾ।
0: ਕੰਪੈਰੀਜ਼ਨ,
1: ਕੰਪੈਰੀਜ਼ਨ, ਦੈਟ ਇਜ਼ ਡੋਮੈਸਟਿਕ ਵਾਇਲੈਂਸ ਔਨ ਦ ਚਾਈਲਡ। ਨਾ ਕਰੋ। ਅਸੀਂ ਸਾਰੇ ਇਹ ਸੁਣ ਕੇ ਵੱਡੇ ਹੋਏ ਹਾਂ, ਪਰ ਸਾਡੀ ਤਸੀਰ ਡਿਫਰੈਂਟ ਸੀ, ਸਾਡੀ ਜਨਰੇਸ਼ਨ ਡਿਫਰੈਂਟ ਸੀ, ਸੋਸ਼ਲ ਮੀਡੀਆ ਡਿਫਰੈਂਟ ਸੀ, ਅਸੀਂ ਇੱਕ ਨਈ ਕੰਟਰੀ ਦੇ ਵਿੱਚ ਆਏ ਨਹੀਂ ਸੀ। ਦੇ ਆਰ ਮੈਨੀ ਫੈਕਟਰਸ ਦੈਟ ਵੀ ਆਰ ਟਾਕਿੰਗ ਅਬਾਊਟ। ਈਵਨ ਇੰਡੀਆ ਦੇ ਵਿੱਚ ਵੀ ਅੱਜ ਕੱਲ੍ਹ ਇਮੋਸ਼ਨਲ ਇੰਟੈਲੀਜੈਂਸ ਨੂੰ ਲੈ ਕੇ ਕਲਾਸਾਂ ਲੱਗਦੀਆਂ ਨੇ, ਪੀਪਲ ਆਰ ਗੈਟਿੰਗ ਮੋਰ ਐਜੂਕੇਟਡ ਅਬਾਊਟ ਸਾਹਮਣੇ ਵਾਲੇ ਦੀ ਇਮੋਸ਼ਨਸ ਨੂੰ ਲੈ ਕੇ। ਇਹ ਡਿਫਰੈਂਟ ਡਿਬੇਟ ਹੈ ਕਿ ਅਸੀਂ ਸੋਫਟੀ ਬੰਦੇ ਜਾ ਰਹੇ ਹਾਂ, ਕੋਈ ਚੀਜ਼ ਸਮਝ ਨਹੀਂ ਪਾ ਰਿਹਾ, ਐਂਡ ਅਗਰੀਡ ਵਿਦ ਸਮ ਆਫ ਇਟ, ਬਟ ਇਨ ਲਾਰਜਰ ਜੈਨੂਇਨ ਕੇਸਿਸ ਆਫ ਡੋਮੈਸਟਿਕ ਵਾਇਲੈਂਸ, ਇਹ ਸਟਾਰਟ ਇੱਥੇ ਤੋਂ ਹੁੰਦਾ ਹੈ, ਇਹ ਖਤਮ ਬਹੁਤ ਗਲਤ ਜਗ੍ਹਾ ਹੁੰਦਾ ਹੈ,
0: ਹੌਲੀ ਹੌਲੀ ਵੱਧਦਾ ਜਾਂਦਾ,
1: ਹੌਲੀ ਹੌਲੀ ਵੱਧਦਾ ਜਾਂਦਾ।
0: ਸੋ ਇੱਕ ਇੱਕ ਚੀਜ਼ ਹੋਰ ਜਿਹੜੀ ਆਪਾਂ ਇੱਥੇ ਕਲੀਅਰ ਕਰਦੇ ਜਾਈਏ ਕਿ ਬਹੁਤੀ ਵਾਰ ਬੜਿਆਂ ਦੀ ਅੰਡਰਸਟੈਂਡਿੰਗ ਇਹੋ ਰਹਿ ਜਾਂਦੀ ਹੈ ਕਿ ਡੋਮੈਸਟਿਕ ਵਾਇਲੈਂਸ ਦਾ ਮਤਲਬ ਕਿ ਹਸਬੈਂਡ ਵਾਈਫ ਉਹਨਾਂ ਦੇ ਦਰਮਿਆਨ ਹੀ ਜੋ ਕੁਛ ਹੋ ਰਿਹਾ, ਪਰ ਜਿੱਦਾਂ ਤੁਸੀਂ ਸ਼ੁਰੂ 'ਚ ਦੱਸਿਆ ਡੋਮੈਸਟਿਕ ਮਤਲਬ ਇੱਕ ਘਰ ਦੇ ਅੰਦਰ ਜੋ ਕੁਛ ਵੀ ਹੋ ਰਿਹਾ, ਉਸ ਘਰ ਦੇ ਵਿੱਚ ਜਿੰਨੇ ਵੀ ਜੀ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਉਹ ਸਾਰਿਆਂ ਦੇ ਨਾਲ ਹੀ ਜੇਕਰ ਇੱਦਾਂ ਦਾ ਰਲਦਾ ਮਿਲਦਾ ਕੁਛ ਹੋ ਰਿਹਾ ਤਾਂ ਸਾਰਾ ਫਿਰ ਉਸੇ ਕੈਟੇਗਰੀ 'ਚ।
1: ਬਿਲਕੁਲ, ਤੁਹਾਡੇ ਪੇਰੈਂਟਸ ਤੁਹਾਡੇ ਨਾਲ ਰਹਿੰਦੇ ਨੇ, ਤੁਹਾਡੀ ਵਾਈਫ ਉਹਨਾਂ ਨੂੰ ਹਿਊਮੀਲੇਟ ਕਰ ਰਹੀ ਹੈ, ਉਹ ਡੋਮੈਸਟਿਕ ਵਾਇਲੈਂਸ ਹੈ। ਤੁਸੀਂ ਉਹਨਾਂ ਨੂੰ ਹਿਊਮੀਲੇਟ ਕਰ ਰਹੇ ਹੋ, ਉਹ ਡੋਮੈਸਟਿਕ ਵਾਇਲੈਂਸ ਹੈ। ਉਹਨਾਂ ਕੋਲੋਂ ਕੰਮ ਨਹੀਂ ਹੋ ਰਿਹਾ, ਸਰੀਰ ਨਹੀਂ ਜਵਾਬ ਦੇ ਰਿਹਾ, ਯੂ ਨੋ ਦੇ ਆਰ ਮੈਨੀ ਪ੍ਰੋਬਲਮਸ ਜਿਹੜੇ ਬੁੱਢੇ ਵਰਗਾਂ ਦੇ ਵਿੱਚ ਹੁੰਦੀ ਹੈ। ਬਾਵਲ ਕੰਟਰੋਲ ਨਹੀਂ ਹੋ ਰਿਹਾ, ਦਿਖ ਨਹੀਂ ਰਿਹਾ ਠੀਕ ਤਰ੍ਹਾਂ, ਚੀਜ਼ਾਂ ਟੁੱਟ, ਐਨੀਥਿੰਗ। ਅਤੇ ਜੇ ਤੁਸੀਂ ਉਹਨਾਂ 'ਤੇ ਚਿਲਾ ਰਹੇ ਹੋ, ਹੱਥ ਚੱਕ ਰਹੇ ਹੋ, ਗਾਲਾਂ ਕੱਢ ਰਹੇ ਹੋ, ਜਾਂ ਉਹਨਾਂ ਨੂੰ ਹਿਊਮੀਲੇਟ ਕਰ ਰਹੇ ਹੋ, ਉਹ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦਾ ਹੈ।
0: ਅੱਛਾ, ਕੀ ਇਹ ਸੱਚ ਹੈ ਕਿ ਆਪਣੇ ਬਹੁਤੇ ਲੋਕਾਂ ਨੂੰ ਆਪਣੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦਾ ਅਹਿਸਾਸ ਵੀ ਨਹੀਂ ਆ ਕਿ ਇਹ ਡੋਮੈਸਟਿਕ ਵਾਇਲੈਂਸ ਹੈ?
1: ਬਿਲਕੁਲ, ਉਹਨਾਂ ਨੂੰ ਲੱਗਦਾ ਬਿਜ਼ਨਸ ਐਜ਼ ਯੂਜੂਅਲ ਹੈ,
0: ਇਹ ਤਾਂ ਇੱਦਾਂ ਹੀ ਚੱਲਦਾ ਹੈ।
1: ਇੰਡੀਆ ਤੋਂ ਅਸੀਂ ਦੇਖਿਆ ਸੀ, ਹੋ ਸਕਦਾ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਦੇਖਿਆ ਹੋਵੇ, ਹੋ ਸਕਦਾ ਆਪਣੇ ਪੜੋਸੀ ਨੂੰ ਦੇਖਿਆ ਹੋਵੇ, ਹੋ ਸਕਦਾ ਚਾਚੇ ਤਾਏ ਮਾਮੇ ਭਾ ਕਿਸੇ ਨੂੰ ਵੀ ਦੇਖਿਆ ਹੋਵੇ, ਅਤੇ ਉਹ ਇੱਕ ਮੈਮਰੀ ਦਿਮਾਗ ਦੇ ਵਿੱਚ ਰਹੇਗੀ। ਹੋ ਸਕਦਾ ਆਪਣੇ ਫਰੈਂਡ ਦੇ ਕਰ ਗਿਆ, ਉੱਥੇ ਉਹਨਾਂ ਉਹਦੀ ਮਦਰ ਨੂੰ ਇੱਦਾਂ ਟ੍ਰੀਟ ਹੋਤੇ ਦੇਖਿਆ, ਜਾਂ ਫਾਦਰ ਨੂੰ ਟ੍ਰੀਟ ਹੋਣੇ ਦੇਖਿਆ, ਤਾਂ ਉਹਨੂੰ ਲੱਗਿਆ ਜਾਂ ਕੁੜੀ ਨੂੰ ਲੱਗਿਆ ਕਿ ਦਿਸ ਇਜ਼ ਕੰਟਰੋਲ, ਦਿਸ ਇਜ਼ ਹਾਊ ਯੂ ਬਿਕਮ ਪਾਵਰਫੁੱਲ, ਇੱਦਾਂ ਕਰਨਾ ਚਾਹੀਦਾ। ਕਈ ਵਾਰੀ ਕੁਛ ਵੀ ਨਹੀਂ ਹੁੰਦਾ, ਬੜੇ ਅੱਛੇ ਵੇ ਨਾਲ ਤੁਸੀਂ ਬੜੇ ਹੋ ਰਹੇ ਹੁੰਦੇ ਹੋ, ਪਰ ਦਿਮਾਗ ਦੇ ਵਿੱਚ ਨੁਕਸ ਹੁੰਦਾ ਕਿ ਮੈਂ ਤਾਂ ਕੰਟਰੋਲ ਕਰਨਾ, ਤਾਂ ਤੁਸੀਂ ਕਰਦੇ ਹੋ। फ्रीडम दी ना बड़ी प्यारी चीज हैगी है कि मेरा जड़ा दिल करता है मेरी पर्सनैलिटी मेरी फ्रीडम इट एंड्स वेयर माय नोज एंड्स ओथे खत्म है इस तो वाज जे अगे जा रही है ते सामने वाली दी भी हद तुहानू रिस्पेक्ट करनी बहुत जरूरी है
0: जिद्दां दी तुसीं चाहुंदे ओदां दी अगले नूं भी
1: करनी चाहिए
0: तुहानू देनी पौगी
1: तुहानू चंगा लगेगा जे तुहानू कोई ह्यूमिलेट करे बहुत चंगी गल कही है जिद्दां तुसीं खुद नूं ट्रीट करना चाहुंदे हो ओदां सामने नूं करो नाउ देयर इज अ वेरी फाइन लाइन बिकॉज मेरे बड़े क्लोज मित्र ने उस दिनों मेरे घर आए तो दस रहे थे तो गल हो रही थी कि गाला कड़न दी ना तो आई सेड इन माई हाउस होल्ड नो बड़ी गाला पता ही नहीं है बिकॉज मैं कभी हसबैंड नू नहीं कर दे सुनी वो हंसन लग पे तो वाइफ कहती है लै मैं तो अपने हसबैंड नू दिल खोल के गाला कर दी तो ये मैंने दिल खोल के गाला कर दिया असं जो लड़ते हैं पांच मिनट बाद वो बाहर चला जाता मैं बाहर चली जाती आके असं चाह पी लें ग्रेट आपस की अंडरस्टैंडिंग है एज आई सैड अगर वो कुड़ी नू नहीं लग रहा वायलेंस मुंडे नू नहीं लग रहा वायलेंस तो तुहाडे घर दे विच ओ चीज चल रही है नोबडी इज ऑफेंडेड ग्रेट अपनी जिंदगी अपने हिसाब नाल जियो
0: अच्छा जे किसे नू नहीं लग रहा तो फिर ठीक है सब कुछ
1: एज आई सैड इट इज जदों तुसी सामने वाले नू ओदा दिल बैठ रहा है ओदे कोलो काम नहीं हो रहा ओनू गलत लग रहा है इट्स लाइक टू फ्रेंड्स तुहाडा इदां दे मित्र होणगे जिन्हां नू गाल कटके गल करोगे तो वो मुस्के बह जाएंगे कि भाई आई डोंट लाइक इट इदां दी भी होणगे जिहड़े गाल कट के गल करनगे तुसीं भी गाल कटोगे तुसीं मित्र हो एवरी परसन इज डिफरेंट यू कांट बिहेव सेम विद एवरी वन चाहे वह थोड़ी वाइफ है पेरेंट्स है बच्चे हैं एवरी वन इज डिफरेंट कितने कितने बच्चे इन्ने सेंसिटिव होंगे ने कि जो गाल गूल मारन की तो बहुत दूर की गल है तुसीं जोर की आवाज भी मारी ना द बॉय इज गोना वेट द बैड और द गर्ल इज गोना वेट द बैड इन्ना डर है मन के हो सकता स्कूल के भी कोई इंसीडेंट होया हो यू नीड टू जे तुम वो चीज़ समझोगे नहीं तो वह ही जाएगी इट विल स्टार्ट टेकिंग शेप ऑफ डोमैसटिक वायलेंस बाय इमोशनल अब्यूज
0: नहीं तुम बड़ी वधिया एक विच हिंट दिता कि आप हर एक बंदे दे नाल मान लो साढ़े पांच मित्र ने तो आप पंजां दे नाल वख वख तरीके नाल ट्रीट करते हैं है ना साढ़े नाल जिन्ने भी लोग आस पास विचरते हैं आप हर एक दे नाल इको जिहा नहीं सलूक करते जां इको जिहा नहीं बोलते उस तरीके दे नाल हसबैंड वाइफ नूं भी आपस में इन्नी अंडरस्टैंडिंग बनानी पवेगी भी इहनूं किन्ना क किहड़ी हद तक पसंद आ
1: बिल्कुल
0: किन्ना क नहीं
1: इवन ओदे विच ब्रदर सिस्टर्स भी आंदे ने एक मदर फादर दे पांच बच्चे दो दा स्वभाव है कि कुट लो गाला काट लो मैं नाच रहा तीजे दा स्वभाव है कि मैनू कुछ कहो ही ना चौथे पंजवे दा स्वभाव है कि दसना ही नहीं मतलब यू नो एक पेरेंट दे पांच बच्चे बट डीलिंग पंजा दी डिफरेंट है पंजा दी डेफिनेशन ऑफ डोमेस्टिक वायलेंस इज ऑल्सो डिफरेंट सेंटर वाला है जिन्हों कम मार्क्स आने गाला कड़िया गए उन्होंने फील हो गया मेरे नाल वायलेंस हुई हूँ पेरेंट्स बेचारे की करन वो कह रहे दो तो कुट खा रहे ने इन्हों की हो गया उन्होंने तो कोई फर्क नहीं पै रहा यू अज का जो टाइम है ना रणजोत जी थोड़ा जहा टाइम के नाल चलन की जरूरत है समझन की जरूरत है बिकॉज वो पांच बच्चे बाहर जाके पांच डिफरेंट फ्रेंड्स को एजुकेशन लेके आ रहे हैं पांच डिफरेंट क्लास टीचर्स को एजुकेशन लेके आ रहे हैं पांच डिफरेंट क्लासरूम दे बच्चियां दे फैमिली बैकग्राउंड को एजुकेशन लेके आ रहे ने तो थानू उन्होंने इंडिविजुअली ही ट्रीट करना पड़ेगा
0: क्योंकि आप हर एक दे नाल विचरदे आ ते उत्थे सानू हर एक नू समझना भी बड़ा जरूरी है अच्छा इहदे विच कुछ इदां दीआं मिसअंडरस्टैंडिंग्स भी ने कि कई कई मनदे होण जां कहिंदे होण कि साडे नाल डोमैसटिक वायलेंस हो रही है पर ओह ना होवे
1: That's a very sensitive topic, Ranjoji. ये बहुत होंदा है जिथे
0: क्योंकि लोग बहुत sensitive हो चुके आजकल
1: sensitive हो चुके ने हुन असी गाल कीती domestic violence दी correct असी क्या वो होंदा control लेना हुन कल नू मैं control लेना है मेरे हस्बैंड आके हल्का जा बोलेगी दीपिका चाह फड़ा दे वो बेचारे एक हाथ पाना सीगा दूजे हाथ पेंटिंग सी जड़ी दीवार ते लगा रहे सी हुन बंदे दा दिमाग कितने तो उन्होंने मैनू जोर दी आवाज मारती मैं इन्हू डोमैसटिक वायलेंस बना ला क्योंकि घर कंट्रोल मैनू चाहिए इट इज एक्चुअली नॉट माई हसबैंड डूइंग डोमैसटिक वायलेंस ऑन मी इट इज मी डूइंग ऑन हिम क्योंकि मैं उन्होंने इमोशनली इन्ना करता कि वह बेचारा आवाज भी ना कर सके सो बाहरों असं कह रहे हैं कि इन्ने जोर की चीख मार के बुलाया इन्ने की आई एम यूजिंग दैट टू माई बेनीफिट टू से कि मैं इन्हू हूँ कंट्रोल करना है एक बार इन्हू दबका दे दाँगी डोमैसटिक वायलेंस का अगली बार मैं जोर दी नहीं बोलेगा यू हैव टू अंडरस्टैंड एंड जो असं ये गल करते हैं ना रणजोत जी ये बहुत जरूरी है गल करनी बिकॉज जेडे जेन्युइन केसिस ने ना डोमैसटिक वायलेंस के उन्होंने बहुत हेल्प की जरूरत है ਤੇ ਜਿਹੜੇ ਫੇਕ ਕੇਸਿਸ ਨੇ ਨਾ ਉਹ ਜ਼ੋਰ ਦੀ ਕਹਿੰਦੇ ਨਾ ਸਕੂਕੀ ਵੀਲ ਗੈਟਸ ਦਾ ਮੋਸਟ ਆਇਲ, ਜਿਹੜਾ ਚਰ ਚਰ ਕਰਦਾ ਪਈ ਹੈ ਉਹਨੂੰ ਅਸੀਂ ਬਾਰ ਬਾਰ ਤੇਲ ਦੇਈ ਜਾਂਦੇ ਹਾਂ। ਇਹਨਾਂ ਦੇ ਕਰਕੇ ਜਿਹੜੇ ਜੈਨੂਇਨ ਡੋਮੈਸਟਿਕ, ਜਿਹੜੇ ਜੈਨੂਇਨ ਹੁੰਦੇ ਨੇ ਨਾ, ਉਹ ਮੋਸਟ ਆਫ ਦਾ ਟਾਈਮ ਬਾਹਰ ਨਹੀਂ ਆ ਸਕਦੇ, ਰੰਜੋ ਚੁੱਪ ਕਰ ਜਾਂਦੇ ਨੇ ਫੋਰ ਮੈਨੀ ਰੀਜ਼ਨਸ। ਬਟ ਜਿਹੜੇ ਜ਼ੋਰ ਜ਼ੋਰ ਦੀ ਹਾਹਾਕਾਰ ਮਚਾ ਕੇ ਕਰਦੇ ਨੇ ਨਾ, ਉਹਨਾਂ ਕਰਕੇ ਹੈਲਪ ਜਿਹੜੀ ਹੈਗੀ ਹੈ ਉਹ ਹੈਲਪ ਲਿਮਿਟਿਡ ਹੈ, ਫੰਡਿੰਗ ਗਵਰਨਮੈਂਟ ਦੀ ਲਿਮਿਟਿਡ ਹੈ, ਪੁਲਿਸ ਰਿਸੋਰਸਿਸ ਲਿਮਿਟਿਡ ਨੇ, ਸਰਵਿਸਿਸ ਪ੍ਰੋਵਾਈਡ ਕਰਨ ਵਾਲੇ ਲਿਮਿਟਿਡ ਨੇ, ਉਹ ਸਰਵਿਸਿਸ ਦੀ ਹੈਲਪ ਲੈ ਜਾਂਦੇ ਨੇ, ਇਹ ਵਿਚਾਰੇ ਜਿਹਨਾਂ ਨੂੰ ਜੈਨੂਇਨਲੀ ਹੈਲਪ ਚਾਹੀਦੀ ਹੈ। ਸੋ ਦਿਸ ਇਜ਼ ਅ ਗੁੱਡ ਟੋਪਿਕ ਟੂ ਡਿਸਕਸ ਐਂਡ ਸੇ ਇਸ ਟੋਪਿਕ ਨੂੰ ਗਲਤ ਮਿਸਯੂਜ਼ ਨਾ ਕਰੋ।
0: ਪਰ ਉਹਨਾਂ ਨੂੰ ਤੇ ਲੱਗਦਾ ਹੈ ਨਾ, ਉਹਨਾਂ ਨੂੰ ਕੌਣ ਸਮਝਾਵੇ, ਉਹਨਾਂ ਦੇ ਮੁਤਾਬਕ ਤੇ ਉਹ ਪੀੜਿਤ ਨੇ,
1: ਉਹ ਹੈਂਡਫੁੱਲ ਨੇ ਰਣਜੋਤ ਜੀ, ਜਿਹੜੇ ਪੀੜਿਤ ਸਮਝਦੇ ਉਹ ਪਰਸਨੈਲਿਟੀ ਬਣ ਜਾਂਦੀ ਹੈ ਮੈਂ ਵਿਚਾਰਾ। ਉਹ ਫਿਰ ਯੂ ਨੋ ਇੱਕ ਪੁਆਇੰਟ ਤੋਂ ਬਾਅਦ ਤੁਹਾਨੂੰ ਸਮਝਾਉਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਸੇ ਨੇ ਕੁਛ ਵੀ ਨਹੀਂ ਕਿਹਾ, ਨਾਲੇ ਉਹ ਸਿਰਫ ਉਸ ਬੰਦੇ ਦੇ ਨਾਲ ਪੀੜਿਤ ਨਹੀਂ ਹੁੰਦੇ, ਉਹ ਬਾਹਰ ਵੀ ਪੀੜਿਤ ਹੋਣਗੇ ਕਿ ਮੇਰੇ ਤਾਂ ਦਫ਼ਤਰ ਦੇ ਵਿੱਚ ਵੀ ਮੇਰੇ ਨਾਲ ਮਾੜਾ ਹੋ ਰਿਹਾ, ਮੇਰੇ ਦੋਸਤਾਂ ਦੇ ਵਿੱਚ ਵੀ ਮੇਰਾ ਮਾੜਾ ਹੋ ਰਿਹਾ। ਉਹ ਜਿਹੜਾ ਵਿਕਟਿਮ ਮੈਂਟੈਲਿਟੀ ਹੈਗੀ ਹੈ ਨਾ, ਦੈਟ ਇਜ਼ ਸੈਪਰੇਟ ਫਰੋਮ ਡੋਮੈਸਟਿਕ ਵਾਇਲੈਂਸ। ਵੀ ਆਰ ਟਾਕਿੰਗ ਅਬਾਊਟ ਜੈਨੂਇਨ ਕੇਸਿਸ ਵੇਅਰ ਯਾ ਹਸਬੈਂਡ ਜਾਂ ਵਾਈਫ ਘਰ ਦੇ ਵਿੱਚ ਇੱਕ ਦੂਜੇ ਨੂੰ ਕੰਟਰੋਲ ਕਰ ਰਹੇ ਨੇ ਬੱਚਿਆਂ ਨੂੰ। ਜਦੋਂ ਅਸੀਂ ਬੱਚਿਆਂ ਨੂੰ ਕੰਟਰੋਲ ਕਰਨ ਦੀ ਗੱਲ ਕਰਦੇ ਹਾਂ, ਮੈਂ ਇਹ ਨਹੀਂ ਕਹਿ ਰਹੀ ਅਸੀਂ ਗਲਤ ਗੱਲ 'ਤੇ ਉਹਨਾਂ ਨੂੰ ਕੁਛ ਕਹੀਏ ਜਾਂ ਕੁਛ, ਵੀ ਆਰ ਟਾਕਿੰਗ ਅਬਾਊਟ ਇੱਥੇ ਕਿਡਸ ਨੇ ਜਿੱਥੇ ਉਹਨਾਂ ਦੀ ਜਾਨ ਚਲੀ ਗਈ ਹੈ ਮਾਰ ਖਾ ਖਾ ਕੇ, ਯੰਗ ਕਿਡਸ, ਕੁਛ ਕੁਛ ਮਹੀਨਿਆਂ ਦੇ ਬੱਚੇ।
0: ਓਕੇ,
1: ਵੀ ਆਰ ਟਾਕਿੰਗ ਅਬਾਊਟ ਲਾਈਕ ਇੱਕ ਬੋਲਟੀ ਵੈਸਟ ਗੇਟ ਬ੍ਰਿਜ ਦੇ ਉੱਤੇ ਕੇਸ ਹੋਇਆ ਸੀ, ਅੱਜ ਤੱਕ 20 ਸਾਲ ਹੋ ਗਏ ਸ਼ਾਇਦ ਉਸ ਕੇਸ ਨੂੰ। ਉਸ ਹਸਬੈਂਡ ਅਤੇ ਵਾਈਫ ਦੇ ਵਿੱਚ ਕਲੇਸ਼ ਚੱਲ ਰਿਹਾ ਸੀ ਬੱਚਿਆਂ ਦੀ ਕਸਟਡੀ ਨੂੰ ਲੈ ਕੇ। ਇਟ ਡਿਸਟ੍ਰੈਸਿੰਗ ਹੈ ਸ਼ਰੋਤਿਆਂ ਲਈ, ਜੇ ਉਹ ਸੁਣਨ ਤੋਂ ਪਹਿਲਾਂ ਅਸੀਂ ਦੱਸ ਰਹੇ ਹਾਂ ਵਾਟ ਵੀ ਆਰ ਅਬਾਊਟ ਟੂ ਡਿਸਕਸ ਇਜ਼ ਅ ਲਿਟਲ ਡਿਸਟ੍ਰੈਸਿੰਗ। ਉਹ ਕੁੜੀ ਅਤੇ ਮੁੰਡਾ ਗੱਡੀ ਦੇ ਵਿੱਚ ਸੀਗੇ, ਚਾਇਲਡ ਕੇਅਰ ਕੋਲੋਂ ਪਿੱਕ ਕਰਕੇ ਲਿਆ, ਮਾਂ ਕੋਲੋਂ ਛੱਡਣ ਜਾਣਾ ਸੀ, ਬੱਚਾ ਰੋ ਰਿਹਾ ਸੀ ਗੱਡੀ ਦੇ ਵਿੱਚ। ਉਹਨੇ ਵੈਸਟ ਗੇਟ ਦੇ ਉੱਤੇ ਗੱਡੀ ਰੋਕੀ, ਕੁੜੀ ਨੂੰ ਚਾਇਲਡ ਸੀਟ ਤੋਂ ਕੱਢਿਆ ਅਤੇ ਥੱਲੇ ਸੁੱਟਤਾ। ਉਸ ਤੋਂ ਬਾਅਦ ਵੈਸਟ ਗੇਟ ਦੇ ਉੱਤੇ ਉਹ ਜਾਲੀਆਂ ਲੱਗੀਆਂ ਸੀ। ਬਟ ਦਿਸ ਇਜ਼ ਐਕਚੁਅਲ ਡੋਮੈਸਟਿਕ ਵਾਇਲੈਂਸ, ਵੀ ਆਰ ਟਾਕਿੰਗ ਅਬਾਊਟ ਰੀਅਲ ਮੋਨਸਟਰ। ਅਸੀਂ ਇਹ ਨਹੀਂ ਗੱਲ ਕਰ ਰਹੇ ਕਿ ਬੱਚੇ ਨੂੰ ਅਸੀਂ ਦੋ ਥੱਪੜ ਲਗਾਤੇ ਬਿਕੋਜ਼ ਉਹਨੇ ਕੋਈ ਇੰਨਾ ਡਰੈਸਟਿਕ ਕਰ, ਮਾਰਨਾ ਇਜ਼ ਨੋਟ ਅ ਹੱਲ ਰਣਜੋਤ ਜੀ। ਬਟ ਆਈ ਅੰਡਰਸਟੈਂਡ ਸਮਟਾਈਮਸ ਯੂ ਨੋ ਐਜ਼ ਪੇਰੈਂਟਸ ਐਜ਼ ਪ੍ਰੋਟੈਕਟਿਵ ਯੂ ਡੂ ਥਿੰਗਸ, ਪਰ ਅਦਰਵਾਈਜ਼ ਤੁਸੀਂ ਆਪਣੇ ਬੱਚੇ ਦਾ ਪੂਰਾ ਖਿਆਲ ਰੱਖ ਰਹੇ ਹੋ, ਉਹ ਹੈਪੀ ਚਾਇਲਡ ਹੈ। ਵੀ ਨੋ ਦੈਟ ਇਜ਼ ਨੋਟ ਡੋਮੈਸਟਿਕ ਵਾਇਲੈਂਸ ਇਜ਼ ਵਾਟ ਵੀ ਆਰ ਸੇਇੰਗ ਟਿਲ ਦ ਟਾਈਮ ਇਟ ਇਜ਼ ਉਹ ਬੱਚਿਆਂ ਨਾ ਚਾਇਲਡ ਕੇਅਰ ਸਰਵਿਸਿਸ ਨੂੰ ਫੋਨ ਕਰਕੇ ਕਹਿ ਦੇ ਕਿ ਮੰਮੀ ਨੇ ਕੁੱਟਤਾ, ਦੈਨ ਯੂ ਕਾਂਟ ਡਿਫੈਂਡ ਯੋਰ ਸੈਲਫ ਬਿਕੋਜ਼ ਯੂ ਰੇਜ਼ ਯੋਰ ਹੈਂਡ ਐਟ ਦ ਚਾਇਲਡ।
0: ਉਹ ਇਹਦੇ 'ਚ ਸਾਰੀ ਦੀ ਸਾਰੀ ਜਿਹੜੀ ਬੈਕਗਰਾਊਂਡ ਹੈ ਉਹ ਵੀ ਮੈਟਰ ਕਰੂਗੀ ਨਾ, ਕਿ ਪਿੱਛੇ ਕੀ ਚੱਲਦਾ ਰਿਹਾ। ਹੋ ਸਕਦਾ ਕਿ ਬਹੁਤ ਵਧੀਆ ਰਿਲੇਸ਼ਨ ਓਕੇ ਸਾਰਾ ਕੁਛ ਚੱਲ ਰਿਹਾ ਹੋਵੇ, ਇੱਕ ਦਿਨ ਕਿਸੇ ਦੇ ਸਾਹਮਣੇ ਕਿਸੇ ਨੇ ਝਿੜਕਤਾ ਹੋਵੇ ਤਾਂ ਉਹ ਅਗਲਾ ਕਹੇ ਵੀ ਇਹ ਡੋਮੈਸਟਿਕ ਵਾਇਲੈਂਸ ਹੈ, ਜਦਕਿ ਇਹ ਇਹ ਇਹ ਤਾਂ ਇੱਕ ਚੇਨ ਆ ਨਾ, ਪਿੱਛੇ ਛੋਟੇ ਛੋਟੇ ਛੋਟੇ ਛੋਟੇ ਜੇ ਉੱਦਾਂ ਦੇ ਚੀਜ਼ਾਂ ਮੌਜੂਦ ਨੇ ਤਾਂ ਫਿਰ ਬਾਹਰ ਜਾ ਕੇ ਜਿੰਨਾ ਮਰਜ਼ੀ ਪਿਆਰ ਨਾਲ ਪੇਸ਼ ਆ ਲਓ।
1: ਬਿਲਕੁਲ, ਅਤੇ ਇੱਥੇ ਐਜ਼ ਪੇਰੈਂਟਸ, ਮੈਂ ਸਰੋਤਿਆਂ ਲਈ ਦੱਸ ਰਹੀ ਹਾਂ, ਐਜ਼ ਪੇਰੈਂਟਸ ਵੀ ਆਲ ਨੂੰ ਸਕੂਲ ਦੇ ਵਿੱਚ ਸਿਖਾਇਆ ਜਾਂਦਾ ਹੈ, ਚਾਇਲਡ ਕੇਅਰ ਦੇ ਵਿੱਚ ਸਿਖਾਇਆ ਜਾਂਦਾ ਕਿ ਇਫ ਐਨੀਬਡੀ ਹਿਟਸ ਯੂ, ਯੂ ਹੈਵ ਟੂ ਕਾਲ ਅਸ, ਯੂ ਹੈਵ ਟੂ ਕਾਲ 000 ਚਾਇਲਡ ਕੇਅਰ ਸਰਵਿਸਿਸ। ਮੈਨੂੰ ਯਾਦ ਹੈ ਛੋਟਾ ਜਿਹਾ ਮੇਰਾ ਪੁੱਤਰ ਘਰ ਆਇਆ ਅਤੇ ਪੜ੍ਹ ਨਹੀਂ ਰਿਹਾ ਸੀ, ਕੁਛ ਸ਼ਰਾਰਤ ਕਰ ਰਹੀ ਸੀ, ਮੈਂ ਕਿਹਾ ਮੈਂ ਤੈਨੂੰ ਕੁੱਟ ਦੇਣਾ, ਕਹਿੰਦਾ ਜੇ ਕੁੱਟੋਗੇ ਆਈ ਐਮ ਗੋਇੰ ਟੂ ਕਾਲ ਦ ਪੁਲਿਸ। ਆਈ ਸੈਡ ਓਕੇ ਦੈਟਸ ਨਾਈਸ, ਪਰ ਕਿਉਂ? ਕਹਿੰਦਾ ਮੈਨੂੰ ਸਕੂਲ 'ਚ ਦੱਸਿਆ ਜੇ ਕਰ ਕੁੱਟ ਪਏ ਤਾਂ ਪੁਲਿਸ ਬੁਲਾ ਲੈਣੀ ਹੈ। ਐਂਡ ਯੂ ਯੂ ਨੋ ਐਜ਼ ਅ ਪੇਰੈਂਟ ਪਹਿਲਾਂ ਤਾਂ ਮੇਰਾ ਦਿਲ ਕਿਹਾ ਕਿ ਇੱਕ ਵਾਰ ਤਾਂ ਕੁੱਟੀ ਦਾ ਦੇਖੀ ਜਾਏਗੀ, ਬਟ ਐਜੂਕੇਸ਼ਨ ਦਿਸ ਇਜ਼ ਵੇਅਰ ਯੂ ਹੈਵ ਟੂ ਚੇਂਜ, ਕਿਉਂਕਿ ਮੈਂ ਕੁੱਟ ਖਾ ਕੇ ਵੱਡੀ ਹੋਈ ਹੈ, ਠੀਕ ਹੈ, ਮੈਂ ਇੰਨੀ ਸ਼ਰਾਰਤੀ ਸੀ, ਮੈਨੂੰ ਬਹੁਤ ਕੁੱਟ ਪੈਂਦੀ ਸੀ, ਮੇਰੇ ਲਈ ਉਹ ਨੋਰਮਲ ਹੈ। ਮੈਂ ਹੁਣ ਜੇ ਆਪਣੇ ਪੁੱਤਰ ਨੂੰ ਕਹਿ ਤਾਂ ਹਾਲੇ ਤਾਂ ਕੁੱਟੀ ਵੀ ਨਹੀਂ, ਸਿਰਫ ਧਮਕੀ ਦਿੱਤੀ ਸੀ। ਅਤੇ ਕਹਿੰਦੇ ਐਂਡ ਮੈਂ ਫਿਰ ਬੜੇ ਪਿਆਰ ਨਾਲ ਉਹਨੂੰ ਬਿਠਾ ਕੇ ਮੈਂ ਕਿਹਾ ਬੇਟਾ ਦੈਟਸ ਗ੍ਰੇਟ, ਇਟਸ ਗੁੱਡ ਕਿ ਤੁਹਾਨੂੰ ਪਤਾ ਕਿ ਜੇ ਤੁਹਾਡੇ ਨਾਲ ਕੋਈ ਗਲਤ ਕਰੇ ਤਾਂ ਪੁਲਿਸ ਸਦਨੀ ਹੈ, ਉਸ ਤੋਂ ਬਾਅਦ ਕੀ ਹੋਏਗਾ। ਦਿਸ ਇਜ਼ ਵਾਟ ਵੀ ਨੀਡ ਟੂ ਐਜੂਕੇਟ ਅਰਸੈਲਵਸ ਵਿਦ, ਇਹ ਕਨਵਰਸੇਸ਼ਨ ਆਪਣੇ ਬੱਚੇ ਦੇ ਨਾਲ ਕਰਨੀ ਬਹੁਤ ਜ਼ਰੂਰੀ ਹੈ। ਹੀ ਸੇਜ਼ ਉਹ ਤੁਹਾਨੂੰ ਫੜ ਕੇ ਲੈ ਜਾਣਗੇ, ਜੇਲ੍ਹ 'ਚ ਪਾ ਦੇਣਗੇ। ਮੈਂ ਕਿਹਾ ਉਹ ਹੋਰ ਵੀ ਵਧੀਆ, ਨਾ ਤੇਰੇ ਲਈ ਮੈਨੂੰ ਖਾਣਾ ਬਣਾਉਣਾ ਪਏਗਾ, ਨਾ ਸਫਾਈ ਕਰਨੀ ਪਏਗੀ, ਮੰਮੀ ਲਈ ਖਾਣਾ ਆਏਗਾ, ਮੰਮੀ ਆਰਾਮ ਕਰੇਗੀ। ਮੈਂ ਕਿਹਾ ਤਾਂ ਤੁਹਾਡਾ ਕੀ ਹੋਏਗਾ? ਤੂੰ ਫਿਰ ਨਾ, ਕਿਉਂਕਿ ਇਹ ਗੱਲ ਟੀਚਰ ਨੇ ਉਹਦੇ ਨਾਲ ਕੀਤੀ ਨਹੀਂ, ਉਹਨੇ ਤਾਂ ਦੱਸਤਾ ਕਿ ਪੁਲਿਸ ਨੂੰ ਬਣਾ ਰਿਹਾ, ਅੱਗੋਂ ਕੀ ਹੋਏਗਾ ਤਾਂ ਕਿਸੇ ਨੇ ਡਿਸਕਸ ਨਹੀਂ ਕੀਤਾ। ਅੱਛਾ ਦੈਟਸ ਗ੍ਰੇਟ, ਪਰ ਜੇ ਤੂੰ ਸ਼ਰਾਰਤ ਕਰ ਰਿਹਾ, ਮੈਂ ਰੋਕ ਰਹੀ ਹਾਂ ਕਿ ਤੇਰੀ ਚੋਟ ਨਾ ਲੱਗ ਜਾਏ, ਉਸ ਵੇਲੇ ਮੰਮੀ ਵੀ ਨਹੀਂ ਹੋਏਗੀ, ਮੰਮੀ ਤਾਂ ਜੇਲ੍ਹ 'ਚ ਹੋਏਗੀ, ਤੂੰ ਸ਼ਰਾਰਤ ਕਰ, ਚੋਟ ਲੱਗੇਗੀ, ਪਿਆ ਰਹੇਗਾ, ਫਿਰ ਕਿਹਨੂੰ ਹੈਲਪ ਕਰ ਪੁੱਛ ਰਹੇਗਾ? ਕਹਿੰਦੇ ਕੰਮ ਕਰਦਾ ਕੁੱਟ ਖਾ ਲੈਣਾ ਉਹ ਈਜ਼ੀ। ਐਂਡ ਦੈਨ ਇਟ ਬਿਕੇਮ ਅ ਲਾਫਟਰ ਟੋਪਿਕ ਬਿਟਵੀਨ ਅਸ। ਬਟ ਕਹਿਣ ਦਾ ਮਤਲਬ, ਕਿਡਸ ਗੈਟ ਐਜੂਕੇਟਿਡ, सेम हस्बैंड एंड वाइफ आल्सो गेट एजुकेटेड आउटसाइड. थोड़े पहले वाले सवाल का जवाब जो है वह है, जिन्होंने लगता ना साढ़े ना डोमेस्टिक वायलेंस हो रही है, वह बाहर कई बार चार दोस्त बैठनगे तेरे तेरे किदा चलाया, ये डोमेस्टिक वायलेंस है. वह जो दिमाग के पैदा है ना तो थोनू लगना शुरू हो जाता है, ये तुम अपने आप अंदर बह के सोचना है जो मेरे नाल हो रहा है. सामने वाला कंट्रोल करने की कोशिश कर रहा है, वह जेन्यून है. जदों चला चलू रहा उस तो बाद ठीक ठुक हो जाता है, मैं भी ठीक हो जाती हूँ, ही डजन मीनस आर्म टू मी, मैं लैके बड़ा प्रोटेक्टिड है, सारी चीज़ा ठीक कर रहे हैं, दैन दैट्स नॉट डोमैसटिक वायलेंस. एंड साढ़े अंदर सानू पता होंगे जो साढ़े नाल गलत हो रहा होंगे, रंजोत जी अंतर आत्मा की आवाज़ जी होंगी है ना वो हर एक दे विच ठीक बोलती है. वी नीड टू आस्क आर सेल्स रादर दैन चार साड़ी सहेलियां या चार साढ़े मुंडे सानू दसन कि तेरे नाल गलत हो रहा है. थोनू तो पता ना घर के विच की हो रहा है, वो तो पांच मिनट देख के चले गए,
0: लका रहे हो असल ते लका रहे हो झूठ, तुसीं बाहर दस रहे हो.
1: तो जिहड़ा घर दी चार दीवारी दे विच, तां इहनूं डोमेस्टिक वायलेंस कहिंदे ने, घर दी चार दीवारी दे विच हो रहा है वो थोनू पता थोड़े नाल गलत हो रहा है कि ठीक हो रहा
0: है. सो उत्थे समस्या होर ज्यादा वध जांदी.
1: सो वी स्पोक अबाउट वर्बल, वी स्पोक अबाउट इमोशनल, वी स्पोक अबाउट वायलेंस द फिजिकल, फाइनैंशियल इज अनदर रीजन ऑफ डोमेस्टिक वायलेंस. तनखा आई, हस्बैंड दी आई, जनानी ने अपने अकाउंट च पा ली, मैं अपने हिसाब नाल खर्चांगी, तू $10 कितने खर्च किया, 10 माँ प्यो ते खर्चे, भैन भरावां ते खर्चे, दोस्तां ते खर्चे, दैट्स कंट्रोल, शुड नॉट हैपन.
0: ओके,
1: वाइफ की तनखा हस्बैंड दे अकाउंट उन्हें अपना लै लिया, वक्रा कर लिया, पाए वाइफ के अकाउंट के विच भी आ रही है, उन्हें ट्रांसफर कर लिया, वाइफ के कोल कोई पैसे नहीं, माँ प्यो ते नहीं खर्च सकती, अपने ते नहीं खर्च सकती, भैन भरावां ते नहीं खर्च सकती. इट्स रोंग रंजोत जी. असी ट्रडिशनली देखे इदा होंदा, पर यू हैव टू अंडरस्टैंड उस वेले एक्चुअली फीमेल्स इन्ना काम नहीं
0: करती, काम नहीं सी करती.
1: जिहड़ा आदमी सी करो बाहर जांदा सी, काम करदा सी, फीमेल घर संभालदी सी. सो टेक्निकली ही फेल्ट कि जे मेरी वाइफ मेरा कमाया होया अपने मां पे ते खर्च रही है, वो गलत है. वो भी डिबेटेबल है, यू नो, बिकॉज वाइफ इस करके काम नहीं कर रही बिकॉज वो हसबैंड ते अपना घर संभाल रही है. इस दे उत्ते असी एक पूरा शो अपना डिस्कस कर सकते हैं बिकॉज इट्स अ वेरी वास्ट टॉपिक.
0: ये बड़ी समस्या
1: है, आज दी डेट दे विच बहुत वड्डी समस्या है. मेन ओही रहे बिकॉज डीएनए तो ओही हैगा ना, तुसी बाहर आ गए, एजुकेशन डिफरेंट होगी, सोसाइटी डिफरेंट होगी, पर डीएनए जिहड़ा पिछों चलता आ रहा है ऑफ बीइंग द अल्फा मेल प्रोवाइडर ऑफ द फैमिली, उन्हों नॉर्मल होने लिए हली एक दो जनरेशन होर लगन गया. बाय दैट आई डोंट मीन कि वो ये सब करन, मैं सिर्फ रीजनिंग दस रही हाँ जिहड़ी ये उन्होंने बिहेवियर की रीजनिंग हैगी है, वो ये हैगी है. फीमेल्स ऑल्सो समवेयर दे फील कि नाउ आई एम इंडिपेंडेंट, मैनू क्वेश्चन किदा करता. सो रादर दैन कमिंग कि एक जॉइंट प्रॉब्लम सेंटर दे विच आके इस मसले का हल कढ़न, एवरीबडी सेज कि मैं कंट्रोल दे विच हाँ, मेरी कमाई है, मैं डिसाइड करांगा या करांगी. जॉइंट अकाउंट टूगैदर दे स्पेंड, टूगैदर दे कैन स्पेंड ईदर साइड ऑफ द फैमिलीज अपने उत्ते, वो इहदा मिडल ग्राउंड है, पर वह बहुत दूर है समझण तो.
0: बेसिकली जदों एक चीज़ हिलती है तो फिर विश्वास हिल गया, सारा कुछ हिल गया. सो जे बाकी चीज़ा थाओं थाई ने तो फिर ये वाले भी सवाल अगे नहीं उठते.
1: बिल्कुल.
0: सो कि यह भी सच है कि ज़्यादातर जी प्रमाणित है वो ये आ कि जनानिया के उत्ते ज़्यादा अत्याचार होंदा, तो इतने उन्होंने वालों बंद वालों इस चीज़ के उत्ते कई बार डिबेट भी की जाती है कि सारिया दारिया जड़िया कानूनी जिहड़े फायदे ने जां नॉर्म्स ने उन्हां दे हक दे विच ने, उत्थे बंदा ज़्यादा सफर करदा. पर वेखण दे विच सुण दे विच ये भी आ रहा कि अपने भाईचारे दे विच बहुत ज़्यादा बंदियां दी गिनती वध रही है जिन्हां दे उत्ते सगों हो रहा वा उल्टा डोमैसटिक वायलेंस.
1: वैलिड फैक्ट्स ने रंजोत जी, अज दे फैक्ट जे तुसीं गूगल करो ते 1 in 4 ऑस्ट्रेलियन वूमेन, ये ऑस्ट्रेलियन है, इस सिर्फ साडा विरसा नहीं, 1 in 4 ऑस्ट्रेलियन वूमेन आर अ विक्टिम ऑफ डोमैसटिक अब्यूज. एंड 1 in 8 मैन, 8 दे विच एक आदमी डोमैसटिक वायलेंस का वो है. पर उदा रीजन इन स्टैट्स का इस करके असी बिलीव नहीं कर सकते बिकॉज मोस्ट ऑफ द केसेज फॉर मैन गो अनरिपोर्टेड,
0: रिपोर्ट
1: नहीं करते. सो एंड मोस्ट ऑफ द केसेज विद वुमेन, जेन्युइन अनजेन्युइन ऑल्सो रिपोर्ट नहीं होंगे. तो तुसी किन्ना किन स्टैट्स से बिलीव कर सकते हो इज डिबेटेबल, बट
0: जिहड़े सिर्फ ड्रामा ही क्रिएट करना चाहते ने ਉਹ ਜਿਹੜੇ ਜੈਨੂਅਨ ਜਿਨ੍ਹਾਂ ਨੂੰ ਲੋੜ ਆ ਉਹ ਵਿਚਾਰੇ ਘਰਾਂ ਦੇ ਵਿੱਚ ਦੱਬੇ ਰਹਿੰਦੇ ਅਤੇ ਅਸਲ ਦੇ ਵਿੱਚ ਜ਼ਿਆਦਾ ਲੋੜ ਵੀ ਉਹਨਾਂ ਨੂੰ ਹੀ ਆ ਅਤੇ ਇੱਥੋਂ ਹੀ ਆਪਾਂ ਅੱਗੇ ਅਗਲੇ ਹਫ਼ਤੇ ਤੋਰਾਂਗੇ ਕਿਉਂਕਿ ਇਹ ਕਾਫ਼ੀ ਸਾਰਾ ਕੁਛ ਜਿਹੜਾ ਹਲੇ ਸਾਡਾ ਜਾਣਨਾ ਜ਼ਰੂਰੀ ਆ ਕਿ ਸਾਨੂੰ ਕਰਨਾ ਚਾਹੀਦਾ ਵਾ ਕੀ ਸਾਨੂੰ ਨਹੀਂ ਕਰਨਾ ਚਾਹੀਦਾ ਵਜ੍ਹਾ ਕੀ ਆ ਕਿ ਸਾਡੇ ਭਾਈਚਾਰੇ ਦੇ ਵਿੱਚ ਇਹ ਚੀਜ਼ ਇੰਨੀ ਜ਼ਿਆਦਾ ਵੱਧ ਗਈ ਆ ਤਲਾਕ ਦੀ ਰੇਸ਼ੋ ਇੰਨੀ ਜ਼ਿਆਦਾ ਵੱਧ ਗਈ ਆ ਉਹਨਾਂ ਤਲਾਕਾਂ ਦੇ ਪਿੱਛੇ ਡੋਮੈਸਟਿਕ ਵਾਇਲੈਂਸ ਕਿੱਥੋਂ ਕਿਹੜੀ ਕਿੱਥੇ ਅਤੇ ਕਿਹੜੀ ਹੱਦ ਤੱਕ ਅਤੇ ਕਿਉਂ ਜ਼ਿੰਮੇਵਾਰ ਆ ਬਹੁਤ ਸਾਰੀਆਂ ਚੀਜ਼ਾਂ ਬੜੇ ਸਾਰੇ ਪੁਆਇੰਟਸ ਅਤੇ ਆਪਾਂ ਫਿਰ ਅਗਲੇ ਅੰਕ ਦੇ ਵਿੱਚ ਕਰਾਂਗੇ ਹੁਣ
1: ਜੀ ਜੀ
0: ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ
1: ਥੈਂਕ ਯੂ ਰਣਜੋਤ ਜੀ ਗੱਲ ਕਰਨ ਲਈ
0: ਥੈਂਕ ਯੂ ਸੋ ਦੋਸਤੋ ਇਹ ਸਨ ਦੀਪਿਕਾ ਜੀ ਅਤੇ ਇਹ ਇਹਨਾਂ ਦੇ ਪੜ੍ਹਾਈ ਦਾ ਆਪਾਂ ਇਹਨਾਂ ਦੇ ਐਕਸਪੀਰੀਅੰਸ ਦਾ ਆਪਾਂ ਹਮੇਸ਼ਾ ਹੀ ਸਮੇਂ ਦਰ ਸਮੇਂ ਆਪਾਂ ਲਾਹਾ ਲੈਂਦੇ ਰਹਿੰਦੇ ਹਾਂ ਸੋ ਅੱਜ ਵੀ ਸਾਡੀ ਕੋਸ਼ਿਸ਼ ਇਹ ਹੋਈ ਸੀ ਕਿ ਉਹ ਮੁੱਦੇ ਜਿਹੜੇ ਭਾਈਚਾਰੇ ਦੇ ਵਿੱਚ ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਬਣਦੇ ਜਾ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਵੇਂ ਨਾ ਕਿਵੇਂ ਲੋਕਾਂ ਤੱਕ ਐਜੂਕੇਸ਼ਨ ਪਹੁੰਚਾਈ ਜਾਵੇ ਤਾਂ ਕਿ ਉਹ ਲਾਹਾ ਲੈ ਸਕਣ ਸੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅਗਲੇ ਅੰਕ ਦੇ ਵਿੱਚ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ ਮੈਂ ਰਣਜੋਤ ਸਿੰਘ ਰੇਡੀਓ ਹਾਂਜੀ 1674

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
3: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ Delhi Jewelers, Stockland, Point Cook ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। Delhi Jewelers, 310/2 Main Street, Point Cook. Call 0493-536.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ready set go chadston ford dandenong road te tuhanu udik reha hai ford ranger, ranger super duty, everest te sadabahar mustang, brand new demo te quality pre-owned vehicles, trade in ate finance options we available। aao te apni navi ford da test drive karo, business fleet lai gal karo, vehicle experts tim forbes ya cory nal, radio hanji re hawale nal pao 3 saal di free service। chadston ford, ready set ਫੋਰਡ।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।

0: ਇਹੋ ਕੰਮ ਨਾ ਸ਼ੁਰੂ ਕਰ ਲਓ ਤੁਸੀਂ ਕਿਤੇ।
1: ਤੋੜ ਨੀ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਹੈ ਰੇਡੀਓ। ਹਾਂਜੀ 1674 AM ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ। ਮੈਂ ਹਾਂ ਆਰ ਜੇ ਕ੍ਰਿਸ਼ਨਾ, ਮੇਰੇ ਨਾਲ ਆਰ ਜੇ ਬਲਕੀਰ।
2: ਆਰ ਜੇ ਵੀ ਲੋੜਾਂ ਜ਼ਰੂਰ
1: ਹੈ। ਯੈਸ ਐਂਡ ਮੇਰੀ ਅੱਜ ਫੇਰ ਤੋਂ ਆਈ ਵਾਸ ਆਲਮੋਸਟ देयर, ਮੇਰਾ ਅੱਜ ਆਲਮੋਸਟ ਖਤਮ ਹੋ ਗਿਆ ਸੀ। ਇਹ ਬੰਦੇ ਦਾ ਧਿਆਨ ਇਧਰ ਉਧਰ ਸੀ, ਮੈਂ ਤਾਂ ਹੀ ਨਾ ਮੈਂ ਕਿਹਾ ਮੈਂ ਇੰਟਰੋਡਕਸ਼ਨ ਕੰਪਲੀਟ ਕਰਾਂ, ਪਰ ਫੇਰ ਨਹੀਂ ਹੋ ਸਕੀ। ਤੁਹਾਡਾ ਬਹੁਤ ਬਹੁਤ ਨਿੱਘਾ ਨਿੱਘਾ